ਕਿ ਉਹ ਆ ਕੇ ਮੱਥਾ ਟੇਕ ਕੇ ਅੱਗੇ ਗਿਆਨੀ ਜੀ ਤੋਂ ਗੁਰੂ ਸਾਹਿਬ ਦੀ ਜਿਹੜੀ ਬਲੈਸਿੰਗ ਆ ਇਹ ਸਰੋਪੇ ਦੀ ਦਾਤ ਲੈ ਲੈਣ। ਸੋ ਜਿੰਨਾ ਚਿਰ ਉਹ ਆਉਂਦੇ ਆ ਉਨ੍ਹਾਂ ਚਿਰ ਫਿਰ ਮੈਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਸਿੱਧੂ ਪਰਿਵਾਰ ਦਾ ਸਤਿਕਾਰਯੋਗ ਅਜਮੇਰ ਸਿੰਘ ਜੀ, ਭੈਣ ਜੀ ਹਰਜੀਤ ਕੌਰ ਅਤੇ ਬਾਕੀ ਰਿਸ਼ਤੇਦਾਰ ਸੱਜਣ ਮਿੱਤਰ ਜਿੰਨੇ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਗਿਆਨੀ ਜੀ ਸਰੋਪੇ ਦੀ ਦਾਤ ਦੇਣਗੇ।

ਅਰਦਾਸ ਕਰਦੇ ਮਹਾਰਾਜ ਇਹਨਾਂ ਨੂੰ ਤੰਦਰੁਸਤੀ, ਇਹ ਦੁੱਖ ਝੱਲਣ ਦੀ ਸਮਰੱਥਾ, ਇਹ ਸਾਰੇ ਹੀ ਪਰਿਵਾਰ ਨੂੰ, ਇਹਨਾਂ ਦੇ ਬੇਟੇ ਨੂੰ ਸੁਖਵੀਰ ਸਿੰਘ ਨੂੰ, ਸੋ ਮਹਾਰਾਜ ਇਸੇ ਤਰ੍ਹਾਂ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ, ਅਤੇ ਇਹ ਨਾ ਭੁੱਲਣ ਵਾਲੀਆਂ ਜਿਹੜੇ ਦੁੱਖ ਵਾ ਇਹ ਮਹਾਰਾਜ ਇਹਨਾਂ ਨੂੰ ਸ਼ਕਤੀ ਦੇਣ, ਚੜ੍ਹਦੀ ਕਲਾ ਦੇ ਨਾਲ ਇਹ ਦੁੱਖ ਨੂੰ ਚੱਲ ਸਕਣ। ਹੋਰ ਮੇਰੇ ਵੀਰ ਦੂਰੋਂ ਨੇੜਿਓਂ ਚੱਲ ਕੇ ਆਏ, ਹੰਸਰਾ ਪਰਿਵਾਰ, ਗੁਰਾਇਆ ਪਰਿਵਾਰ ਅਤੇ ਹੋਰ ਵੀ ਕਈ ਸੱਜਣ ਮਿੱਤਰ, ਗਿੱਲ ਪਰਿਵਾਰ, ਸਿੱਧੂ ਪਰਿਵਾਰ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਆਪਣੀਆਂ ਭੈਣਾਂ ਦਾ, ਸਾਰੇ ਮਾਤਾਵਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਮੈਂ ਖੇਮਾ ਦਾ ਜਾਚਕਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਹੋਰ ਬੇਨਤੀ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹੀਦੀ ਜੋ ਪਰਸੋਂ ਰੋਜ਼ ਨੂੰ ਮੰਗਲਵਾਰ ਵਾਲੇ ਦਿਨ ਆ ਰਹੀ ਹੈ, ਅਤੇ ਅੱਜ ਉਸੇ ਸੰਬੰਧ ਵਿੱਚ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਹੁਣ ਆਰੰਭ ਹੋਣਗੇ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੀਆਂ ਹਾਜ਼ਰੀਆਂ ਭਰਨੀਆਂ ਨੇ, ਅਤੇ ਤੁਸੀਂ ਹੁਣ ਅਖੰਡ ਪਾਠ ਦੀ ਸ਼ੁਰੂਆਤ ਹੋਵੇਗੀ। ਤਿੰਨ ਸ੍ਰੀ ਅਖੰਡ ਪਾਠ ਸਾਹਿਬ ਹੁਣ ਰੱਖੇ ਜਾਣਗੇ ਅੱਜ, ਅਤੇ ਮੰਗਲਵਾਰ ਨੂੰ ਇਹਦੇ ਭੋਗ ਪਾਏ ਜਾਣਗੇ, ਅਤੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇਗਾ, ਮਨਾਇਆ ਜਾਵੇਗਾ। ਆਓ, ਮੈਂ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਵਿੱਚ ਹਾਜ਼ਰੀਆਂ ਲਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ।

ਕਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ

ਅੰਮ੍ਰਿਤ ਕੀਤਾ। ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ

ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਇਸ ਵੇਲੇ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਇਸ ਵੇਲੇ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ। ਆਪ ਜੀਆਂ ਨੇ ਸ੍ਰੀ ਮੁਖ ਬਾਗ ਬਖਸ਼ ਕੀਤੇ ਹਨ। 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਪ੍ਰਕਾਸ਼ ਦੀ ਸੇਵਾ ਨਿਭਾਉਂਦਿਆਂ ਹੋਇਆ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਕਿਰਪਾ ਕਰਨੀ ਪਾਤਸ਼ਾਹ ਜੀ ਪਾਠੀ ਸਿੰਘਾਂ ਨੂੰ ਬਾਣੀ ਪੜ੍ਹਨ ਦਾ ਬਲ ਬਖਸ਼ਣਾ। ਸੰਗਤਾਂ ਨੂੰ ਪਰਿਵਾਰਾਂ ਨੂੰ ਬਾਣੀ ਸਰਵਣ ਕਰਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਸੱਚੇ ਪਾਤਸ਼ਾਹ ਜੀ ਆਪ ਜੀ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ ਜੋ ਸੁਖਮਨੀ ਸਾਹਿਬ ਦਾ ਜਾਪ ਸੱਚੇ ਪਾਤਸ਼ਾਹ ਜੀ ਬੀਬੀਆਂ ਆਪਤਾਵਰੀ ਕਰਦੀਆਂ ਹਨ ਅਤੇ ਆਪ ਦੇ ਗੁਰਪੁਰਬ ਤੇ ਵਿਸ਼ੇਸ਼ ਸੇਵਾ ਨਿਭਾਈ ਜਾਂਦੀ ਹੈ। ਸਮੂਹ ਹੀ ਸੱਚੇ ਪਾਤਸ਼ਾਹ ਜੀ ਉਹ ਬੀਬੀਆਂ ਵੱਲੋਂ ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਹੋ ਰਹੀ ਹੈ। ਕਿਰਪਾ ਕਰਨੀ ਜੀ ਇਸੇ ਤਰ੍ਹਾਂ ਮੇਰਾ ਪ੍ਰਯਾਸ ਰੱਖ ਕੇ ਤੰਦਰੁਸਤੀਆਂ ਬਖਸ਼ ਕਰਕੇ ਆਪਣੀ ਗੁਰਬਾਣੀ ਦੀ ਸੇਵਾ ਲੈਂਦੇ ਰਹਿਣਾ, ਗੁਰਮਤ ਅਨੁਸਾਰ ਮਨੋ ਕਾਮਨਾ ਪੂਰੀਆਂ ਕਰਨੀਆਂ। ਦੂਜੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਬੀਬੀ ਰਜਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਕਰਵਾਈ ਜਾ ਰਹੀ ਹੈ। ਕਿਰਪਾ ਕਰਨੀ ਜੀ ਪਰਿਵਾਰ ਦੀ ਸੇਵਾ ਸਫਲੀ ਕਰਨੀ, ਸੱਚੇ ਪਾਤਸ਼ਾਹ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਤੰਦਰੁਸਤੀ ਦੇਹ ਰੋਗਤਾ ਬਖਸ਼ਣੀ। ਤੀਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਦਰਕਰ ਦੇ ਪ੍ਰੀਤਵਾਨ ਭਾਈ ਰਮਿੰਦਰ ਸਿੰਘ, ਬੀਬੀ ਕੁਲਦੀਪ ਕੌਰ ਸੱਚੇ ਪਾਤਸ਼ਾਹ ਜੀ ਹੇਰ ਪਰਿਵਾਰ ਵੱਲੋਂ, ਉਹਨਾਂ ਦੇ ਬੱਚੇ ਅਨੀਸ਼ਾ ਕੌਰ ਅਰਵਿੰਦ ਸਿੰਘ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ। ਪਰਿਵਾਰ ਦੀ ਸੇਵਾ ਸਫਲੀ ਕਰਨੀ, ਬੱਚਿਆਂ ਨੂੰ ਗੁਰਮਤ ਦੇ ਦਾਨ ਵਿੱਦਿਆ ਦੇ ਦਾਨ ਬਖਸ਼ਣੇ। ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਰਮਤਾ ਨੂੰ ਲੈ ਕੇ ਆਪ ਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰ ਆਫਨ ਲਾਭ ਭੋਗ ਹਰਾਇ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖਵਾਗ ਦੀ ਬਖਸ਼ ਕਰਕੇ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਰਮ ਕਰਨ ਦੀ ਆਗਿਆ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਵੈ ਸਮੰਦ ਨਾ ਜਾਣੇ ਹੈ। ਸਮੰਦ ਸਾਸਲ ਸੁਲਤਾਨ ਗ੍ਰਹਿ ਸੇਤੀ ਮਾਲ ਤਨ ਕੀੜੇ ਤਲ ਨਾ ਹੋ ਨੀ ਜੇ ਤਿਸ ਮਨ ਹੋ ਨਾ ਵਿਸਰਾਏ। ਅੰਤ ਨ ਸਿਵਤੇ ਕਹਿਣ ਨਾ ਅੰਤ, ਅੰਤ ਨ ਕਰਨ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨਮੰਤ, ਅੰਤ

ਲਖ ਹੋ ਹੈ ਲਖ ਹੋ ਵੈ ਲਖ ਵੇਸ ਲਖ ਲਗੇੜਾ ਆਖਿਆ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆਂ ਚੜਿਆ ਹੋਏ ਕੇਸ ਸੁਣ ਗੱਲਾ ਆਕਾਸ ਕੇ ਕੇਟਾ ਆਏ ਰੇਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੇਸ ਆਖਣ

ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋ

ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅਮ੍ਰਿਤ ਕੀਤਾ

ਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਤਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ

ਜਹਾਂ ਖਾਲਸਾਰੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀਆਂ ਦੇ ਹਜ਼ੂਰ ਸੋਦਾਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਵਾਫ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਆਪ ਜੀ ਦਰਕਰ ਦੇ ਸੇਵਾਦਾਰ ਬਾਬਾ ਜਗਤਾਰ ਸਿੰਘ ਉਹਨਾਂ ਦੀ ਤੰਦਰੁਸਤੀ ਵਾਸਤੇ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਜੀ ਆਪਣੇ ਸੇਵਕਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

ਜੋ ਸਰਦਾ ਕਰ ਸੇਵਦੇ ਗੁਰ ਪਾਰੇ ਉਤਾਰਨ ਖੰਡਾ ਜਾ ਕੇ ਹੱਥ ਮੈਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਆਓ ਹੁਣ ਕੀਰਤਨ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ। ਗੁਰੂ ਪਿਆਰੀ ਸੰਗਤ ਵਡਭਾਗੀ ਹਾਂ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਜੀ ਦੇ ਹਜ਼ੂਰ ਦਿਨ ਦੇ ਪਿਛਲੇ ਪੈਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਅਲਾਹੀ ਬਾਣੀ ਸੋਦਰ ਰਹਿ ਰਾਸਾਈ ਦਾ ਪਾਠ ਅਰਦਾਸ ਗੁਰੂ ਮਹਾਰਾਜ ਦੇ ਚਰਨਾਂ 'ਚ ਕੀਤੀ ਹੈ। ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਉਪਰੰਤ ਆਰਤੀ ਆਰਤੀ ਦਾ ਪਵਿੱਤਰ ਕੀਰਤਨ ਆਵਸਰਣ ਕਰ ਰਹੇ ਸੀ। ਹਾਜ਼ਰੀ ਭਰ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਮੁੱਖ ਸੇਵਾਦਾਰ। ਤੋ ਗੁਰੂ ਮਹਾਰਾਜ ਕਿਰਪਾ ਕਰਨ, ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਸਤਿਗੁਰਾਂ ਨੇ ਅਪਾਰ ਕਿਰਪਾ ਮੇਰ ਕੀਤੀ ਹੈ। ਆਸਾ ਰਾਗ ਦੇ ਵਿੱਚ 418 ਅਤੇ 419 ਅੰਗ ਉੱਤੇ ਅੱਜ ਦਾ ਪਵਿੱਤਰ ਸ਼ਬਦ ਜਿਸ ਦੀ ਵਿਚਾਰ ਮਹਾਰਾਜ ਬਖਸ਼ ਰਹੇ ਨੇ, ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ

ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਦੇ ਹਾਂ, ਜੀਆਂ ਦਾ ਭਲਾ ਕਰਦੇ ਹਾਂ। ਸਿੰਧ ਦੇ ਇਲਾਕੇ 'ਚ ਮਾਰੇ ਗਏ ਹਨ, ਸੋ ਸੱਚੇ ਪਾਤਸ਼ਾਹ ਜੀ ਮਹਾਰਾਜ ਆਸਾ ਰਾਗ ਵਿੱਚ ਸ਼ਬਦ ਉਚਾਰਨ ਕਰਦੇ ਹਨ ਕਿ ਮੇਰਾ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ ਹੈ, ਪਰਮਾਤਮਾ ਨੂੰ ਛੱਡ ਕੇ ਮੈਂ ਕਿਹਦੇ ਅੱਗੇ ਨਮਸਕਾਰ ਕਰਾਂ, ਇੱਕ ਹੀ ਮੇਰਾ ਮਾਲਕ ਵਾਹਿਗੁਰੂ ਹੈ, ਉਸ ਵਾਹਿਗੁਰੂ ਦਾ ਸੱਚਾ ਨਾਮ ਮੇਰੇ ਮੁੱਖ ਦੇ ਵਿੱਚ ਹੈ। ਗੁਰੂ ਜੀ ਫਰਮਾਉਂਦੇ ਹਨ ਚਾਰੇ ਕੁੰਡਾਂ ਢੂਡੀਆਂ, ਚਾਰੇ ਕੁੰਡਾਂ ਦਾ ਅਰਥ ਹੈ ਉੱਤਰ ਦੱਖਣ ਪੂਰਬ ਅਤੇ ਪੱਛਮ, ਭਾਵ ਕਿ ਸਾਰੇ ਥਾਵਾਂ 'ਤੇ ਮੈਂ ਚੰਗੀ ਤਰ੍ਹਾਂ ਢੂੰਡਿਆ, ਲੱਭਿਆ, ਭਾਲ ਕੀਤੀ, ਕੋ ਨਿੰਮੀ ਮੈਂਡਾ, ਕੋ ਦਾ ਅਰਥ ਕੋਈ ਵੀ, ਨਿੰਮੀ ਦਾ ਅਰਥ ਨਹੀਂ ਹੈ, ਮੈਂਡਾ ਦਾ ਅਰਥ ਮੇਰਾ, ਵਾਹਿਗੁਰੂ ਤੋਂ ਬਿਨਾਂ ਮੇਰਾ ਕੋਈ ਵੀ ਨਹੀਂ ਹੈ, ਮੇਰਾ ਇੱਕ ਵਾਹਿਗੁਰੂ ਹੀ ਹੈ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਮੇਰਾ ਇੱਕ ਪਰਮਾਤਮਾ ਹੀ ਮਾਲਕ ਹੈ, ਮੈਂਡਾ ਤੈਂਡਾ ਇਹ ਸਤਸੰਗੀਓ। ਸੋ ਸਿੰਧ ਦੇ ਇਲਾਕੇ 'ਚ ਇਸ ਤਰ੍ਹਾਂ ਦੀ ਬੋਲੀ ਜਿਹੜੀ ਹੈ ਉਹ ਬੋਲਦੇ ਨੇ। ਇਸ ਵਾਸਤੇ ਕੋ ਨੀਮੀ ਮੈਂਡਾ ਦਾ ਅਰਥ ਮੇਰਾ, ਪਰਮਾਤਮਾ ਤੋਂ ਬਿਨਾਂ ਕੋਈ ਵੀ ਨਹੀਂ ਹੈ। ਜੇ ਤੁਦ ਭਾਵ ਹੈ ਸਾਹਿਬਾ ਤੂੰ ਮੈਂ ਹੋ ਤੈੜਾ, ਹੇ ਮੇਰੇ ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹੇ ਮੇਰੇ ਪਰਮਾਤਮਾ ਤੂੰ ਮੇਰਾ ਮਾਲਕ ਹੈ, ਤੂੰ ਮੈਂ ਦੱਸ ਤੂੰ ਮੇਰਾ ਮਾਲਕ ਹੈ, ਹੋ ਤੈਂਡਾ ਅਤੇ ਮੈਂ ਤੁਹਾਡਾ ਸੇਵਕ ਹਾਂ। ਹੇ ਵਾਹਿਗੁਰੂ ਮੇਰਾ ਤੂੰ ਹੀ ਹੈ, ਤੂੰ ਮੇਰਾ ਮਾਲਕ ਹੈ ਅਤੇ ਮੈਂ ਤੇਰਾ ਸੇਵਕ ਹਾਂ। ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ, ਦਰ ਦਾ ਅਰਥ ਹੁੰਦਾ ਹੈ ਦਰ ਅਤੇ ਬੀਬਾ ਦਾ ਅਰਥ ਹੁੰਦਾ ਹੋਰ, ਮੈਨੂੰ ਨੀਮ ਕੋ ਨਹੀਂ ਕੋਈ ਵੀ, ਇੱਕ ਵਾਹਿਗੁਰੂ ਦੇ ਦਰ ਤੋਂ ਮੇਰਾ ਬਿਨਾਂ ਕੋਈ ਵੀ ਨਹੀਂ। ਤੁਦ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨਾ ਬੀਆ ਤੁਮਰੀ ਸੰਸਰ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਮੇਰਾ ਕੋਈ ਵੀ ਨਹੀਂ, ਤੂੰ ਹੀ ਮੇਰਾ ਮਾਲਕ ਹੈ, ਤੂੰ ਹੀ ਮੇਰਾ ਸਭ ਕੁਛ ਹੈ, ਤੇਰਾ ਦਰ ਛੱਡ ਕੇ ਤੇ ਜਾਈਏ ਕਿੱਥੇ, ਤੂੰ ਹੀ ਸਾਡਾ ਮਾਲਕ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੇਲੇ ਇੱਕ ਸਿੱਖ ਹੋਇਆ ਸਤਸੰਗੀ ਭਾਈ ਭੀਵਾ ਜੀ, ਸੋ ਇਸ ਬਾਜਪੁਰ ਦੇ ਰਹਿਣ ਵਾਲੇ ਸੀ ਅਤੇ ਬੜੇ ਨੇਕ ਇਨਸਾਨ ਸਨ, ਲਾਹੌਰ ਦੇ ਵਿੱਚ ਇਹਨਾਂ ਦਾ ਕਾਰੋਬਾਰ ਸੀ, ਇਮਾਨਦਾਰੀ ਦੇ ਵਿੱਚ ਬਹੁਤ ਪ੍ਰਸਿੱਧ ਸਨ, ਕਿਸੇ ਦੀ ਇਮਾਨਤ ਵਿੱਚ ਖਿਆਨਤ ਨਹੀਂ ਸੀ ਕਰਦੇ। ਇਹਨਾਂ ਦੀ ਦੁਕਾਨ ਉੱਤੇ ਬੜੀ ਭੀੜ ਲੱਗੀ ਰਹਿੰਦੀ ਸੀ। ਇੱਕ ਸਮੇਂ ਕੋਈ ਪਠਾਣ ਸੀ ਅਤੇ ਉਹ ਚੱਲਿਆ ਕਿਸੇ ਕੰਮ ਵਾਸਤੇ, ਉਹਨੇ ਸੋਚਿਆ ਮਨ 'ਚ ਕਿ ਮੈਂ ਜਾਣਾ ਦੂਰ, ਜੇ ਮੈਂ ਸੋਨਾ ਨਾਲ ਲੈ ਕੇ ਗਿਆ ਤਾਂ ਰਾਹ 'ਚ ਲੁੱਟ ਲਉ ਕੋਈ, ਜੇ ਪਿੱਛੇ ਛੱਡ ਗਿਆ ਤਾਂ ਘਰੋਂ ਕੋਈ ਚੋਰੀ ਕਰ ਲਏਗਾ। ਸੋਚ ਵਿਚਾਰ ਕੇ ਉਸਨੇ ਸੋਨੇ ਦੀਆਂ 500 ਮੋਹਰਾਂ ਇੱਕ ਥੈਲੀ 'ਚ ਪਾਈਆਂ ਅਤੇ ਭਾਈ ਭੀਵਾ ਜੀ ਦੇ ਕੋਲ ਆ ਗਿਆ। ਕਹਿਣ ਲੱਗਾ ਗੁਰਸਿੱਖਾਂ ਮੈਂ ਜਾਣਾ ਕਿਤੇ ਕੰਮ, ਆਹ ਮੇਰੀ ਇਮਾਨਤ ਰੱਖ ਲਾ ਅਤੇ ਮੈਂ ਆ ਕੇ ਲੈ ਲਵਾਂਗਾ। ਭੀੜ ਬੜੀ ਸੀ ਦੁਕਾਨ ਉੱਤੇ ਅਤੇ ਭਾਈ ਭੀਵਾ ਜੀ ਕਹਿਣ ਲੱਗੇ ਭਾਈ ਇੱਥੇ ਰੱਖ ਦੇ ਮੈਂ ਲਿਖ ਲੈਂਦਾ। ਉਹ ਵੀ ਛੇਤੀ ਵਿੱਚ ਸੀ, ਉਹ ਛੇਤੀ ਰੱਖ ਕੇ ਚਲਾ ਗਿਆ ਅਤੇ ਜਿਹੜੇ ਦੁਕਾਨ ਦੇ ਅਤੇ ਹੋਰ ਕੰਮ ਕਰਨ ਵਾਲੇ ਹੁੰਦੇ ਉਹਨਾਂ ਨੇ ਚੁੱਕ ਕੇ ਥੈਲੀ ਕਿਤੇ ਇੱਧਰ ਉੱਧਰ ਰੱਖ ਦਿੱਤੀ। ਸਮਾਂ ਲੰਘਦਾ ਗਿਆ, ਉਹ ਪਠਾਣ ਆਪਣਾ ਕੰਮ ਕਾਰ ਸਮੇਟ ਕੇ ਵਾਪਸ ਆਇਆ ਅਤੇ ਭਾਈ ਭੀਵਾ ਜੀ ਦੁਕਾਨ 'ਤੇ ਆ ਗਿਆ। ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਕੋਲ ਇਮਾਨਤ ਰੱਖ ਗਿਆ ਸੀ। ਉਹਨਾਂ ਨੇ ਆਪਣੀ ਵਹੀ ਕੱਢੀ, ਭਾਈ ਭੀਵਾ ਜੀ ਨੇ ਵਹੀ ਵੇਖੀ ਅਤੇ ਵਹੀ ਵਿੱਚ ਕਿਤੇ ਲਿਖਤ ਹੈ ਹੀ ਨਹੀਂ ਸੀ। ਉਹ ਕਹਿੰਦੇ ਭਾਈ ਤੈਨੂੰ ਭੁਲੇਖਾ ਪਿਆ ਹੋਵੇਗਾ। ਕਹਿੰਦੇ ਨਹੀਂ, ਭੁਲੇਖਾ ਨਹੀਂ ਪਿਆ, ਮੈਂ ਫਲਾਣੇ ਦਿਨ ਇੱਦਾਂ ਰੱਖ ਕੇ ਗਿਆ ਸੀ। ਉਹਨਾਂ ਚੰਗੀ ਤਰ੍ਹਾਂ ਵਹੀ ਖਾਤੇ ਵੇਖੇ, ਕਿਤੇ ਨਹੀਂ ਨਿਕਲਿਆ। ਉਹ ਕਹਿੰਦੇ ਨਹੀਂ ਭਾਈ, ਤੇਰੀ ਇਮਾਨਤ ਸਾਡੇ ਕੋਲ ਨਹੀਂ ਹੈਗੀ, ਤੂੰ ਕਿਸੇ ਹੋਰ ਕੋਲ ਰੱਖ ਗਿਆ ਹੈਗਾ। ਸਤਸੰਗੀ ਬੜਾ ਪਰੇਸ਼ਾਨ ਹੋਇਆ ਅਤੇ ਅੰਤ ਨੂੰ ਉਹਨੇ ਇਹ ਜਿਹੜਾ ਸੀ ਇਹ ਮਾਮਲਾ, ਇਹ ਜਿਹੜਾ ਕੇਸ ਸੀ, ਇਹ ਨਵਾਬ ਦੇ ਕੋਲ ਲੈ ਗਿਆ। ਉਹਨਾਂ ਨੇ ਦੋਨਾਂ ਨੂੰ ਸੱਦਿਆ ਅਤੇ ਨਵਾਬ ਨੂੰ ਪਤਾ ਸੀ ਸਿੱਖ ਬੜਾ ਇਮਾਨਦਾਰ ਹੈ, ਇਹ ਘਾਟਾ ਵਾਧਾ ਨਹੀਂ ਕਰਦਾ। ਉਹਨਾਂ ਨੇ ਉਸ ਵੇਲੇ ਜਿਹੜਾ ਸੀ ਦੋਨਾਂ ਨੂੰ ਸੱਦ ਕੇ ਅਤੇ ਉਹਨਾਂ ਦੇ ਪੱਖ ਪੁੱਛੇ ਅਤੇ ਦੋਨੋਂ ਸੱਚੇ ਜਾਪਣ।
ਉਹ ਕਹੇ ਕਿ ਫਲਾਣਾ ਫਲਾਣਾ ਸਮਾਂ ਸੀ, ਫਲਾਣਾ ਵਿਅਕਤੀ ਤੁਹਾਡੇ ਕੋਲ ਸੀ, ਮੈਂ ਇਸ ਸਮੇਂ ਰੱਖ ਕੇ ਗਿਆ। ਉਹ ਕਹੇ ਨਹੀਂ ਭਾਈ, ਮੇਰੇ ਵਹੀ ਖਾਤੇ 'ਤੇ ਲਿਖਿਆ ਕਿਤੇ ਨਹੀਂ। ਅੰਤ ਨੂੰ ਜਿਹੜਾ ਸੀ ਫੈਸਲਾ ਕੀਤਾ ਨਵਾਬ ਨੇ ਕਿ ਤੇਲ ਦੀ ਕੜਾਹੀ ਤੱਤੀ ਕਰੋ, ਤੇਲ ਦੀ ਕੜਾਹੀ ਵਿੱਚ ਹੱਥ ਪਵਾਓ, ਜਿਹਦਾ ਹੱਥ ਬਚ ਗਿਆ ਉਹ ਸੱਚਾ ਅਤੇ ਜਿਹਦਾ ਸੜ ਗਿਆ ਉਹ ਝੂਠਾ। ਤੇਲ ਦੀ ਕੜਾਹੀ ਤੱਤੀ ਕੀਤੀ ਗਈ ਅਤੇ ਪਹਿਲਾਂ ਪਠਾਣ ਨੂੰ ਸੱਦਿਆ ਗਿਆ, ਭਾਈ ਤੂੰ ਸ਼ਿਕਾਇਤ ਲੈ ਕੇ ਆਇਆ, ਪਹਿਲਾਂ ਹੱਥ ਪਾ ਤੂੰ ਵਿੱਚ। ਸਤਸੰਗੀ ਉਹਨੇ ਝੱਕਦੇ ਝੱਕਦੇ ਡਰਦੇ ਡਰਦੇ ਨੇ ਹੱਥ ਪਾਇਆ ਅਤੇ ਉਹਦਾ ਹੱਥ ਸੜ ਗਿਆ। ਜਦੋਂ ਸਿੱਖ ਨੂੰ ਕਿਹਾ ਗਿਆ ਕਿ ਸਿੱਖ ਨੇ ਹੱਥ ਪਾਇਆ ਤਾਂ ਉਹਦਾ ਹੱਥ ਬਚ ਗਿਆ, ਹੁਣ ਉਹ ਝੂਠਾ ਪੈ ਗਿਆ। ਪਠਾਣ ਇੱਕ ਤਾਂ ਉਹਦੇ 500 ਸੋਨੇ ਦੀਆਂ ਮੋਹਰਾਂ ਗਈਆਂ, ਦੂਜਾ ਉਹਦਾ ਵਿਸ਼ਵਾਸ ਗਿਆ, ਕੇਸ ਹਾਰ ਜੂ ਗਿਆ ਉਹ। ਹੁਣ ਗੁਰੂ ਦਾ ਸਿੱਖ ਸੋਚਦਾ ਮਨ 'ਚ ਕਿ ਇਹਨੇ ਮੇਰੇ 'ਤੇ ਇਲਜ਼ਾਮ ਕਿਉਂ ਲਾਇਆ, ਇਹਨੂੰ ਕੀ ਲੋੜ ਪੈ ਗਈ ਕਿ ਮੇਰੇ 'ਤੇ ਕੇਸ ਕਰਨ ਦੀ। ਉਹ ਆਪਣੇ ਨੌਕਰਾਂ ਨੂੰ ਕਹਿੰਦਾ ਚਲੋ ਅੱਜ ਭਾਈ ਛੁੱਟੀ ਹੈ, ਅੱਜ ਆਪਾਂ ਇਹ ਕਰੀਏ ਕਿ ਐਤਵਾਰ ਦਿਨ ਆਪਾਂ ਸਾਰੀ ਦੁਕਾਨ ਦੀ ਸਫਾਈ ਕਰੀਏ। ਸਫਾਈ ਕਰਦੇ ਕਰਦੇ ਇੱਕ 500 ਦੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਮਿਲੀ ਜਿਹਦੀ ਲਿਖਤ ਕੋਈ ਵੀ ਨਹੀਂ ਸੀ। ਜੇ ਚਾਹੁੰਦਾ ਸਿੱਖ ਤਾਂ ਰੱਖ ਸਕਦਾ ਸੀ ਕਿਉਂਕਿ ਇਹ ਜਿੱਤ ਚੁੱਕਿਆ ਸੀ, ਜੇ ਚਾਹੁੰਦਾ ਤਾਂ ਉਹ ਥੈਲੀ 500 ਦੀ ਰੱਖ ਸਕਦਾ ਸੀ। ਜਦੋਂ ਉਹਨੇ ਵੇਖੀ ਬਈ ਖਾਤੇ 500 ਦੀ ਮੋਹਰਾਂ ਦੀ ਥੈਲੀ ਕਿਤੇ ਵੀ ਲਿਖੀ ਹੋਈ ਨਹੀਂ, ਉਹ ਕਹਿੰਦਾ ਭਾਈ ਉਹ ਪਠਾਣ ਦੀ ਲੱਗਦੀ ਹੈ। ਉਹ ਫਿਰ ਪਠਾਣ ਦੇ ਪਾਸ ਗਿਆ, ਕਹਿੰਦਾ ਭਰਾ ਅਸੀਂ ਅੱਜ ਸਫਾਈ ਕਰਨ ਲੱਗੇ ਸੀ ਅਤੇ ਇਹ ਮੋਹਰਾਂ ਦੀ ਥੈਲੀ ਮਿਲੀ ਹੈ, ਇਹ ਤੇਰੀ? ਕਹਿੰਦਾ ਹੈ ਤਾਂ ਮੇਰੀ ਹੈ, ਪਰ ਤੂੰ ਝੂਠ ਕਿਉਂ ਬੋਲਿਆ? ਕਹਿੰਦਾ ਝੂਠ ਨਹੀਂ ਸੀ ਬੋਲਿਆ, ਅਸਲ ਵਿੱਚ ਛੇਤੀ ਛੇਤੀ ਤੂੰ ਰੱਖ ਗਿਆ ਅਤੇ ਮੈਂ ਬਈ 'ਤੇ ਨਹੀਂ ਚਾੜੀ। ਉਹ ਕਹਿੰਦਾ ਚਲੋ ਜੋ ਹੋ ਗਿਆ, ਮੇਰਾ ਹੱਥ ਸੜ ਗਿਆ, ਮੇਰਾ ਵਿਸ਼ਵਾਸ ਜਾਂਦਾ ਰਿਹਾ ਅਤੇ ਇਹ ਕਾਰਨ ਕੀ ਬਣਿਆ, ਚੱਲ ਤੇਰੇ ਗੁਰੂ ਕੋਲ ਚੱਲੀਏ। ਗੁਰੂ ਅਰਜਨ ਦੇਵ ਜੀ ਦੇ ਕੋਲ ਅੰਮ੍ਰਿਤਸਰ ਸਾਹਿਬ ਆ ਗਏ। ਉਹਨੇ ਬੇਨਤੀ ਕੀਤੀ ਆ ਕੇ ਪਠਾਣ ਨੇ, ਕਹਿੰਦਾ ਪੀਰ ਜੀ ਕੀ ਤੁਸੀਂ ਝੂਠਿਆਂ ਦੀ ਮਦਦ ਕਰਦੇ ਹੋ? ਕਹਿੰਦੇ ਕੀ ਭਾਈ ਕੀ ਗੱਲ ਹੈ? ਸਾਰੀ ਗੱਲ ਦੱਸੀ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੇਖੋ ਪਠਾਣ ਜੀ, ਵੇਖੋ ਗੁਰੂ ਦਾ ਸਿੱਖ ਇੱਕ ਗੁਰੂ 'ਤੇ ਭਰੋਸਾ ਰੱਖਦਾ ਹੈ। ਜਦੋਂ ਤੇਰੀ ਵਾਰੀ ਆਈ ਤੇਲ ਦੇ ਕੜਾਹੀ 'ਚ ਹੱਥ ਪਾਉਣ ਦੀ, ਤੇਰਾ ਵਿਸ਼ਵਾਸ ਇੱਕ ਉੱਤੇ ਨਹੀਂ ਸੀ। ਕਦੇ ਤੂੰ ਕਿਸੇ ਪੀਰ ਨੂੰ, ਕਦੇ ਕਿਸੇ ਫਕੀਰ ਨੂੰ, ਕਦੇ ਕਿਸੇ ਨੂੰ ਤੂੰ ਚੇਤੇ ਕਰਦਾ ਸੀ। 10 ਕਦਮਾਂ ਤੁਰ ਕੇ ਗਿਆ ਅਤੇ 10 ਪੀਰ ਤੂੰ ਅਰਾਧੇ। ਜਦੋਂ ਸਿੱਖ ਦੀ ਵਾਰੀ ਆਈ ਤਾਂ ਸਿੱਖ ਨੇ ਇੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੋਤ ਦਾ ਧਿਆਨ ਧਰਿਆ। ਸੱਚੇ ਪਾਤਸ਼ਾਹ, ਮੈਂ ਬੇਈਮਾਨ ਨਹੀਂ, ਮੈਂ ਕੋਈ ਵਾਧਾ ਘਾਟਾ ਨਹੀਂ ਕੀਤਾ, ਅਤੇ ਮਹਾਰਾਜ ਮਿਹਰ ਕਰਿਓ। ਕਹਿੰਦੇ ਇੱਕ ਉੱਤੇ ਵਿਸ਼ਵਾਸ ਰੱਖ ਕੇ ਇਹਨੇ ਹੱਥ ਪਾ ਦਾ ਅਤੇ ਸਿੱਖ ਦਾ ਹੱਥ ਤਾਂ ਬਚ ਗਿਆ। ਭਰੋਸਾ ਇੱਕ ਉੱਤੇ ਰੱਖੀਦਾ ਹੈ, ਕਦੇ ਕਿਸੇ ਦਾ ਧਿਆਨ ਧਰ ਲਿਆ, ਕਦੇ ਕਿਸੇ ਦਾ ਧਿਆਨ ਧਰ ਲਿਆ, ਕਦੇ ਕਿਤੇ ਜਾ ਕੇ ਮੱਥਾ ਟੇਕ ਲਿਆ, ਕਦੇ ਕਿਤੇ ਕਬਰਾਂ 'ਚ ਤੇਲ ਪਾ ਲਿਆ। ਪਿਆਰਿਓ, ਇਹ ਸਿੱਖ ਦਾ ਕਰਮ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦਰ ਬੀਬਾ ਮੈਂ ਨੀਮ ਕੋ, ਦਰ ਦਾ ਅਰਥ ਹੈ ਦਰ ਅਤੇ ਬੀਬਾ ਦਾ ਅਰਥ ਦੂਸਰਾ, ਅਤੇ ਮੈਂ ਦਾ ਅਰਥ ਮੇਰਾ, ਨੀਮ ਦਾ ਅਰਥ ਨਹੀਂ, ਕੋ ਦਾ ਅਰਥ ਕੋਈ ਵੀ, ਮੇਰਾ ਵਾਹਿਗੁਰੂ ਦੇ ਦਰ ਤੋਂ ਬਿਨਾਂ ਕੋਈ ਵੀ ਨਹੀਂ। ਕਹਿ ਕਰੀ ਸਲਾਮ, ਅਤੇ ਵਾਹਿਗੁਰੂ ਦੇ ਦਰ ਨੂੰ ਛੱਡ ਕੇ ਮੈਂ ਕਿਹਦੇ ਅੱਗੇ ਸਲਾਮ ਕਰਾਂ? ਗੁਰੂ ਦੇ ਸਿੱਖ ਨੂੰ ਹੁਕਮ ਹੈ ਕਿ ਇੱਕ ਗੁਰੂ ਤੋਂ ਬਿਨਾਂ ਕਿਤੇ ਵੀ ਜਾ ਕੇ ਮੱਥਾ ਨਹੀਂ ਟੇਕਣਾ। ਗੁਰੂ ਦਾ ਸਿੱਖ ਹੋਵੇ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜਗੇ ਸੀਸ ਚੁੱਕੇ, ਉਹ ਸਿਰ ਨਹੀਂ ਹੁੰਦਾ ਪਿਆਰੇ, ਦਰ ਦਰ 'ਤੇ ਝੁੱਕ ਜਾਵੇ, ਸਿਰ ਉਹਦਾ ਇੱਕ ਝੁੱਕ ਜਾਵੇ ਤਾਂ ਫਿਰ ਉੱਠੇ ਹੀ ਨਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਦਰ ਛੱਡ ਕੇ ਅਤੇ ਮੈਂ ਕਿਹਦੇ ਅੱਗੇ ਸਲਾਮ ਕਰਾਂ? ਹਿੱਕੋ ਮੈਂਡਾ ਤੂੰ ਧਣੀ ਸਾਚਾ ਮੁੱਖ ਨਾਮ, ਆਪਾਂ ਇੱਕੋ ਕਹਿੰਦੇ ਹਾਂ। ਅਤੇ ਸਤਸੰਗੀ ਉਹ ਜਿਹੜਾ ਸਿੰਧ ਦਾ ਇਲਾਕਾ ਉੱਥੇ ਹਿੱਕ ਕਹਿੰਦੇ ਨੇ, ਇੱਕ ਨੂੰ ਹਿੱਕ, ਬੋਲੀਆਂ ਦਾ ਕਾਫੀ ਫਰਕ ਹੁੰਦਾ, ਹਰੇਕ ਇਲਾਕੇ ਦੀ ਬੋਲੀ ਦਾ ਸਤਸੰਗ ਫਰਕ ਹੁੰਦਾ। ਮੈਂ ਮਹਾਰਾਸ਼ਟਰ ਮੁੰਬਈ 9 ਸਾਲ ਗ੍ਰੰਥੀ, ਮੇਰੇ ਕੋਲ ਬੱਚੇ ਕਾਫੀ ਪੜ੍ਹਨ ਆਉਂਦੇ ਸੀ ਅਤੇ ਉੱਧਰ ਦੇ ਜਿਹੜੇ

0: ਫਤਿਹ।
1: ਰੂਪ ਸਾਧ ਸਿੰਘ ਜੀ ਆਪ ਜੀ ਨੂੰ ਪਵਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਕਥਾ ਰਾਹੀਂ ਜੋੜ ਰਹੇ ਸਨ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਿਮਰਨ ਜੁੜਨਾ ਕਰੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਜੋ ਕਿ ਆਉਣ ਵਾਲੇ ਪਰਸੋਂ ਦੇ ਰੋਜ਼ ਮੰਗਲਵਾਰ ਵਾਲੇ ਦਿਨ ਆ ਰਹੇ ਹਨ। 16 ਜੂਨ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 3 ਸ੍ਰੀ ਖੰਡ ਪਾਠ ਸਾਹਿਬ ਅੱਜ ਸ਼ਾਮਾਂ ਨੂੰ ਸੰਗਤਾਂ ਵੱਲੋਂ ਪ੍ਰਾਰੰਭ ਹੋਏ ਹਨ। ਪਰਸੋਂ ਸ਼ਾਮ ਨੂੰ ਸੰਪੂਰਨਤਾਵਾਂ ਹੋਣਗੀਆਂ। ਆਪ ਜੀ ਨੇ ਅਤੇ ਸ਼ਾਮ ਦੇ ਦੀਵਾਨ ਇਹ ਸ਼ਹੀਦ ਸਮਾਧ ਸਜਣਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰਨੀ ਹੈ ਜੀ। ਕੱਲ੍ਹ ਸੰਗਰਾਂਦ ਦਾ ਦਿਹਾੜਾ ਹੈ। ਆਪ ਜੀ ਨੇ ਸਵੇਰੇ ਸ਼ਾਮ ਹਾਜ਼ਰੀ ਭਰ ਕੇ ਰਾਹੀਂ ਪ੍ਰਾਪਤ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Why, Guru?

ਦਿੱਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ। ਆਪ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਉਪਰੰਤ ਨਾਮ ਸਿਮਰਨ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁਗਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਕਥਾ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ

ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੀ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ ਕਰੋ, ਸੇਈ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਨਾਮ ਸਿਮਰਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦਾਤ ਬਖਸ਼ਣ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਸ਼ਹੀਦੀ ਪੁਰਬ ਮੰਗਲਵਾਰ ਸ਼ਾਮ ਦੇ ਦੀਵਾਨ ਵਿੱਚ ਗੁਰੂ ਘਰ ਵਿਖੇ ਮਨਾਏ ਜਾ ਰਹੇ ਹਨ। ਅੱਜ ਸ਼ਾਮੀ ਜੋ 3 ਸ੍ਰੀ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਆਰੰਭ ਹੋਏ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ 16 ਤਰੀਕ ਸ਼ਾਮ ਨੂੰ ਤਕਰੀਬਨ 5:15 ਦੇ ਕਰੀਬ ਹੋਣਗੀਆਂ। ਉਸ ਤੋਂ ਉਪਰੰਤ ਕੁਝ ਸਮੇਂ ਵਾਸਤੇ ਕੀਰਤਨ ਹੋਣਗੇ, ਫਿਰ ਸੋਹਦਰ ਰਹਿਰਾ ਸਾਹਿਬ ਦੇ ਪਾਠ ਅਤੇ ਜੋ ਵਿਸ਼ੇਸ਼ ਦੀਵਾਨ ਸਜਣਗੇ। ਸੋ ਆਪ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ। ਸੋਰਟ ਮਹਿਲਾ 5 ਗੁਰ ਕਾ ਸਬਦ ਰਖਵਾਰੇ ਚੌਕੀ ਜਾਗਰਤ ਹਮਾਰੇ ਰਾਮ ਨਾਮ ਮਨ ਲਾਗਾ ਜਮ ਨ ਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਬਲਾਵਲ ਮਹਿਲਾ 5 ਤਾਤੀ ਵਾਮ ਨ ਲੱਗਈ ਪਾਰ ਬ੍ਰਹਮ ਸਰਨਾਈ ਚਾ ਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਪਾਈ ਸਤਿਗੁਰੂ ਪੂਰਾ ਵੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਯਾਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੇ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਆਹੋਣਾ ਤੂੰ ਨਹਿ ਛੁੱਟੇ ਨਿਕਟ ਨਾ ਜਾਇਓ ਦੂਤ। ਸਲੋਕ ਮਹਿਲਾ 5 ਮਨ ਮਹਿ ਚਿਤ ਵੋ ਚਿਤਮਨੀ ਉਦਮ ਕਰੋ ਠਨੀਤ ਹਰ ਕੀਰਤਨ ਕਾਰ ਹਰ ਦੇਵ ਨਾਨਕ ਕੇ ਮੀਤ। ਰਾਗ ਗੌੜੀ ਦੀਪ ਕੀ ਮਹਿਲਾ 1 ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਨ ਦੇਖੇਗਾ ਦੇ ਬਣਹਾਰ ਤੇਰੇ ਦਾਨ ਨਾ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੀਲ ਕਰ ਗਰੇ ਹੋ ਪਾਹੁਚਾ ਸਦਲ ਨਿਤ ਪਵਨ ਸਦਣ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ ਰਾਗਾਸਾ ਮਹਿਲਾ 6 ਗਰ 6 ਗੁਰ 6 ਉਪਦੇਸ਼ ਗੁਰ ਗੁਰ ਕੋ ਵੇ ਸਨੇਕ ਬਾਬਾ ਜਾ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇਂ ਤਸੀਆਂ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇਤੇ ਵੇਸ ਸਾਧਨਾ ਸ੍ਰੀ ਮਹਿਲਾ

ਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਰਸਾਦ ਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੇ, ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਉ ਖੰਡਾ ਹੈ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ

ਸਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਪਿੰਡ ਸਾਹਿਬ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇਓ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਉ ਨਿਦਿਆ ਮੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੇ ਗੁਣ ਗਾਵਾ। ਸਰਨ ਪਰਿਓ ਠਾਕੁਰ ਵਜ਼ੀਰਾ, ਬਿਨਾਂ ਦੇਖ ਮੇਰਾ ਮਨ ਧੀਰਾ। ਐਸੋ ਹੈ ਰੇ ਖਸਮ ਹਮਾਰਾ, ਤਿਨ ਮੈਂ ਸਾਜ ਸਵਾਰਨ ਹਾਰਾ। ਕਾਮ ਕਰੀ ਜੇ ਠਾਕਰ ਪਹਵਾ, ਗੀਤ ਚਰਿਤ ਪ੍ਰਭ ਕੇ ਗੁਣ ਗਾਵਾ। ਸਰਨ ਪਰਿਓ ਠਾਕਰ ਵਜ਼ੀਰਾ, ਤਿਨਾ ਦੇਖ ਮੇਰਾ ਮਨ ਧੀਰਾ। ਏਕ ਟੇਕ ਏਕੋ ਆਧਾਰਾ, ਜਨ ਨਾਨਕ ਹਰ ਕੀ ਲਾਗਾ ਕਾਰਾ। ਗੌੜੀ ਮਹੱਲਾ ਪੰਜਵਾ। ਹੈ ਕੋਈ ਐਸਾ ਹੋ ਮੈਂ ਤੋਰੈ, ਇਸ ਮੀਠੀ ਤੇ ਇਹ ਮਨ ਹੋਰੈ। ਰਹਾਓ ਅਗਿਆਨੀ ਮਾਨਕ ਭਿਆਹਾ, ਜੋ ਨਾਹੀ ਸੋ ਲੋਰੈ। ਰਹਿਣ ਅੰਧਾਰੀ ਕਾਰਿਆ, ਕਵਨ ਜਗਤ ਜਿਤ ਭੋਰੈ। ਭਰਮ ਤੋਂ ਹਾਰਿਆ, ਅਨਕ ਵਿਧੀ ਕਰ ਟੋਰੈ। ਕਹੋ ਨਾਨੇ ਕਿਰਪਾ ਭਈ, ਸਾਧ ਸੰਗਤ ਨਿਧ ਮੋਰੈ। ਗੌੜੀ ਮੁਹੱਲਾ ਪੰਜਵਾ। ਚਿੰਤਾ ਮਨ ਕਰਨਾ ਮੈ ਰਹਾਓ, ਦੀਨ ਦਿਆਲਾ ਪਾਰ ਬ੍ਰਹਮਾ। ਜਾ ਕੇ ਸਿਮਰਨ ਸੁਖ ਭੈ, ਅਕਾਲ ਪੁਰਖ ਅਗਾਧ ਬੋਧ। ਸੁਨਤ ਜਸੋ ਕੋਟ ਅਗ ਖੈ, ਕਿਰਪਾ ਨਿਧ ਪ੍ਰਮਿਆ ਧਾਰ। ਨਾਨਕ ਹਰ ਹਰ ਨਾਮ ਲੈ। ਗੌੜੀ ਪੂਰਬੀ ਮੁਹੱਲਾ ਪੰਜਵਾ। ਮੇਰੇ ਮਨ ਸਰਨ ਪ੍ਰਭੂ ਸੁਖ ਪਾਏ, ਜਾ ਦਿਨ ਬਿਸਰੇ ਪ੍ਰਾਣ ਸੁਖ ਦਾਤਾ। ਸੋ ਦਿਨ ਜਾਤ ਅਜਾਏ ਰਹਾਓ, ਏਕ ਰਹਿਣ ਕੇ ਪਾਹਨ ਤੁਮ ਆਏ। ਬਹੁ ਜੁਗ ਆਸ ਵਧਾਏ, ਗ੍ਰਹਿ ਮੰਦਰ ਸੰਪੈ ਜੋ ਦੀਸੈ। ਜੋ ਤਰਵਰ ਕੀ ਛਾਇ, ਤਨ ਮੇਰਾ ਸੰਪੈ ਸਭ ਮੇਰੀ। ਬਾਗ ਮਿਲਖ ਸਭ ਜਾਏ, ਦੇਵਨਹਾਰਾ ਬਿਸਰਿਓ ਠਾਕਰ। ਖਿਨ ਮੈਂ ਹੋਤ ਪਰਾਇ, ਪਹਿਰੇ ਬਾਗਾ ਕਰ ਇਸਨਾਨਾ। ਚੂਹਾ ਚੰਦਨ ਲਾਏ, ਨਿਰਭਉ ਨਿਰੰਕਾਰ ਨਹੀਂ ਚੀਨਿਆ। ਜੋ ਹਸਤੀ ਨਾ ਵਾਏ, ਜੋ ਹੋਏ ਕਿਰਪਾਲ ਤਾਂ ਸਤਿਗੁਰ ਮੇਲਾ। ਸਭ ਸੁਖ ਹਰ ਕੈ ਨਾਏ, ਮੁਕਤ ਭਿਆ ਬੰਧਨ ਗੁਰ ਖੋਲੇ। ਜਨ ਨਾਨਕ ਹਰ ਗੁਣ ਗਾਏ। ਗੌੜੀ ਪੂਰਬੀ ਮੁਹੱਲਾ ਪੰਜਵਾ। ਮੇਰੇ ਮਨ ਗੁਰ ਗੁਰ ਗੁਰ ਸਦ ਕਰੀਐ, ਰਤਨ ਜਨਮ ਸਫਲ ਗੁਰ ਕੀਆ। ਦਰਸ਼ਨ ਕੋ ਬਲ ਹਰੀਐ ਰਹਾਓ, ਜੇਤੇ ਸਾਸ ਗਰਾਸ ਮਨ ਲੇਤਾ। ਤੇਤੇ ਹੀ ਗੁਣ ਗਾਈਐ, ਜੋ ਹੋਏ ਦਿਆਲ ਸਤਿਗੁਰ ਅਪਣਾ। ਤਾਂ ਇਹ ਮਤ ਬੁੱਧ ਪਾਈਐ, ਮੇਰੇ ਮਨ ਨਾਮ ਲੈ ਜਬ ਬੰਧ ਤੇ ਛੂਟੈ। ਮੇਰੇ ਮਨ ਨਾਮ ਲੈ ਜਮ ਬੰਧ ਤੇ ਛੂਟੇ। ਸਰਵ ਸੁਖਾਂ ਸੁਖ ਪਾਈਐ, ਸੇਵ ਸਵਾਮੀ ਸਤਿਗੁਰ ਦਾਤਾ। ਮਨ ਬੰਛਤ ਫਲ ਆਈਐ, ਨਾਮ ਇਸ਼ਟ ਮੀਤ ਸੁਤ ਕਰਤਾ। ਮਨ ਸੰਗ ਤੁਹਾਰੈ ਚਾਲੈ, ਕਰ ਸੇਵਾ ਸਤਿਗੁਰ ਆਪਣੇ ਕੀ। ਗੁਰ ਤੇ ਪਾਈਐ ਪਾਲੈ, ਗੁਰ ਕਿਰਪਾਲ ਕਿਰਪਾ ਪ੍ਰਭ ਥਾਰੀ। ਬਿਨਸੇ ਸਰਬ ਅੰਦੇਸਾ, ਨਾਨਕ ਸੁਖ ਪਾਇਆ ਹਰ ਕੀਰਤਨ। ਮਿਟਿਓ ਸਗਲ ਕਲੇਸਾ। ਰਾਗ ਗੌੜੀ ਮੁਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਓ, ਕੋਟ ਜੋਰੇ ਲੱਖ ਕਰੋਰੇ। ਮਨ ਨਾ ਹੋਰੇ ਪਰੈ ਪਰੈ ਕੀ ਹੋਈ ਕੋ ਲੁਜੀ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬਿਕਾਰੀ। ਬੁਰਾ ਭਲਾ ਨੇ ਸੁਜੀ ਹੈ, ਅਨਕ ਬੰਧਨ ਮਾਇਆ। ਭਰਮਤ ਭਰਮਾਇਆ, ਗੁਣ ਨਿਧ ਨਹੀਂ ਗਾਇਆ। ਮਨ ਬਿਖੈ ਹੀ ਮੈਂ ਲੁਜੀ ਹੈ, ਜਾ ਕੋਰੇ ਕਿਰਪਾ ਕਰੈ। ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ। ਨਾਨਕ ਸੋ ਜਨ ਦਰ ਹਰ ਸਿਜੀ ਹੈ। ਗੌੜੀ ਮੁਹੱਲਾ ਪੰਜਵਾ। ਸਭ ਹੂ ਕੋ ਰਸ ਹਰ ਹੋ ਰਹਾਓ, ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ। ਕਾਹੂ ਹੋ ਡੰਡ ਧਾਰ ਹੋ, ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ। ਕਾਹੂ ਹੋ ਗੌਣ ਕਰ ਹੋ,
काहू तीर काहू नीर काहू वेद विचार नानका भगत प्रिय हो गौड़ी मोहल्ला पांजवा गुण कीर्त निद मोरी रहाओ तू ही रस तू ही जस तू ही रूप तू ही रंग आस ओट प्रभ तोरी तू ही मान तू ही तान तू ही पत तू ही प्राण गुर तूटी लै जोरी तू ही ग्रह तू ही बन तू ही गाओ तू ही सुन है नानक नेर नेरी गौड़ी मोहल्ला पांजवा मातो हर रंग मातो रहाओ ओही पियो ओही कियो गुरे दियो दान कियो आहू स्यो मन रातो ओही पाठी ओही पोचा उही प्यारो उही रुचा मन ओ सुख जातो सहज केल आनंद खेल रहे फेर पै मेल नानक गुर शब्द परातो।

ਜਿਤ ਨਹਾਏ ਅਰ ਧਰਨੀ ਭਰਮਤਾ ਅਗੇ ਠੌਰ ਨਾ ਪਾਵੈ। ਉਹਾਂ ਕਾਮਨਾ ਆਵੈ ਇਹ ਬੇਦੋ ਲੋਗਨ ਹੀ ਪਤੀ ਆਵੈ। ਚਤਰ ਬੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ। ਬੂਜੇ ਨਾਹੀ ਏਕ ਸੁਧਾਕਰ ਉਹ ਸਗਲੀ ਝਾਖ ਚਖਾਈਐ। ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੇ ਸੋ ਪਾਰ ਗ੍ਰਾਮੀ। ਗੁਰ ਸੇਵੋ ਅਰਨਾਮ ਧਿਆਵੋ ਤਿਆਗੋ ਮਨੋ ਗੁਮਾਨੀ। ਗੌੜੀ ਮਾਲਾ ਪੰਜਵਾ ਮਾਧੋ ਹਰ ਹਰ ਹਰ ਮੁਖ ਕਹੀਐ। ਹਮ ਤੇ ਕਛੂ ਨ ਹੋਵੇ ਸੁਆਮੀ ਜਿਉ ਰਾਖੋ ਤਿਉ ਰਹੀਏ ਰਹਾਓ। ਕਿਆ ਕਿਛ ਕਰੈ ਕੇ ਕਰਨੇ ਹਾਰਾ ਕਿਆ ਇਸ ਹੱਥ ਵਿਚਾਰੇ। ਜਿਤ ਤੁਮ ਲਾਭ ਹੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ। ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਭ ਹੋ। ਨਾਨਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵਹੋ। ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੀਨ ਦਿਆਲ ਦਮੋਦਰ ਰਾਇਆ ਜੀਓ ਕੋੜ ਜਨਾ ਕਰ ਸੇਵ ਲਗਾਇਆ ਜੀਓ। ਭਗਤ ਵਚਲ ਤੇਰਾ ਬਿਰਦ ਰਖਾਇਆ ਜੀਓ ਪੂਰਨ ਸਭ ਨੇ ਜਾਈ ਜੀਓ। ਕਿਉਂ ਪੇਖਾਂ ਪ੍ਰੀਤਮ ਕਮਣ ਸਕਰਨੀ ਜੀਓ ਸੰਤਾਂ ਦਾਸੀ ਸੇਵਾ ਚਰਨੀ ਜੀਓ। ਇਹੋ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਨਿਵ ਨਿਵ ਲਾਗੋ ਪਾਈ ਜੀਓ। ਪੋਥੀ ਪੰਡਤ ਬੇਦ ਖੁਜੰਤਾ ਜੀਓ ਹੋਏ ਬਿਰਾਗੀ ਤੀਰਥ ਨਵੰਤਾ ਜੀਓ। ਗੀਤ ਨਾਦ ਕੀਰਤਨ ਗਵੰਤਾ ਜੀਓ ਹਰ ਨਿਰਪੋ ਨਾਮ ਧਿਆਈ ਜੀਓ। ਪੈ ਕਿਰਪਾਲ ਸਵਾਮੀ ਮੇਰੇ ਜੀਓ ਪਤਤ ਪਵਿੱਤ ਲਗ ਗੁਰ ਕੇ ਪੈਰੇ ਜੀਓ। ਭਰਮ ਪੋ ਕਾਟ ਕੀਏ ਨਿਰਵੈਰੇ ਜੀਓ ਗੁਰਮਨ ਕੀ ਆਸ ਪੁਰਾਈ ਜੀਓ। ਜਿਨ ਨਾਉ ਪਾਇਆ ਸੇ ਧਨਵੰਤਾ ਜੀਓ ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ। ਜਿਸ ਸਾਧੂ ਸੰਗਤ ਤਿਸ ਸਭ ਸੁਕਰਣੀ ਜੀਓ ਜਨ ਨਾਨਕ ਸਹਿਜ ਸਮਾਈ ਜੀਓ। ਗੌੜੀ ਮੁਹੱਲਾ ਪੰਜਵਾ ਮਾਜ ਆਓ ਹਮਾਰੇ ਰਾਮ ਪਿਆਰੇ ਜੀਓ ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ। ਸੰਤ ਦਿਉ ਸੰਦੇਸਾ ਪੈ ਚਰਨਾਰੇ ਜੀਓ ਤੁਧ ਬਿਨ ਕਿਤ ਬਿਨ ਤਰੀਏ ਜੀਓ। ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ ਵਣ ਤਿਣ ਤ੍ਰੈ ਭਵਨ ਸੁਖ ਪਰਮਾਨੰਦਾ ਜੀਓ। ਸੇਜ ਸੁਹਾਵੀ ਇਹੋ ਮਨ ਬਖਸੰਦਾ ਜੀਓ ਪੇਖ ਦਰਸਨ ਇਹ ਸੁਖ ਲਹੀਏ ਜੀਓ। ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਬੰਧਨ ਦੇਵਾ ਜੀਓ। ਦਾਸਨ ਦਾਸ ਨਾਮ ਜਪ ਲੇਵਾ ਜੀਓ ਬਿਨੋ ਠਾਕਰ ਪਹਿ ਕਹੀਏ ਜੀਓ। ਐਸ਼ ਪੁੰਨੀ ਮੀਰਾ ਮੇਰੀ ਮਨ ਤਨ ਹਰਿਆ ਜੀਓ ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ। ਹਰ ਹਰ ਨਾਮ ਜਪੇ ਜਪ ਤਰਿਆ ਜੀਓ ਇਹੋ ਅਜਰ ਨਾਨਕ ਸੁਖ ਸਹੀਏ ਜੀਓ। ਗੌੜੀ ਮਾਜ ਮੁਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ ਮਨ ਤਨ ਤੇਰਾ ਇਹੋ ਜੀਓ ਪਿਵਾਰੇ ਜੀਓ। ਵਿਸਰ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਓ ਸਦਾ ਤੇਰੀ ਸਰਨਾਈ ਜੀਓ। ਜਿਸ ਮਿਲਿਆ ਮਨ ਜੀਵੈ ਭਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ। ਸਭ ਕੁਛ ਪ੍ਰਭ ਕਾ ਪ੍ਰਭ ਕੀ ਆ ਜਾਈ ਜੀਓ ਪ੍ਰਭ ਕੋ ਸਾਦ ਬਲ ਜਾਈ ਜੀਓ। ਇਹੋ ਨਿਧਾਨ ਜਪੈ ਵਡਭਾਗੀ ਜੀਓ ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪਹਿਰ ਗੁਣ ਗਾਇਆ ਜੀਓ। ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ ਤੂੰ ਸੱਚਾ ਸ਼ਾਹ ਭਗਤ ਵਣਜਾਰਾ ਜੀਓ। ਹਰ ਧਨ ਰਾਸ ਸੱਚ ਵਪਾਰਾ ਜੀਓ ਜਨ ਨਾਨਕ ਸਾਧ ਬਲਹਾਰਾ ਜੀਓ। ਰਾਗ ਗੌੜੀ ਮਾਜ ਮੁਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੇ ਸੁਖ ਵਸਾਂ ਸੱਚ ਸ਼ਬਦ ਨਿਸ਼ਾਨ ਰਹਾਉ। ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆਂ ਕਦ ਹੀ ਸੁਰਤ ਨ ਲੱਧੀਆ ਮਾਇਆ ਮੋਹੜਿਆ ਦੇ ਬੁਝਾਰਤ ਸਾਰਤਾ ਸੇ ਅੱਖੀ ਡਿੱਠੜਿਆ
ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ। ਇਕਸ ਦੋਹ ਚੋਹ ਕਿਆ ਗਣੀ ਸਭ ਇਕਤ ਸਾਧ ਮੁਠੀ ਇੱਕ ਅਧ ਨਾਏ ਰਸੀਆੜਾ ਕਾ ਵਿਰਲੀ ਜਾਏ ਉਠੀ। ਭਗਤ ਸੱਚੇ ਦਰ ਸੋਹਦੇ ਅਣਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰ ਹੈ ਜਨ ਨਾਨਕ ਤਿੰਨ ਬਲ ਜਾਤ। ਗੌੜੀ ਮੁਹੱਲਾ ਪੰਜਵਾ ਮਾਂਜ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰਨ ਸਤ ਗੁਰ ਗਿਆਨ ਰਹਾਉ। ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸਹਾਵਾ ਥਾਓ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਓ। ਸੇਵਾ ਸੁਰਤ ਨ ਜਾਣੀਆ ਨਾ ਜਾਪੇ ਆਰਾਧ ਊਟ ਤੇਰੀ ਜਗ ਜੀਵਨਾ ਮੇਰੇ ਠਾਕਰ ਅਗਮ ਅਗਾਧ। ਭੈ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤੱਤੀ ਵਾਓ ਨ ਲੱਗਈ ਸਤ ਗੁਰ ਰੱਖੇ ਆਪ। ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਿਰ ਜਣਹਾਰ ਗੁਰ ਤੁੱਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਹਾਰ। ਗੌੜੀ ਮਾਜ ਮੁਹੱਲਾ ਪੰਜਵਾ ਹਰ ਰਾਮ ਰਾਮ ਰਾਮ ਰਾਮ ਜਪ ਪੂਰਨ ਹੋਏ ਕਾਮਾ ਰਹਾਓ। ਰਾਮ ਗੋਬਿੰਦ ਜਪੇਂਦਿਆਂ ਹੋਵਾ ਮੁੱਖ ਪਵਿੱਤਰ ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ। ਸਭ ਪਦਾਰਥ ਸਭ ਫਲਾਂ ਸਰਬ ਗੁਣਾਂ ਜਿਸ ਮਾਹੇ ਕਿਉਂ ਗੋਬਿੰਦ ਮਨੋ ਵਿਸਾਰੀਐ ਜਿਸ ਸਿਮਰਤ ਦੁੱਖ ਜਾਹੇ। ਜਿਸ ਲੜ ਲੱਗੀਐ ਜਿਸ ਲੜ ਲੱਗਿਆ ਜੀਵੀਐ ਭਵਜਲ ਪਈਐ ਪਾਰ। ਮਿਲ ਸਾਧੂ ਸੰਗ ਉਧਾਰ ਹੋਏ ਮੁੱਖ ਉਜਲ ਦਰਬਾਰ। ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਭਰੇ ਨਾਮ ਜਪ ਦਰ ਸੱਚੇ ਸਾਬਾਸ। ਗੌੜੀ ਮਾਜ ਮੁਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ। ਸੱਚੇ ਸੇ ਤੀਰਤਿਆ ਮਿਲਿਆ ਨ ਥਾਵੇ ਥਾਓ ਰਹਾਓ। ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ। ਅੰਚਲ ਗਹਿ ਕੈ ਸਾਧਕਾ ਤਰਨਾ ਇਉ ਸੰਸਾਰ ਪਾਰ ਬ੍ਰਹਮ ਅਰਾਧੀ ਹੈ ਉਧਰੇ ਸਭ ਪਰਿਵਾਰ। ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੇ ਦੇ ਔਗਣ ਸਭ ਮਟਾਏ ਕੈ ਪਰ ਉਪਕਾਰ ਕਰੇ। ਮਾਲ ਖਜ਼ਾਨਾ ਥੇਹੋ ਘਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧਨੋ ਮੰਗੈ ਦਾਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮੁਹੱਲਾ ਨੌਵਾਂ। ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨ ਸੁਭਾਗੋ ਰਹਾਉ। ਸੁੱਖ ਦੁੱਖ ਦੋਨੋ ਸਮ ਕਰ ਜਾਣੈ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ। ਉਸਤਤ ਨਿੰਦਾ ਦੂ ਤਿਆਗੈ ਖੋਜੇ ਪਦ ਨਿਰਬਾਨਾ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ। ਗੌੜੀ ਮੁਹੱਲਾ ਨੌਵਾਂ। ਸਾਧੋ ਰਚਨਾ ਰਾਮ ਬਨਾਈ ਇੱਕ ਬਿਨਸ ਹੈ ਇੱਕ ਅਸਥਿਰ ਮਨ ਹੈ ਅਚਰਜ ਲਖਿਓ ਨਾ ਜਾਈ ਰਹਾਓ। ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਰਹਿ ਨਾਈ। ਜੋ ਦਿਸੈ ਸੋ ਸਗਲ ਬਿਨਾਸੈ ਜੋ ਬਾਦਰ ਕੀ ਸ਼ਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ। ਗੌੜੀ ਮੁਹੱਲਾ ਨੌਵਾਂ। ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੈ ਐਨਸ ਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵੈ ਰਹਾਓ। ਪੂਤ ਮੀਤ ਮਾਇਆ ਮਮਤਾ ਸਿਓ ਇਹ ਬਿਦ ਆਪ ਬੰਧਾਵੈ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹੋ ਜਗ ਦੇਖ ਤਾਸ ਉੱਠ ਤਹਾਵੈ। ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ। ਗੌੜੀ ਮੁਹੱਲਾ ਨੌਵਾਂ। ਸਾਧੋ ਇਹ ਮਨ ਗਹਿਓ ਨਾ ਜਾਈ ਚਾਂਚਲ ਤ੍ਰਿਸ਼ਨਾ ਸੰਗ ਬਸਤ ਹੈ ਜਾ ਤੇ ਥਿਰ ਨਾ ਰਹਾਈ ਰਹਾਓ। ਕਠਨ ਕ੍ਰੋਧ ਘਟ ਹੀ ਕੇ ਭੀਤਰ ਜੈ ਸਦ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰਲੀਨਾ ਤਾਸਿਓ ਕਛ ਨਾ ਬਸਾਈ।
ਜੋਗੀ ਜਤਨ ਘਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲਾ ਤੋ ਸਭ ਬਿਦ ਬਨ ਆਈ ਗੌੜੀ ਮੁਹੱਲਾ ਨੌਵਾਂ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਰਹਾਓ ਪਤਤ ਪਨੀਤ ਦੀਨ ਬੰਧ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੈ ਸਿਮਰਤ ਤੁਮ ਕਾਹੇ ਬਿਸਰਾਵੋ ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ ਗੌੜੀ ਮੁਹੱਲਾ ਨੌਵਾਂ ਕੋ ਮਾਈ ਭੁੱਲਿਓ ਮਨ ਸਮਝਾਵੈ ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨ ਹਰ ਗੁਣ ਗਾਵੈ ਰਹਾਓ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੋਚੀ ਉਪਜਾਵੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨੇਹੋ ਨਾ ਲਾਵੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਉ ਨੇਹੋ ਨਾ ਲਾਵੈ ਨਾਨਕ ਮੁਕਤ ਤਾਹੇ ਤੁਮ ਮਾਨੋ ਜਹਿ ਘਟ ਰਾਮ ਸਮਾਵੈ ਗੌੜੀ ਮੁਹੱਲਾ ਨੌਵਾਂ ਸਾਧੋ ਰਾਮ ਸਰਨ ਬਿਸਰਾਮਾ ਵੇਦ ਪੁਰਾਣ ਪੜੇ ਕੋ ਇਹੋ ਗੁਣ ਸਿਮਰੇ ਹਰ ਕੋ ਨਾਮਾ ਰਹਾਓ ਲੋਭ ਮੋਹ ਮਾਇਆ ਮਮਤਾ ਫੁਨ ਓ ਬਿਖਿਨ ਕੀ ਸੇਵਾ ਹਰਖ ਸੋਗ ਪਰਸੇ ਜੈ ਨਾਹਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖੇ ਸਭ ਤਿਉ ਕੰਚਨ ਹਰ ਪੈਸਾ ਔਸਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫੁਨ ਤੈਸਾ ਦੁਖ ਸੁਖੇ ਬਾਦੇ ਜੈ ਨਾਹਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਣੀ ਗੌੜੀ ਮੁਹੱਲਾ ਨੌਵਾਂ ਮਨ ਰੇ ਕਹਾ ਭਿਓ ਤੈ ਬੌਰਾ ਐਨ ਸਿਉਦ ਘਟੇ ਨਹੀਂ ਜਾਣੈ ਭਇਓ ਲੋਭ ਸੰਗ ਹੌਰਾ ਰਹਾਓ ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨਮੇ ਕਛ ਤੇਰੋ ਨੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾ ਲੀਨ ਭਇਓ ਚਰਨਨ ਸਿਉ ਬਿਰਥਾ ਔਦ ਸਰਾਨੀ ਕਹੁ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਗੌੜੀ ਮੁਹੱਲਾ ਨੌਵਾਂ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰ ਰੇ ਰਹਾਓ ਬੀਦ ਪ੍ਰਾਨ ਜਾਸ ਗੁਣ ਗਾਵਤ ਤਾਕੋ ਨਾਮ ਹੀਏ ਮੋਹ ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇ ਬੋਹਰ ਨੈ ਪਾਵੈ ਕਛੂ ਅਪਾਓ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਏ ਕੁਰ ਨਾਮੈ ਭਵ ਸਾਗਰ ਕੈ ਪਾਰ ਉਤਰ ਰੇ ਰਾਗ ਗੌੜੀ ਅਸ਼ਟਪਦੀਆਂ ਮੁਹੱਲਾ ਪਹਿਲਾ ਗੌੜੀ ਗੁਆਰੇ ਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਨਿਧ ਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਹੈ ਬਿਖ ਮਾਰ ਤ੍ਰਿਕਟੀ ਛੂਟੀ ਬਿਮਲ ਮਜਾਰ ਗੁਰ ਕੀ ਮਤ ਜੀ ਆਈ ਕਾਰ ਇਨ ਬਿਦ ਰਾਮ ਰਾਮ ਤਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਓ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਪੈ ਸੂਹਾ ਰੰਗ ਮਾਇਆ ਨਦਰ ਪਈ ਬਿਖਠਾ ਕਰਹਾਇਆ ਉਲਟ ਪਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ ਭਾਏ ਬਸੇ ਜਮਕਾ ਪੋ ਭਾਗਿਆ ਸਾਧ ਰਹੇ ਬਾਦ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਅਚਾਰਾ ਦ੍ਰਿਸ਼ਟ ਪਈ ਸੁਖ ਆਤਮ ਤਹਾਰਾ ਤੁਜ ਬਿਨ ਕੋਈ ਨਾ ਦੇਖੋ ਮੀਤ ਕਿਸ ਸੇਵੋ ਕਿਸ ਦੇਵੋ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਾਹਾਂ ਲਿਵ ਲਾਏ ਗੁਰ ਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੀਖਿਆ ਭੋਜਨ ਪਾਓ ਹੁਕਮ ਸੰਜੋਗੀ ਨਿਜ ਘਰ ਜਾਓ ਗਰਭ ਗਤੰ ਸੁਖ ਆਤਮ ਧਿਆਨਾ ਜੋਤ ਪਈ ਜੋਤੀ ਮਾਹੇ ਸਮਾਨਾ ਲਿਖਤ ਮਿਟੇ ਨੀ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ
ਨਹਿ ਪੰਡਤ ਨਹਿ ਚਤਰ ਸਿਆਨਾ ਨਹਿ ਭੂਲੋ ਨਹਿ ਭਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤਿ ਸਹਿਜ ਸਮਾਨਾ ਰਾਗ ਗੌੜੀ ਗੁਆਰੇਰੀ ਮੁਹੱਲਾ ਪਹਿਲਾ ਮਨ ਕੁੰਚਰ ਕਾਹਿਆ ਉਦਿਆਨੈ ਗੁਰ ਅੰਕਸ ਸਚ ਸ਼ਬਦ ਨਿਸ਼ਾਨੈ ਰਾਜ ਦੁਆਰੈ ਸੋਭ ਸੋ ਮਾਨੈ ਚਤਰਾਈ ਨਹਿ ਚੀਨਿਆ ਜਾਹੇ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ ਘਰ ਮੈਂ ਅੰਮ੍ਰਿਤ ਤਸ ਕਰ ਲਈ ਨੰਨਾ ਕਾਰ ਨਾ ਕੋਏ ਕਰੇਈ ਰਾਖੇ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨਿਵਰੀ ਗੁਰ ਬੂਝ ਬੁਝਾਈ ਮਨ ਦੇ ਲਈਆ ਰਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂੰਗਰ ਨਿਰਪੋ ਐਸਾ ਮੂਏ ਕੋਹ ਕੋਹ ਮਾਰੇ ਕੌਣ ਨਿਡਰੇ ਕੋ ਕੈਸਾ ਡਰ ਕਵਨ ਸ਼ਬਦ ਪਛਾਨੇ ਤੀਨੇ ਭੌਨ ਜਿਨ ਕਹਿਆ ਤਿਨ ਕਹਿਣ ਵਖਾਨਿਆ ਜਿਨ ਬੂਝਿਆ ਤਿਨ ਸਭ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੀ ਨਿਰੰਜਨ ਰਿਹਾ ਸਮਾਈ ਨਿਜ ਘਰ ਵਿਆਪ ਰਹਿਆ ਨਿਜ ਠਾਈ ਉਸਤਤ ਕਰੇ ਕੇ ਤੇ ਮੁਨ ਪ੍ਰੀਤ ਤਨ ਮਨ ਸੂਚੇ ਸਾਚ ਸੋਚੀਤ ਨਾਨਕ ਹਰ ਭਜਨੀ।

ਸਤਿਗੁਰੇ ਨਮਹ, ਸ੍ਰੀ ਗੁਰਦੇਵ ਨਮਹ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਸੁੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪੁਰਾਣ ਸਿਮਰ ਸੁਦਾਖਰ, ਕੀਨੇ ਰਾਮ ਨਾਮ ਇੱਕ ਅੱਖਰ।

ਨੀ ਨਾ ਆਵੈ। ਕਾਂਖੀਏ ਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮੁਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਬਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਆਨੰਦਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਦ ਸਿਦ ਨੌ ਨਿਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਲ ਕੀ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖ ਵਾਸੀ, ਪ੍ਰਭ ਕੋ ਸਿਮਰੇ ਸਦਾ ਅਬਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਾਧ ਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸੁਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ,
ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੱਗ ਬੇਦ ਉਪਾਏ। ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਹੋ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ। ਸਲੋਕ ਦੀਨ ਦਰ ਦੁਖ ਪੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਇ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ। ਅਨਕ ਪੁਨੇ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਾਪਤ ਹੋਏ ਸੁਖੀਆ। ਲੱਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਾਪਤ ਨਿਸਤਰੈ। ਅਨਕ ਮਾਇਆ ਰੰਗ ਤਿੱਖ ਨਾ ਬਜਾਵੈ, ਹਰ ਕਾ ਨਾਮ ਜਪਤ ਅਗਾਵੈ। ਜੈ ਮਾਰਗ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟ ਨਹੀਂ ਕੋਟ ਲੱਖ ਬਾਹੀ, ਨਾਮ ਜਪਤੈ ਪਾਰ ਪਰਾਹੀ। ਅਨਕ ਬਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹੋ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਜੈ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਜੈ ਪੈਂਡੇ ਮਹਾ ਅੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾ ਪੰਥ ਤੇਰਾ ਕੋ ਨਾ ਸਜਾਨੋ, ਹਰ ਕਾ ਨਾਮ ਤੈ ਨਾਲ ਪਛਾਨੋ। ਜੈ ਮਹਾ ਭਿਆਨ ਤਾਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾ ਤ੍ਰਿਖਾ ਮਨ ਤੋ ਜਯ ਕਰ ਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਊਟ, ਹਰ ਕੈ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ।

ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੂ ਨਾ ਵਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭੋ ਵਿਆਪੈ ਅਨਕ ਜਤਨ ਕਰ ਤ੍ਰਿਸਨ ਤ੍ਰਾਪੈ ਭੀਖ ਅਨੇਕ ਅਗਨ ਨਹੀਂ ਬੁਝੈ ਕੂਟ ਅਪਾਵ ਦਰਗਹਿ ਨਹੀਂ ਸਿਜੈ ਝੂਟ ਸਨਾਹੀ ਊਬ ਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋਈ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਹਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

nira va nira va nira va nira va nira va nira va nira va

Vahindra, Vahindra, Vahindra, Vahindra, Vahindra.

Wah,

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru.

Why? Blue.

Vaheguru, Vaheguru, Vaheguru, Vaheguru.

Vai Guru.

Why, Ru,

Guru, why, Guru, why, Guru, why, Guru.

ഗുരു ഗുരു

Hello.

Guru, who I,

Peru, why? Peru, why? Peru, why? Peru, why?

Why?

Hello.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਦੂਜਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ,

ਤਨ ਮਾਹਿ ਮਿਟਾਵੋ। ਸਿਮਰੋ ਜਾਸ ਵਿਸੰਪਰੇ ਕੈ ਨਾਮ ਜਪ ਤੇ ਅਗੰਤ ਅਨੇਕੈ ਵੇਦ ਪੁਰਾਣ ਸਿਮਰਤ ਸੋਧ ਆਖਿਅਰ ਕਿਨੇ ਰਾਮ ਨਾਮਿਕ ਆਖਿਅਰ

ਹੇ ਉਧਾਰੋ ਸੁਖਮਨੀ ਸੌਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਿਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਹਿ ਵਿਘਨ ਨਾ ਲਾਗੇ ਪ੍ਰਭ ਕੈ ਸਿਮਰਨ ਅਣਦਿਨ ਜਾਗੇ ਪ੍ਰਭ ਕੈ ਸਿਮਰਨ ਭਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਣ ਦਾਨ ਨਾਨਕ ਹਰਿ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰ ਜਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਹਿ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਤਨਵੰਤੇ ਪ੍ਰਭ ਕਉ ਸਿਮਰਹਿ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇਮਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਉ ਸਿਮਰੈ ਸੇ ਸੁਖਵਾਸੀ ਪ੍ਰਭ ਕਉ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕਉ ਸਿਮਰੈ ਸੇ ਪਰਉਪਕਾਰੀ ਪ੍ਰਭ ਕਉ ਸਿਮਰੈ ਤਿਨ ਸਦ ਬਿਲਿਹਾਰੀ ਪ੍ਰਭ ਕਉ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਉ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕਉ ਸਿਮਰੈ ਤਿਨ ਆਤਮ ਜੀਤਾ ਪ੍ਰਭ ਕਉ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰੈ ਤਿਨ ਅੰਦ ਕਨੇਰੇ ਪ੍ਰਭ ਕਉ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸੁਮਾਨੀ ਪ੍ਰਭ ਕੈ ਸਿਮਰਨ ਨਿਹਤਲ ਆਸਨ ਪ੍ਰਭ ਕੈ ਸਿਮਰਨ ਕਮਲ ਬਿੰਗਾਸਨ

ਸ੍ਰੀ ਨਾਨਕ ਪਾਵੋ ਸੁਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਹ ਕਰਿਓਰੀ ਬੰਧਨ ਪਰੇ, ਹਰ ਕਾ ਨਾਮ ਜਪਤ ਨਿਸਤਰੇ। ਅਨਕ ਮਾਇਆ ਰੰਗ ਤੇਖ ਨਾ ਬੁਝਾਵੇ, ਹਰ ਕਾ ਨਾਮ ਜਪਤ ਆਗਾਵੇ। ਜਿਹ ਮਾਰਗ ਜਾਤੇ ਅਕੇਲਾ, ਤਹਿ ਹਰ ਨਾਮ ਸੰਗ ਹੋ ਤੂੰ ਸੁਹੇਲਾ।

ਕਾਲੀ ਉਧਾਰੇ ਅਣਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹਉ ਮੈਲਾ ਮਲ ਕਬਹੁ ਨ ਧੋਵੈ ਹਰਿ ਕਾ ਨਾਮ ਗੋਡ ਪਾਪ ਖੋਵੈ।

ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨਕ ਮਾਲਕ ਜੀਨਾ ਹਰਿ ਧਨ ਜਨਕ ਵਾ ਪ੍ਰਭ ਦੀਨਾ ਹਰਿ ਹਰਿ ਜਨਕ ਓਟ ਸਤਾਣੀ ਹਰਿ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰਿ ਹਰਿ ਜਪੇ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ।

ਲੈ ਲਾਈ ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਾਥ ਧੀ ਅਸਬ ਬਹਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਸਤਾ

ਜਾਊਂ ਰਹ ਤਵਰ ਕਛ ਅਵਰ ਕਮਾਵਤ ਮਾ ਨਹੀਂ ਪ੍ਰੀਤ ਮੁਖੋਂ ਗਣ ਲਾਵਤ ਜਾਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ

ਬਣਤ ਬਨਾਈ ਉਠਤ ਬੈਠਤ ਸਭ ਤਿਸਹ ਧਿਆਈ ਤਿਸਹ ਧਿਆਏ ਜੋ ਇੱਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਵਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਜਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ ਜਿਹ ਪ੍ਰਸਾਦ ਰਹਿ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਿਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ

ਤਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਣ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਵ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧਕ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧਕ ਸੰਗ ਕਲੂਹਿਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਵਿਚੁਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧਕ ਕੈ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਗੁਦਰੈ ਸਾਧ ਸੁਨ ਰਸੈ

ਪ੍ਰਤਾਪ ਬ੍ਰਹਮ ਗਿਆਨੀ ਲੇ ਧਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸਫਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜੈ ਪੈ ਸਗਲ ਸੰਸਾਰ

ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬਹਿਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛੇ ਕੇਵਲ ਭਗਤ ਕੀਰਤਨ

ਕੋਇ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਮਨ ਕਰਨੇ ਜੋਗ ਜੋ ਤਿਸ ਭਾਵ ਸੋਈ ਹੋਗ ਖਿਨ ਮਹਿਥਾਪ ਉਥਾਪਨ ਹਰ ਅੰਤ ਨਹੀਂ ਕਿਸ ਪਾਰ ਵਾਰ ਹੁਕਮੇ ਧਾਰ ਅਧਾਰ ਰਹਾਵੇ।

ਲੰਗਰ ਪ੍ਰਸਾਦ ਕਿਹੜਾ ਵਖਿਆ ਨਹੀਂ। ਸੱਚ ਸੱਚ ਸੱਚ ਸਭ ਕੀਨਾ ਕੋਟ ਮੱਧੇ ਕਿਹੜਾ ਬਿਰਲੈ ਚੀਨਾ ਭਲਾ ਭਲਾ।

ਗੌਰਵ ਤਾਰਸਪਦੀ ਸੰਤ ਕੇ ਦੁੱਖ ਨੂੰ ਹਾਰ ਜਾ ਘਟੇ ਸੰਤ ਕੇ ਦੁੱਖ ਨੂੰ ਜਮ ਤੇ ਨਹੀਂ ਛੁੱਟੇ ਸੰਤ ਕੇ ਦੁੱਖ ਨੂੰ ਸੁੱਖ ਸਭ ਜਾਏ ਸੰਤ ਕੇ ਦੁੱਖ ਨੂੰ ਨਰਕ ਮਹਿ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੇ ਦੁੱਖ ਨੂੰ ਸੋਭਾ ਤੇ ਹੀਨ

ਲਾਗੇ ਸਤਿਗੁਰ ਦੁਖੀ ਕੋ ਸਭ ਤੇ ਆਗੇ ਸਤਿਗੁਰ ਦੁਖੀ ਮਹੰਕਾਰੀ ਸਤਿਗੁਰ ਦੁਖੀ ਸਦਾ ਵਿਕਾਰੀ ਸਤਿਗੁਰ ਦੁਖੀ ਜਨ ਮੈਂ ਮਰੇ ਸੰਤ ਕੀ ਦੁੱਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਇ ਸੰਤ ਕਾ ਦੁਖੀ ਅਦਬੀ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਇ ਨਾ ਪਹੁੰਚੈ

ਮਸਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵ ਕਿੰਦਰ ਨਹੀਂ ਧਰਾਪੈ। ਸੰਤ ਕਾ ਦੁਖੀ ਛੁੱਟੈ ਇਕੇਲਾ ਜਿਉਂ ਬੁਆੜ ਤਿਲ ਖੇਤ ਮਾਂ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ

ਲੋਕ ਆਦ ਸੱਚ ਗੁਰ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਤਾ

ਨਾਮ ਕਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਰ ਹਿਰੇ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖ ਕਾ ਹਾਲਤ ਪਲ ਸੁਆਰੇ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੁਮਾਰੇ ਗੁਰ ਕੈ ਗ੍ਰਹਿ

ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਪਾਹੋ ਚੁੱਕਾ ਨਿਰਪਾਉ ਹੋਏ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਵਾਤਨ ਕਿਰਪਾ ਤਾਰੀ ਸਾਧ ਸੰਗ ਜਮ ਨਾਮ ਰਾਣੀ ਥਿਤ ਪਾਈ ਚੁੱਕੇ ਬ੍ਰਹਮ ਗਮਨ ਸੁਣ ਨਾਨਕ ਹਰ ਹਰ ਜਾ ਸ੍ਰਵਨ ਨਿਰਗੁਣ।

ਇੱਕ ਸਿਮਰ ਨਾਮ ਆਧਾਰ ਅਵਰਿ ਉਪਾਵ ਸਵੀਤ ਵਿਸਾਰ ਚਰਨ ਕਮਲ ਰਿਤ ਮਹਿਰ ਧਾਰ ਹੋ ਕਰਨ ਕਾਰਨ ਸੁਪ੍ਰਭ ਸਮਰਾਥ ਕਰ ਗਾਹ ਸਾ ਨਾਮ ਹਰਿ ਵਾਥ

ਸਿਆਣੇ ਹਰ ਕਈ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰ ਵਿਖ ਜਾਹੇ ਆਪ ਜਪ ਹੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਦ ਪਾਵੋ ਸਾਰ ਭੂਤ ਸਦ ਹਰ ਕੋ ਨਾਉ ਸਹਿ ਸਿਪਾਹੀ ਨਾਨਕ ਗੁਣ ਗਾਓ।

ਸਾਜਿ ਧਨ ਹਰ ਪੂੰਜੀ ਸਾਜ ਕਰੋ ਬੇਵਾਰੀ ਹਾਂ ਸੁਖ ਦੁਰਗੈ ਜੈਕਾਰ ਸਰਬ ਨਿਰੰਤਰੇ ਏਕੋ ਦੇਹ ਕਹੁ ਨਾਨਕ ਜਾ ਕੇ ਭਗਤ ਕਲੇਖ ਏਕੋ ਜਪ ਏਕੋ ਸਾਲਾਹੇ ਇੱਕ ਸਿਮਰ ਏਕੋ ਬਣਿਆ ਹੈ।

ਪ੍ਰਣਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਮ ਜਪਹੁ ਅਵਰਹਿ ਨਾਮ ਜਪਾਵ ਭਗਤ ਪਾਏ ਤਰੀ ਐ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ ਸਰਬ ਕਲਿਆਣ ਸੁਖ

God and good. ਆਦ ਪੁਰਖ ਕਾਰਨ ਕਰਤਾਰ ਭਗਤ ਨ ਕੇ ਪ੍ਰਾਣ ਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਭਾਏ ਲਾਵੇ ਮਨ ਹੀਤ ਹਮ ਨਿਰਗੁਣੀ ਯਾਰ ਨੀਤ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਗਤ ਮੋਹ ਪਾਏ ਕਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ

ਵਿਸਤਾਰ ਅਸਪਦੀ ਆਪ ਕਥਿਆ ਸੁਣ ਲੈ ਹਾਰ ਆਪੇ ਕਾ ਵਿਸਤਾਰ ਜਾਤ ਭਾਵੇ ਤਾਂ ਸ੍ਰੀ ਟਿਉਪਾਏ ਆਪਣੇ ਭਾਣੇ ਲੈ ਸੰਭਾਏ ਤੁਮ ਤੇ ਪਹਿਨਾ ਹੀ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆਪ ਜਾਹੇ ਸਚ ਨਾਮ ਸੋਏ।

ਸਭੀ ਉਪਰ ਹੋਵਦ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਬਿਆ ਅੰਮ੍ਰਿਤ ਪਾਲੇ ਜੀ ਅਨੁਭਵ ਪਾਹਤ ਜੋ ਜੋ ਰਚਿਓ ਸਭ ਤਿਸੇ ਤੇ ਆਤ ਜਿਸ ਭਾਵੇ ਤਿਸ ਲੈ

ਸੋ ਅੰਤਰ ਸੋ ਬਾਹਰ ਅਨੰਦ ਘੜ ਘੜ ਵਿਆਪ ਰਹਿਆ ਭਗਵੰਤ ਧਰਨ ਮਾਇਆ ਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਦੈਦ ਸੇ ਸਮਾਜ ਤਿਹ ਤੇ ਪਹਿਨਾਈ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮ੍ਰਿਤ ਮੈਂ ਦੇਖ ਸਸੀ ਹਰ ਸੂਰਨ ਖੇਤਰ ਮੈਂ ਬਾਣੀ ਪ੍ਰਭ ਕੀ ਸਭ ਕੋ ਬੋਲੈ।

ਹਿਰਦੈ ਸਭ ਧਰਮ ਸੰਤ ਜਨਾ ਸੁਣੇ ਸੋਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਨ ਜਾਤਾ ਤਿਸ ਕੀ ਹੈ ਰਹਿਤ ਸਾਧ ਬਹਿਨ ਸਾਧੂ ਸਭ ਕੈਦ ਜੋ ਹੋਏ ਸੋਈ ਸੁਖ ਮਾਨੇ ਕਨਕ ਰਾਮ ਨਿਹਾਰ ਪ੍ਰਭ ਜਾਣੇ ਅੰਤਰ ਬਸੇ ਵਾਰ ਪੀ ਉਹੀ ਨਾਨਕ ਦਰਸਨ ਦੇਖ ਸਭ ਉਹੀ ਆਪ ਸਦ ਕੀ ਆ ਸਭ ਸਾਧ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਕੰਕਾਰ ਅਣਕਲਾ ਰੱਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਡਿਗਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰੇ ਅੰਤਰ ਗਲ ਜਿਸ ਆਪ ਜਨਾਏ ਨਾਨਕ ਤਿਸ ਜਨੇ ਆਪ ਬੁਝਾਏ ਸਰ ਭੂਤ ਆਵਰ ਤਾਰਾ ਸਰ

ਕਰਾ। ਆਪ ਭਲਾ ਕਰਤੂਤ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਦ ਬੋਧ ਆਪਣ ਸੰਗ ਰਾਜ ਤਾਂ ਕਿ ਗਦਮਿਤ ਕਹੀ ਨਾ ਜਾਏ ਦੂਸਰ ਹੋਏ ਨਾ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਇਆ ਮਿਲਾਏ ਲਾਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ

ਨਾਮ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਾਪ ਯੋਗ ਪ੍ਰਭਤਿਆਨ ਗਿਆਨ ਸ੍ਰੇਸ਼ ਚੂਤ ਮਿਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਦ ਸਕਲ ਦੇਵਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦਿਸ਼ਟੇਤਾ ਇਹ ਭਾਗ ਤਿਹ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇਹ ਹੁਣ ਦਾਨ ਜਾਪੇ ਮਨ ਕੋਹੇ ਸਭ ਯੁਗ ਮਹਿ

ਮੇਰੇ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਏ ਪ੍ਰੀਤ ਤਿਸ ਜਨੇ ਆਵੇ ਹਰ ਪ੍ਰਭ ਚੀਤ ਜਨ ਵਰਨ ਤਾਕਾ ਦੁਖ ਨਿਵਾਰੇ ਦੁਲੱਭ ਦੇਹ ਤਤਕਾਲੇ ਉਧਾਰੇ ਨਿਰਮਲ ਸੋਭਾ ਅਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਨ ਸਮਾਨੀ ਦੁਖ ਰੋਗ ਬਿਨ ਸੇ ਪਹਿ ਭਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਹੋਏ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਹੋਏ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ।

ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵਿਪਰਵਾਹ ਸਾਚਾ ਸਾਹਿਬ।

ਆਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇਤ ਸੁਭਾਵਾਂ ਮਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਮਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਮੋਰਤ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸਨਾ ਤਰਨ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ।

ਸੁਣਿਆ ਥੁਵੇ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ

ਮੰਨੈ ਪਾਤਸ਼ਾਹ ਪ੍ਰਗਟ ਜਾਏ, ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨੈ ਜਾਣੈ ਮਨ ਕੋਏ।

ਕੀਤਾ ਦਾਨ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਕੋ ਕਵਾਓ ਦਿਸਤੇ ਹੋਏ ਲਖ ਦਰੀਆਓ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਦਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੁ ਭਗਤ

ਪਾਣੀ ਧੋਤੇ ਉਤਰ ਸੁਖੇ ਹੈ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਮੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀਂ ਗਰ ਗਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵ ਜਾਹੋ ਤੀਰ ਤਪ ਦਇਆ ਦਦਾਨ ਜੇ ਕੋ ਪਾਵੈ ਤਿਲਕਾਵਾਨ ਸੁਣਿਆ ਮੰਨਿਆ ਮਨ ਕੀਤਾ ਭਾਵ ਅੰਤਰਗਾ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਓ ਸਤ ਸੁਭਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ।

ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗਾ ਗਿਆਨ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸੁਰਿਕ ਧਾਤ

ਭਾਵੇਂ ਸੰਬੰਧ ਨਾਲ ਜਾਣੀ ਹੈ। ਸੰਬੰਧ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋ ਬਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ।

0: ਹੈ ਬਹੁਤਾ ਹੋਏ।
1: ਵੱਡਾ ਸਾਹਿਬ ਉੱਚਾ ਥਾਉਂ ਉੱਚੇ ਉੱਪਰ ਉੱਚਾ ਨਾਉਂ ਏਵੜ ਉੱਚਾ ਹੋਵੇ ਕੋ ਤੁਸ ਉੱਚੇ ਤਿਸ ਉੱਚੇ ਕਉ ਜਾਣੇ ਸੋਹੇ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਤ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੂਖ ਭੁਖ ਸਦ ਮਾਰੇ ਬੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇਬੇ ਕਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਏ ਅਮਲ ਭੰਡਾਰ ਅਮਲ ਆਵੇ ਅਮਲ ਲੈ ਜਾਹੇ ਅਮਲ ਪਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਵਾਣ ਅਮਲ ਬਖਸ਼ੀਸ਼ ਅਮਲ ਨੀ

ਜੇ ਵਡ ਭਾਵ ਆਇਆ ਤੇ ਵਡ ਹੋਏ, ਨਾਨਕ ਜਾਣੈ ਸੱਚ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਲਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰਿਸਿਉ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤਹਨੂ ਪੌਣ ਪਾਣੀ, ਬਾਏ ਸੰਤਰ ਗਾਵਾ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੇ।

ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਹੋਰ ਕੇਤੇ ਗਾਵਨ ਸੇਵੈ ਚੇਤਨਾ ਆਵਨ, ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ।

ਆਪਣਾ ਜੇਬ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੰਦਾ ਸੰਤੋਖ ਸਰਮਬਤ ਝੋਲੀ ਧਿਆਨ

ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਸਤ ਜੋਰਗਰ ਵੇਖਿਆ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਗਏ ਰੰਗ ਤਿਨ

ਨਿਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪਾ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵਾਇ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਕੇ ਵੇਸ਼ ਕੀਤੀਆਂ ਕਰਮ ਭੂਮੀ ਮੇਹਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਦ ਵਿਨੋਦ ਗੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੇ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿਥੇ ਘੜੀਏ ਸੁਰਤ ਮਤ ਮਨ ਬੁੱਧ ਤਿਥੇ ਘੜੀਏ ਸੁਰਾ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ ਤਿਥੇ ਜੋਤ ਮਹਾਂਬਲ ਸੂਰ

ਜੋ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਾਉ ਖਲਾ ਅਗੰਤ ਬਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਗਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਰਪਾਤ ਨਹਿਨ ਜਹਿ ਰੂਪ ਰੰਗਾ ਰੇਖ ਭੇ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਉ ਪ੍ਰਕਾਸ਼ ਮਿਤੋਜ ਕਹਿਜਾ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਤਰਨ ਕਹਿਤ ਤਵਾ ਸਰਬਨਾਮ ਕਥ ਗਮਨ ਕਰਮ ਨਾਮ ਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲਿਖੇ ਨਮਸਤੰਗ ਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੇ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤ ਅਜਬੇ ਅਦੇ ਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਅਭੇਵੈ ਨਮਸਤੰਗ ਆਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ

ਆਪਿਓ ਸਭੇ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਵਿਸ ਵਰਜਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੁਮਿਤ ਅਕਾਲ ਪੁਰਖਾਦੇਸ਼ ਤਮ ਧਰਮ ਤਾਮ ਸੁਪਰਬਰਾਤ ਅਭੂਤ ਅਲਖ ਅਭੇਖ ਅੰਗਰਾਗਰਾ ਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਗਦਾਇ ਕਾਮ ਆਪ ਰੂਪ ਅਮੀਕ ਅਨ ਉਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਭੰਜਨ ਆਦਰੂਪ ਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਵਲਾਇਕ ਸਰਵਗਾਇਕ ਸਰਵਗੋ ਪ੍ਰਤਪਾਰ ਸਰਵਗੰਤਾ ਸਰਵੰਤਾ ਸਰਵਦਿਆਨ ਵੇਖ ਸਰਵ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਹਿ ਵਹ ਚਿਤ ਮਦਭਾਰ ਛੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਅਨੰਗ ਅਨੁਭਵ ਪ੍ਰਕਾਸ਼ ਨਿਸਧਨ ਆਰਾਸ ਆ ਜਾਨ ਬਾਹੋ ਸ਼ਾਹਨ ਸ਼ਾਹੋ ਰਾਜਾਨ ਰਾਜਭਾਨਾਨ ਭਾਨ ਦੇਵਾਨ ਦੇਵ ਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਰੰਕਾਰੰਗ ਕਾਲਾਨ ਕਾਲ ਅਨਭੂਤੰ ਅਪ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਤਾਪ ਕਿਰਪਾ ਅਨਿਕਾਮ

ਹਰਿਆਂ ਕਰੇ ਨਿਰਨਾਮਿਆ ਗਾਮੇ ਭੁਜੰਗ ਪ੍ਰਿਆਦ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਗਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਭਰਮੰਗ ਨਾ ਪਿੱਤਰੇ ਨਾ ਕਰਮੰਗ ਨਾ ਗਾਹੇ ਅਜਨਮੰਗ ਅਜਾਹੇ ਨਾ ਚਿੱਤਰੇ ਨਾ ਮਿੱਤਰੇ ਪਰੇ ਹੈ ਪਵਿੱਤਰਾ ਪ੍ਰਤੀਸੈ ਅਦਿਸੈ ਅਦਰਸਾ ਆਗਰਸਾ ਭਗਵਤੀ ਛੰਦ ਅਥਵਾ ਪ੍ਰਸਾਦ ਕਥਤੇ ਕਿ ਆ ਛਿਜ ਦਿਸੇ ਕਿ ਆ ਭਿਜ ਬਿਸੇ ਕਿ ਆ ਗੰਜ ਕਰਮੈ ਕਿ ਆ ਭੰਜ ਪਰਮੈ ਕਿ ਆ ਭਿਜ ਲੋਕੇ ਕਿ ਆ ਦਿੱਤ ਸੋਕੈ ਕਿ ਅਭਦੂਤ ਵਰਨੇ ਕਿ ਵਿਭੂਤ ਕਰਨਾ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਝਾ ਹੈ ਕਿ ਆ ਸੁਖ ਵਰਨੇ ਕਿ ਸਰਬਾ ਅਪਰਨੇ ਕਿ ਜਗਦੰਗ ਕਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਅਨੁਭੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ

ਤਵਾ ਪ੍ਰਸਾਦ ਸਵਈਏ ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੂ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਘ ਅਨੂਪ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਗਾਉਣ ਗੁਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਪਤ ਨਿਆਪ ਸੀਸਨਾ ਜਾਤ ਵਿਚਾਰੇ ਤੇ ਭੈ ਤੂੰ ਕਹਾ ਭਏ ਭੂਪ ਤੰਦ ਕੋ ਨੰਗ ਹੇ ਪਾਏ ਪਧਾਰੇ ਜੀਤ ਪ੍ਰੈ ਸਭ ਦੇ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸ ਹੀ ਹੈ ਰਾਜ ਹਜਾਰੇ ਭੂਤ ਭਿਕ ਭਵਾਨ ਕੇ ਭੂਪਤ ਗਾਉਣ ਕਰੈ ਨਹੀਂ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨੰਦ ਕੋ ਅੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖਾ ਵੇਦ ਵਰਾਨ ਕਦੇਵ ਕਰਾਨ ਜਮੀਨ ਜਮਾਨ ਸਮਾਨ ਕੇ ਵੇਖੈ ਪਵਨ ਹਾਰ ਜਤੀ ਜਤ ਹਰ ਸਿਵ ਸੁਪਚਾਰ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ

ਤੋਰ ਅਰੀਰ ਮਰੋਰ ਮਵਾਸਨ ਮਾਥੇ ਮਤੰਗਨ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾਵਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਥੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਭਾਤ ਨੇ ਚਕਚਾਰ ਨਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਬਰਿੰਦਨ ਸਾਚਰ ਭੂਤ ਭੁਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜਾਉਣ ਤਰੋ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਤਕ ਦਾਨ ਅਨੇਕ ਸਵੰਬਰ ਸਾਜ ਭਰੈਂਗੇ ਬ੍ਰਹਮੇਸ਼ਰ ਬਿਸਨ ਸਚੀਪਤ ਅੰਤ ਫਸੇਜਮ ਫਾਸ ਭਰੈਂਗੇ ਜੇ ਨਰ ਸ੍ਰੀਪਦ ਕੇ ਪਰ ਸਹਿ ਭਗਤ ਏ ਨਰ ਫਿਰ ਨਾ ਦੇਹ ਧਰਾਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹੋ ਬਖ ਧਿਆਨ ਲਗਾਇਓ ਨਾਤ ਫਿਰੋਲੀਏ ਸਾਧ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਓ ਵਿਖਿਆ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੂੰ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨੀ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰ ਲਟਕਾਇਓ ਕਾਹੂ ਲਖ ਰਵਾਚੀ ਦੀ ਸ਼ਾਹ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਦਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਬੇਦ ਨਾ ਬਾਇਓ ਕਹੂ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਦਾਇਓ ਕੂਰ

ਮੈਂ ਬਚਾਵੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾ, ਰਾਮ ਵਰਸ਼ਾ ਨਿਜ ਕਰਦਾ ਕਰਿਆ, ਸਭਰਨ ਗੁ ਆਸ ਘਰਿਆ, ਪੂਰਨ ਹੋਏ ਹਮਾਰੀ ਆਸਾ, ਤੂਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਦੇ ਪਾਹੂੰ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰੁ ਮਾਰੇ ਮਾਰੀਆ, ਬਹਾਦ ਮੁਝੇ ਉਭਰਿਆ, ਮਰਨ ਕਾਲ ਕਾ ਤਰਾਸ ਨਿਭਰਿਆ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸੁਜੂ ਕਰਿਓ ਰੱਛਾ, ਰਾਖ ਲਿਓ ਮੋਏ ਰਾਖਣ ਹਾਰੇ, ਸਾਹਿਬ ਸੰਤ ਸਾਹਿਬ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਪਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸਭ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦੈਨ ਦਰਸ਼ਨ ਬਜਾਇਓ,

ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਾਹੇ। ਨਾਨਕ ਸੱਚੇ ਸਾਹਿਬ ਕਿਹਾ, ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਪੁਖਾਂ ਸਭ ਗਵਾਈਆਂ, ਕਰਸਾਂ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਅਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਗਤ ਕੇਰੀ ਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨੂ ਸੁਣੋ ਸੰਤੋ ਕਥੇ ਅਗਤ ਕਹਾਣੀ ਏ ਮਨ ਚੰਚਲਾ ਚਤੁੜਾਈ ਕਿਨੇ ਨਾ ਪਾਇਆ ਚਤੁੜਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੇ ਬਿਟੋ ਜਿਨ ਮੂੰਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਗੁਟਮ ਤੁਝੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾਹ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਬੁਲੇ ਨਾ ਕੀਚਾ ਹੈ ਜਿਤ ਅੰਤ ਪਛੋਤ ਆਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੋਂ ਜਾਣ ਹੈ ਜੀ ਅਜੰਤ ਸਭ ਖੇਲ ਤੇਰਾ ਗਿਆ ਗੁਵਾਗ ਵਖਾਣਿਆ ਖੇਤਾ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੋਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਪਾਏ ਵਿਵੇਕ ਪਰਸਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਉੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਕੀਏ ਏਤ ਮਾਰਗ ਜਾਣਾ ਗੁਰਪ੍ਰਸਾਦੀ ਖੰਨਿਓ ਤਿੱਖੀ ਵਾਲੋ ਨਕੀ ਏਤ ਮਾਰਗ ਜਾਣ ਗੁਰਪ੍ਰਸਾਦੀ ਗੁਰਪ੍ਰਸਾਦੀ ਜਿਨੀ ਆਪ ਤਜੈਲ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਿਵ ਚੱਲਾਂ ਸੁਆਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੇ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਗ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿਨ ਕਹਿ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵੇ ਤੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਤੋਏ ਗੁਰਮੁਖ ਜਿਨੀ ਧਿਆਇਆ ਪਵੇ ਤੋ ਮਾਤਾ ਪਿਤਾ ਗੁਰਮ ਸਹਿਤ ਸਿਉਂ ਪਿਤ ਸੰਗਤ ਸਬਾਈਆ ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਿਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਊਪ ਜਾਇ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹਾਓ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਇਹ ਸਹਿਸਾ ਇਬਜਾਏ ਜੀਓ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇ ਤਾਲਿਆ ਕਹੇ ਨਾਨਕ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਊੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਨਮ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰਗੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸੁਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾ ਕੋਈ ਪਛੋਂ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰੂ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਗੇ ਪਿਆਰੇ ਹਉ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਗੇਰੀ ਬਾਣੀ ਆ ਸਿਰ ਬਾਣੀ ਜਿਨ ਗਾਓ ਨਦਰ ਗਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਾਓ ਅੰਮ੍ਰਿਤ ਸਦਾ ਰਹਾਓ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੇ ਆ ਕੱਚੀ ਆਗ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਗਸ਼ੂਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰਗਾ ਸ਼ਬਦ ਰਤਨ ਹੈ ਹੀਰਾ ਹੀਰਾ ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜਿੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਿੜਾਓ ਸ਼ਿਵ ਸਖਤ ਆਪ ਉਪਾਏ ਕੇ ਕਰਤਾ ਆਪੇ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਣ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ
ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ, ਤੇ ਗੁਣੀ ਸੰਸਾਰ ਬ੍ਰਹਮ ਸੁੱਤਾ ਸੁਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਨਾਂ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਏ ਇਹ ਵਡਦਾਤਾ, ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਹਿ ਪੋਏ ਨਾ ਸਕੀ, ਜਿਸ ਨੂੰ ਆਪਣੀ ਲਿਵਲਾਵੇ ਆਪਣੇ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾ ਤੁਸ ਭਾਣਾ ਤਾਂ

ਮੁੱਲਾ ਪਾਇਆ ਜਾਏ ਕਿਸੋਂ ਕਿਸਾ ਬਿੱਟੋ ਰਹੇ ਲੋਕ ਮਿਲ ਲਾਏ। ਐਸਾ ਸਤਿਗੁਰੁ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ। ਹਰ ਆਪ ਅਮੁੱਲ ਕਹਿ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਰਾਸ ਮੇਰੀ ਮਨ ਮੰਜਾਰਾ, ਰਾਸ ਮੇਰੀ ਮਨ ਮੰਜਾਰਾ, ਸਤਿਗੁਰ ਦੇ ਰਾਹ ਜਾਣੀ ਹਰ ਹਰ ਨਿਤ ਜਪਿਓ ਜੀਓ ਅਲਾਹ ਖਟਿਓ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਰਾਸ ਮੇਰੀ ਮਨ ਹੋਆ ਬੰਜਾਰਾ। ਇਹ ਰਸਨਾ ਤੂੰ ਅੰਮ੍ਰਿਤ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ, ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਆਨ ਰਸਾ ਵਿਸਰੇ, ਜਾਂ ਹਰ ਵਸੇ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਧਰੀ, ਹਰ ਜੇ ਹੇ ਸਰੀਰਾ ਮੇਰਾ ਹਰ ਤੁਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਾਲਤ ਨਦਰੀ ਆਇਆ। ਕਹੇ ਨਾਨਕ ਸਿਸ਼ਕਾ ਮੂਲ ਰਚਿਆ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪਏ। ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪਏ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੂੰ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ੍ਹਾਂ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰੇ ਹੋ ਹਰ ਤੁਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਇਹ ਸਰਵਣੋ ਮੇਰੇ ਹਾਓ, ਸੱਚ ਸੁਣਨਾ।

ਸਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀਆ ਭਲ ਕੇ ਚੱਲਣ ਹੋਏ, ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਮਹੱਲਾ ਦੂਜਾ। ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ। ਮਹੱਲਾ ਦੂਜਾ। ਮਨ ਹਟ ਤਰਫ ਨਾ ਜਿੱਪਈ ਜੇ ਬਹੁਤਾ ਘਾਲੇ, ਤਰਫ

ਹੋਈ ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ ਸਤਿਗੁਰ ਏਕ ਵੇ ਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋਹੋਈ ਸਤਿਗੁਰ ਏਕ ਵੇ ਖਾਲਿਆ ਮਨ ਤਨ

ਜਿਤ ਪ੍ਰਭ ਆਵੈ ਚਿਤ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਫਿੱਟ ਭਲੇਰੀ ਰੁੱਤ ਮਹਾਂ ਦਿਵਸ ਮੂਰਤ ਭਲੇ।

ജഗ ജീവന പുർഖത്യാഗക്ക മാനസ സന്ധി ആസ ആഷാഢത്ത പന്താ തിസ ലഗ്ഗ

ਗੁੱਚੀਐ ਗਲ ਪਈ ਸੋ ਜਮ ਕੀ ਫਾਸ, ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ, ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ, ਜਿਨਕਾਓ ਸਾਧੂ ਭੇਟੀਐ ਸੋ ਦਰਗੈ ਹੋਏ ਖਲਾਸ।

ਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ, ਆਪ ਜੀ ਅੰਮ੍ਰਿਤ ਵੇਲੇ ਦੀਵਾਨਾਂ 'ਚ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਜੁੜ ਕੇ ਨਾਮ ਜਪਿਆ ਗਿਆ। ਪਰੰਤੂ ਗੁਰੂ ਪਾਤਸ਼ਾਹ ਜੀ ਨੇ ਪਿੱਤਰ ਹੁਕਮ ਬਖਸ਼ਿਸ਼ ਕੀਤੇ, ਸੋਹਣੇ ਤਖਤਾਂ ਦੇ ਰਾਜ ਮੁਖ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਪਰੰਤੂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਦੇ ਨਿਤਨੇਮ ਹੋਏ ਹਨ। ਪਿੱਤਰ ਹੁਕਮ ਆਪ ਜੀ ਨੇ ਸਰਵਨ ਕੀਤੇ ਹਨ। ਗੁਰੂ ਮਹਾਰਾਜ ਦੇ ਹੁਕਮ ਵਿੱਚ ਆਸਾੜ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਮੂਹ ਸੰਗਤਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣ। ਆਉਣ ਵਾਲਾ ਸਮਾਂ ਸਤਿਗੁਰੂ ਜੀ ਨਾਮ ਬਾਣੀ ਨਾਲ ਜੋੜਦਿਆਂ ਬਤੀਤ ਕਰਨ ਆਉਣ। ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਜਗਜੀਤ ਸਿੰਘ ਜੀ ਲੁਧਿਆਣੇ ਵਾਲ ਦਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਕੱਲ੍ਹ ਰੋਜ਼ ਆ ਰਹੇ ਹਨ। ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ ਕੱਲ੍ਹ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸੰਪੂਰਨਤਾਵਾਂ ਦੇ ਕੱਲ੍ਹ ਸ਼ਾਮ ਦੇ ਦੀਵਾਨ ਇਸ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਸ੍ਰੀ ਆਸਾ ਕਿਵਾਰ ਦੇ ਸ਼ਬਦ ਕੀਰਤਨ ਰਾਹੀਂ ਜੁੜ ਰਹੇ ਸਨ ਭਾਈ ਜਗਜੀਤ ਸਿੰਘ ਜੀ, ਲੁਧਿਆਣੇ ਵਾਲੇ ਦਾ ਕੀਰਤਨੀ ਜਥਾ, ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਕੁਲਦੀਪ ਸਿੰਘ ਜੀ, ਦਮ ਟਕਸਾਲ ਵਾਲੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ, ਜੋ ਕਿ ਕੱਲ੍ਹ ਦੇ ਰੋਜ਼ ਆ ਰਹੇ ਹਨ। ਦਿਹਾੜਾ ਕੱਲ੍ਹ ਹੈ ਅਤੇ ਇਸੇ ਸੰਬੰਧ ਵਿੱਚ ਹੀ ਕੱਲ੍ਹ ਤੋਂ ਹੀ ਸ੍ਰੀ ਅਖੰਡ ਸਾਹਿਬ ਪਰਿਵਾਰਾਂ ਵੱਲੋਂ ਪ੍ਰਾਰੰਭ ਹਨ। ਕੱਲ੍ਹ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਪਹਿਲਾਂ ਸੰਪੂਰਨਤਾ ਉਪਰੰਤ ਦੀਵਾਨ ਸਜਣਗੇ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਆ ਸੰਗਰਾਂਦ ਦਾ ਦਿਹਾੜਾ ਹੈ, ਆਪ ਜੀ ਸ੍ਰੀ ਸ਼ਾਮ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰੋ। ਆਉਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਮੇਰ ਦਾ ਸਦਕਾ ਹੈ। ਅੰਮ੍ਰਿਤ ਵੇਲੇ ਦੇ ਪਵਿੱਤਰ ਸਜ ਰਹੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਵਡਭਾਗੀ ਬਣ ਰਹੇ ਹਾਂ। ਸੋ ਅੰਮ੍ਰਿਤ ਵੇਲੇ ਤੋਂ ਹੀ ਨਾਮ ਬਾਣੀ ਦੀ ਵਰਖਾ ਗੁਰੂ ਕੇ ਦਰਬਾਰ ਵਿੱਚ ਹੋ ਰਹੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਦਰ ਆਈਆਂ ਸੰਗਤਾਂ ਨੂੰ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਦੀਦਾਰ ਬਖਸ਼ੇ ਹਨ। ਦਰਸ਼ਨ ਪਰਸੇ ਹੈ ਗੁਰੂ ਕੈ ਸੱਚ ਜਨਮ ਪ੍ਰਵਾਨ। ਅਲਾਹੀ ਹੁਕਮ ਫਰਮਾਇਆ ਸਤਿਗੁਰੂ ਮਹਾਰਾਜ ਜੀ ਨੇ ਜੋ ਆਪ ਸਤਸੰਗੀਆਂ ਨੇ ਸ਼ਰਵਣ ਕੀਤਾ ਹੈ। ਅੱਜ ਸੰਕ੍ਰਾਂਤ ਦਾ ਦਿਹਾੜਾ ਹੈ। ਗੁਰੂ ਮਹਾਰਾਜ ਕਿਰਪਾ ਕਰਨ ਕੁਛ ਮਹੀਨੇ ਦੀ ਵਿਚਾਰ ਔਰ ਹੁਕਮਨਾਮਾ ਸਾਹਿਬ ਮਾਰੇ ਨੇ ਜਿਹੜਾ ਬਖਸ਼ਾ ਦੀ ਵਿਚਾਰ ਸ਼ਰਵਣ ਕਰਾਂਗੇ। ਰਸਨ ਕਰੀਏ ਪਵਿੱਤਰ

ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ 63 ਸਲੋਕ ਹਨ। ਸੋ ਉਹਨਾਂ 63 ਸਲੋਕਾਂ ਦੇ ਵਿੱਚੋਂ 4 ਸਲੋਕ ਸੱਚੇ ਪਾਤਸ਼ਾਹ ਜੀ ਨੇ ਇੱਥੇ ਦਰਜ ਕੀਤੇ ਨੇ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ

ਚੱਲਣ ਜਾਣਿਆਂ ਦਾ ਅਰਥ ਹੈ ਇਹ ਜਾਣ ਲਿਆ ਸੀ ਚਲੇ ਜਾਣਾ ਹੈ, ਅਸਾਂ ਪੇ ਉੱਥੇ ਜਾਣਾ। ਹਰੇਕ ਨੇ ਜਾਣਾ ਇੱਕ ਦਿਨ ਸੰਸਾਰ ਤੋਂ। ਕੁਛ ਨੂੰ ਸਮਝ ਆ ਗਈ ਤੇ ਉਹ ਭਜਨ ਸਿਮਰਨ ਦੇ ਨਾਲ ਜੁੜ ਗਏ, ਕੁਛ ਨੂੰ ਸਮਝ ਨਾ ਆਈ ਤਾਂ ਉਹ ਦੁਨੀਆਂ ਵਿੱਚ ਹੀ ਖਚਤ ਹੋ ਗਏ। ਜਿਨ੍ਹਾਂ ਨੂੰ ਸਮਝ ਆ ਗਈ ਕਿ ਅਸੀਂ ਚਲੇ ਜਾਣਾ ਹੈ, ਸੇ ਕਿਉਂ ਕਰੇ ਵਿਥਾਰ, ਉਹ ਭਾਈ ਆਪਣੇ ਕਾਰੋਬਾਰਾਂ ਦਾ ਵਿਸਥਾਰ ਨਹੀਂ ਕਰਦੇ। ਪਤਾ ਹੈ ਅੱਜ ਨਹੀਂ ਤੇ ਕੱਲ੍ਹ ਨੂੰ ਚਲੇ ਜਾਣਾ ਦੁਨੀਆਂ ਤੋਂ। ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ, ਰਾਮਣ ਹੂੰ ਤੇ ਅਧਿਕ ਛਤਰਪਤ, ਖਿਨਵੇਂ ਗਏ ਬਿਲਾਤ। ਬੜੇ ਬੜੇ ਰਾਜੇ ਮਹਾਰਾਜੇ ਸੰਸਾਰ ਤੇ ਹੋ ਗਏ, ਨਾਲ ਕੁਛ ਨਹੀਂ ਲੈ ਕੇ ਗਏ। ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ, ਜਿਨ੍ਹਾਂ ਕੋਲ ਅਰਬਾਂ ਖਰਬਾਂ ਰੁਪਈਆ ਸੀ, ਨੰਗੇ ਪੈਰੀ ਤੇ ਖਾਲੀ ਹੱਥੀ ਚਲੇ ਗਏ। ਸਿਕੰਦਰ ਨੇ 19 ਸਾਲ ਦੀ ਉਮਰ ਦੇ ਸੁਪਨਾ ਲੈ ਲਿਆ, ਮੈਂ ਦੁਨੀਆ ਜਿੱਤਣੀ ਹੈ, ਜਿੱਤ ਲਈ। ਮਰਨ ਲੱਗਾ ਤੇ ਆਪਣੇ ਅਹਿਲਕਾਰਾਂ ਨੂੰ ਕਹਿੰਦਾ, ਜਦੋਂ ਮੇਰਾ ਜਨਾਜ਼ਾ ਕੱਢਿਆ ਜਾਵੇ, ਅਰਥੀ ਕੱਢੀ ਜਾਵੇ, ਅੰਤਮ ਯਾਤਰਾ ਤੇ ਲੈ ਕੇ ਜਾਓ, ਮੇਰੇ ਹੱਥ ਤੇ ਪੈਰ ਨੰਗੇ ਰੱਖਿਓ। ਦੁਨੀਆਂ ਵੇਖ ਲਿਆ ਕਿ ਏਡਾ ਵੱਡਾ ਸਿਕੰਦਰ ਜਿਹਨੇ ਦੁਨੀਆਂ ਤੇ ਖੂਨ ਦੀਆਂ ਨਦੀਆਂ ਵਹਾਤੀਆਂ, ਭੈਣਾਂ ਦੇ ਸੁਹਾਗ ਉਜਾੜ ਦਿੱਤੇ, ਭੈਣਾਂ ਦੇ ਵੀਰ ਮਾਰ ਦਿੱਤੇ, ਐਸਾ ਸਿਕੰਦਰ ਦੁਨੀਆਂ ਤੋਂ ਖਾਲੀ ਹੱਥੀ ਤੇ ਨੰਗੀ ਪੈਰੀ ਗਿਆ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਆਪਾਂ ਰੋਜ਼ ਹੀ ਨਿਤਨੇ ਵਿੱਚ ਪੜ੍ਹਦੇ ਹਾਂ। ਇਸ ਲਈ ਜਿਨ੍ਹਾਂ ਨੂੰ ਸਮਝ ਆ ਗਈ ਉਹ ਦੁਨੀਆਂ ਤੇ ਬਹੁਤਾ ਖਿਲਾਰਾ ਨਹੀਂ ਖਿਲਾਰਦੇ। ਚੱਲਣ ਸਾਰ ਨਾ ਜਾਣਈ ਕਾਜ ਸਵਾਰਨ ਹਾਰ, ਜਿਨ੍ਹਾਂ ਨੂੰ ਸਮਝ ਨਹੀਂ ਆਈ ਕਿ ਅਸੀਂ ਦੁਨੀਆਂ ਤੋਂ ਨਹੀਂ ਜਾਣਾ, ਚੱਲਣ ਸਾਰ ਨਾ ਜਾਣੀ, ਉਹਨਾਂ ਨੂੰ ਸਾਰ ਹੀ ਨਹੀਂ ਅਸੀਂ ਚਲੇ ਜਾਣਾ। ਕਾਜ ਸਵਾਰਨ ਹਾਰ, ਸਾਰੀ ਜ਼ਿੰਦਗੀ ਆਪਣੇ ਕਾਰੋਬਾਰਾਂ ਨੂੰ ਸਵਾਰਨ 'ਚ ਲੱਗੇ ਰਹਿੰਦੇ, ਆਹ ਵੀ ਕਰ ਲਵਾਂ, ਆਹ ਵੀ ਮੇਰਾ ਬਣ ਜਾਵੇ, ਆਹ ਵੀ ਮੇਰੇ ਕੋਲ ਆ ਜਾਵੇ। ਮਹੱਲਾ ਦੂਜਾ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਨੇ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਅਕਤੀ ਸਰਾਂ 'ਚ ਆ ਜਾਏ, ਅਗਲੇ ਦਿਨ ਉਹਨੇ ਚਲੇ ਜਾਣਾ ਹੈ, ਇੱਕ ਰਾਤ ਲਈ ਉਹ ਧਨ ਇਕੱਠਾ ਕਰ ਲਵੇ, ਭਲਕੇ ਚੱਲਣ ਹੋਏ, ਅਗਲੇ ਦਿਨ ਉਹਨੇ ਉੱਥੋਂ ਚਲੇ ਜਾਣਾ ਹੈ। ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਹਨ, ਨਾਲ ਨਾ ਚੱਲੇ, ਜਿਹੜਾ ਪੈਸਾ ਇਕੱਠਾ ਕੀਤਾ ਸੀ ਉਹ ਨਾਲ ਨਾ ਗਿਆ, ਅੰਤ ਨੂੰ ਪਛਤਾਉਂਦਾ ਰਹਿ ਗਿਆ। ਸਤਸੰਗੀਓ, ਅੰਤ ਵਾਰ ਜੋ ਲਸਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੇ ਸਰਪ ਜੋਨ ਵਾਲ ਵਾਲ ਅਵਤਰੈ, ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਸੋ ਮਾਇਆ ਇਕੱਠੀ ਕਰ ਲਈ ਸਤਸੰਗੀਓ, ਅਗਲੇ ਦਿਨ ਚਲੇ ਗਿਆ, ਧਨ ਨਾਲ ਨਾ ਲਿਜਾ ਸਕੇ ਅਤੇ ਪਛਤਾਵਾ ਹੀ ਰਹਿ ਗਿਆ। ਸਾਰੀ ਜ਼ਿੰਦਗੀ ਪਰਮਾਤਮਾ ਨੂੰ ਵਿਸਰੇ ਰਹੇ, ਵਾਹਿਗੁਰੂ ਨੂੰ ਭੁੱਲੇ ਰਹੇ, ਨਿਰੰਕਾਰ ਨੂੰ ਵਿਸਾਰ ਕੇ ਟੇਢੇ ਢੰਗ ਨਾਲ ਛਲ ਕਪਟ ਫਰੇਬ ਕਰ ਕਰਕੇ ਮਾਇਆ ਇਕੱਠੀ ਕੀਤੀ ਔਰ ਅੰਤ ਨੂੰ ਨਾਲ ਨਾ ਗਈ ਅਤੇ ਪਛਤਾਵਾ ਰਹਿ ਜਾਂਦਾ। ਸਤਸੰਗੀਓ, ਗੁਰਮਤ ਨੇ ਇਹ ਨਹੀਂ ਕਿਹਾ ਕਿ ਪੈਸਾ ਨਹੀਂ ਹੋਣਾ ਚਾਹੀਦਾ ਕੋਲ, ਮਾਇਆ ਹਰੇਕ ਦੇ ਕੋਲ ਹੋਣੀ ਚਾਹੀਦੀ ਹੈ, ਪਰ ਇਹ ਸਹੀ ਤਰੀਕੇ ਨਾਲ ਆਵੇ, ਦਸਾਂ ਨੋਹਾਂ ਦੀ ਕਿਰਤ ਨਾਲ ਆਵੇ, ਧਰਮ ਦੀ ਕਿਰਤ ਦੇ ਨਾਲ ਆਵੇ। ਜਦੋਂ ਗੁਰਸਿੱਖੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਭਾਈ ਲੱਖੀ ਸ਼ਾਹ ਵਣਜਾਰੇ ਵਰਗੇ ਏਡੇ ਏਡੇ ਵੱਡੇ ਅਮੀਰ ਵਿਅਕਤੀ ਸੀ, ਅੱਜ ਵੀ ਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਨੇ ਸਰਾਵਾਂ ਬਣਾਈਆਂ ਅਤੇ ਦੇ ਸਕਦੇ ਹਾਂ, ਕਿੰਨਾ ਕਾਰੋਬਾਰ ਹੋਵੇਗਾ। ਜਿਹੜੀ ਵੱਡੀ ਜਰਨੈਲੀ ਸੜਕਾਂ ਸੀ ਉਹਨਾਂ 'ਤੇ ਬੜੀਆਂ ਬੜੀਆਂ ਸਰਾਵਾਂ ਬਣਾਈਆਂ ਸੀ ਸੋਨੇ, ਉਹਦੇ ਕਾਫਲੇ ਚੱਲਦੇ ਸੀ, ਹਜ਼ਾਰ ਹਜ਼ਾਰ ਗੱਡਾ ਇਕੱਠਾ ਹੀ। ਇੰਨਾ ਵੱਡਾ ਗੁਰੂ ਦਾ ਪਿਆਰਾ ਸੀ ਅਤੇ ਸੇਵਾ ਕੀਤੀ ਉਹਨੇ ਮਹਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਸੱਚੇ ਪਾਤਸ਼ਾਹ ਜੀ ਦੇ ਸਰੂਪ ਦਾ ਸੰਸਕਾਰ ਕਰ ਲਈ, ਆਪਣਾ ਘਰ ਹੀ ਸਾੜ ਦਿੱਤਾ। ਆਪਣੇ ਘਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੂਪ ਜਿਹੜਾ ਸੀਸ ਤੋਂ ਬਿਨਾਂ ਸੀ ਰੱਖ ਕੇ, ਚੰਦਨ ਦੀਆਂ ਲੱਕੜਾਂ ਚਿਣਕੇ ਅਤੇ ਅਗਨ ਭੇਟ ਕਰ ਦਿੱਤਾ, ਅਤੇ ਜਦੋਂ ਅੱਗ ਲਟਾ ਲੱਟ ਮੱਚ ਪਈ ਤਾਂ ਰੌਲਾ ਪਾ ਦਿੱਤਾ, ਮੇਰਾ ਘਰ ਨੂੰ ਅੱਗ ਲੱਗ ਗਈ, ਅੱਗ ਲੱਗ ਗਈ, ਪਤਾ ਨਾ ਲੱਗੇ ਕਿਸੇ ਨੂੰ। ਮੱਖਣ ਸ਼ਾਹ ਲਬਾਣੇ ਕੋਲ ਕਿੰਨਾ ਪੈਸਾ ਸੀ, ਉਹਦੇ ਸ਼ਿਪ ਆਪਣੇ ਸੀ ਪਿਆਰਿਓ, ਔਰ ਕਿੰਨੀ ਮਹਾਨ ਉਸ ਗੁਰੂ ਦੇ
ਪਿਆਰੇ ਨੇ ਸੇਵਾ ਕੀਤੀ ਹੈ। ਔਰ ਦੀਵਾਨ ਟੋਡਰ ਮੱਲ ਕਿੰਨੀ ਮਾਇਆ ਸੀ ਵਾਹਿਗੁਰੂ ਦੇ ਪਿਆਰੇ ਕੋਲ, ਜਦੋਂ ਸਮਾਇਆ ਅਤੇ ਸਤਸੰਗੀ ਸਾਰੀ ਸਾਰੀ ਮਾਇਆ ਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਪ ਦਿੱਤੀ, ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਲੈ ਕੇ ਅਤੇ ਸਾਹਿਬਜ਼ਾਦਿਆਂ ਦਾ ਧੰਨ ਮਾਤਾ ਜੀ ਦਾ ਸਤਿਕਾਰ ਕੀਤਾ, ਰਹਿੰਦੀ ਦੁਨੀਆਂ ਤੱਕ ਉਹਦਾ ਨਾਮ ਲੈਣਾ ਸਤਸੰਗੀਓ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਕੱਲ੍ਹ ਨੂੰ ਸ਼ਹੀਦੀ ਗੁਰਪੁਰਬ ਹੈ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਾਰ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਬੇਅੰਤ ਪਰਉਪਕਾਰ ਦੇ ਕੌਤਕ ਨੇ। ਇੱਕ ਦਿਨ ਇੱਕ ਸਿੱਖ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਐਸਾ ਸਿੱਖ ਹੋਵੇਗਾ ਜਿਹੜਾ ਦੁਨੀਆਂ 'ਚ ਰਹਿੰਦਿਆਂ ਹੋਇਆਂ, ਪਰਿਵਾਰ ਗ੍ਰਿਸਤ 'ਚ ਰਹਿੰਦਿਆਂ ਨਿਰਲੇਪ ਰਹਿੰਦਾ ਹੋਵੇ, ਮਾਇਆ ਤੋਂ ਅਸੰਗ ਰਹਿੰਦਾ ਹੋਵੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਂਗਟ ਪਿੰਡ ਦੇ 'ਚ ਇੱਕ ਗੁਰੂ ਦਾ ਸਿੱਖ ਹੈ ਭਾਈ ਬੰਨੋ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ, ਭਾਈ ਗੁਰਦਾਸ ਸਾਹਿਬ ਜੀ ਨੇ ਉਹ ਬਾਣੀ ਲਿਖੀ ਅਤੇ ਗੁਰੂ ਜੀ ਨੇ ਲਿਖਵਾਈ। ਜਿਹੜੇ ਸਿੱਖ ਨਾਲ ਸਹਾਇਕ ਸੀ, ਜਿਹੜੇ ਮਦਦ ਕਰਦੇ ਸੀ, ਉਹਨਾਂ ਦੇ 'ਚ ਭਾਈ ਸੁੱਖਾ ਜੀ ਅਤੇ ਭਾਈ ਬੰਨੋ ਜੀ ਸੀ। ਇਹਨਾਂ ਦਾ ਪਿੰਡ ਮਾਂਗਟ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਇਹਨਾਂ ਨੇ ਇੱਕ ਉਸ ਪਵਿੱਤਰ ਬੀੜ ਦਾ ਉਤਾਰਾ ਵੀ ਕਰ ਲਿਆ ਸੀ, ਗੁਰੂ ਜੀ ਨੇ ਉਹ ਪ੍ਰਮਾਣ ਨਹੀਂ ਸੀ ਕੀਤੀ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਬੰਨੋ ਜੀ ਨਾਮ ਦਾ ਸਿੱਖ ਹੈ, ਉਹ ਗ੍ਰਿਸਤ ਪਰਿਵਾਰ 'ਚ ਰਹਿੰਦਾ ਹੋਇਆ ਨਿਰਲੇਪ ਰਹਿੰਦਾ। ਸਿੱਖ ਤੁਰ ਪਿਆ, ਚੱਲਦਿਆਂ ਚੱਲਦਿਆਂ ਮਾਂਗਟ ਪਿੰਡ ਪਹੁੰਚਿਆ, ਪੁੱਛਿਆ ਕਿਸੇ ਨੂੰ ਕਿ ਇੱਥੇ ਭਾਈ ਬੰਨੋ ਨਾਮ ਦਾ ਗੁਰਸਿੱਖ ਹੈ ਅਤੇ ਉਹਦਾ ਘਰ ਕਿੱਥੇ ਹੈ। ਪਿੰਡ ਦੇ ਲੋਕਾਂ ਨੇ ਇਸ਼ਾਰਾ ਕੀਤਾ, ਸਾਹਮਣੇ ਦੁਕਾਨ ਉਹਦੀ, ਚੰਗਾ ਵੱਡਾ ਕਾਰੋਬਾਰ ਸੀ, ਦੁਕਾਨ ਹੈ। ਜਦੋਂ ਉਹ ਅੰਮ੍ਰਿਤਸਰ ਤੋਂ ਗਿਆ ਹੋਇਆ ਸਿੱਖ ਭਾਈ ਬੰਨੋ ਦੀ ਦੁਕਾਨ 'ਤੇ ਗਿਆ ਅਤੇ ਭਾਈ ਬੰਨੋ ਇੱਕ ਬੀਬੀ ਨਾਲ ਇੱਕ ਟਕੇ ਤੋਂ ਲੜ ਰਹੇ ਸੀ, ਇੱਕ ਟਕੇ ਦਾ ਲੈਣ ਦੇਣ ਸੀ। ਅਤੇ ਭਾਈ ਬੰਨੋ ਜੀ ਉਹਦੇ ਨਾਲ ਜਿਹੜਾ ਸੀ ਉਹ ਬਹਿਸ ਬਸਾਈ ਕਰ ਰਹੇ ਸੀ, ਭੈਣ ਪਹਿਲੋਂ ਇੱਕ ਟਕਾ ਤੇਰਾ ਰਹਿੰਦਾ ਦੇਵੇਂਗੀ ਅਤੇ ਫਿਰ ਗਾਂਹ ਸੌਦਾ ਦੇਵਾਂਗਾ। ਅੰਮ੍ਰਿਤਸਰ ਤੋਂ ਗਿਆ ਹੋਇਆ ਸਿੱਖ ਵੇਖਦਾ ਰਿਹਾ ਕਿ ਗੁਰੂ ਜੀ ਕਹਿੰਦੇ ਨੇ ਕਿ ਮਾਇਆ 'ਚ ਨਿਰਲੇਪ ਰਹਿੰਦਾ, ਇਹ ਤਾਂ ਇੱਕ ਇੱਕ ਟਕੇ ਪਿੱਛੇ ਬੀਬੀਆਂ ਨਾਲ ਲੜ ਰਿਹਾ, ਇਹ ਕਾਹਦਾ ਸਿੱਖ ਹੈ। ਉਹ ਬਹਿਸ ਬਸਾਈ ਖਤਮ ਹੋ ਗਈ ਅਤੇ ਗੁਰੂ ਦੇ ਸਿੱਖ ਨੇ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਕਿ ਮੈਂ ਅੰਮ੍ਰਿਤਸਰ ਤੋਂ ਆਇਆ, ਚਾਅ ਚੜ੍ਹ ਗਿਆ ਜੀ, ਚਰਨੀ ਪੈ ਗਏ, ਧੰਨ ਭਾਗ ਮੇਰੇ ਗੁਰੂ ਕੇ ਦਰਸ਼ਨ ਕਰਕੇ ਆਏ, ਮੈਂ ਤੁਹਾਡੇ ਦਰਸ਼ਨ ਕਰ ਲਏ, ਮੈਨੂੰ ਵੀ ਫਲ ਮਿਲ ਗਿਆ। ਦੁਕਾਨ ਕੀਤੀ ਬੰਦ ਅਤੇ ਕਹਿੰਦੇ ਚਲੋ ਜਲ ਪਾਣੀ ਛਕਾਉਂਦੇ ਹਾਂ, ਘਰ ਲੈ ਗਏ। ਘਰ ਜਾ ਕੇ ਸਤਸੰਗੀ ਉਹ ਪਾਣੀ ਕੋਸਾ ਕੀਤਾ, ਚਰਨ ਧੁਆਏ, ਥਕੇਵਾਂ ਲੈ ਜਾਏ, ਤੁਰ ਕੇ ਗਿਆ ਸੀ ਗੁਰੂ ਦਾ ਸਿੱਖ। ਜਲ ਪਾਣੀ ਛਕਾਉਣ ਲੱਗ ਪਏ, ਪਿਆਰ ਨਾਲ ਸਤਸੰਗੀ ਇਸ ਪ੍ਰਕਾਰ ਜਿਹੜਾ ਸੀ ਜਲ ਪਾਣੀ ਛਕਾਇਆ। ਹੁਣ ਗੁਰੂ ਦਾ ਸਿੱਖ ਕਹਿੰਦਾ ਕਿ ਆਪਾਂ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਹਾਂ। ਭਾਈ ਬੰਨੋ ਕਹਿੰਦਾ ਗੁਰੂ ਦੇ ਸਿੱਖ ਨੇ ਪਰਖਣ ਲਈ ਸਤਸੰਗੀ, ਪਰਖਣ ਵਾਸਤੇ ਕਿ ਦੇਖਦੇ ਹਾਂ ਕਿ ਇਹ ਕਿੰਨਾ ਕੁ ਨਿਰਲੇਪ ਹੈ। ਉਹ ਕਹਿਣ ਲੱਗਾ ਕਿ ਇੱਦਾਂ ਹੈ ਕਿ ਮੇਰੀ ਆਦਤ ਹੈ, ਜਦੋਂ ਮੈਂ ਥੱਕ ਜਾਵਾਂ ਫਿਰ ਦੇਸੀ ਘਿਓ ਕਰਕੇ ਕੋਸਾ ਅਤੇ ਮੈਂ ਉਹਦੇ ਨਾਲ ਇਸ਼ਨਾਨ ਕਰਦਾ। ਪਰਖਣ ਲਈ ਭਾਈ ਬੰਨੋ ਨੂੰ ਕਿੰਨਾ ਕੁ ਨਿਰਲੇਪ ਹੈ। ਉਹ ਕਹਿੰਦਾ ਕੋਈ ਗੱਲ ਹੀ ਨਹੀਂ। ਉਹਨੇ ਛੇਤੀ ਛੇਤੀ ਨਾਲ ਘਿਓ ਜਿਹੜਾ ਸੀ ਕੋਸਾ ਕੀਤਾ। ਪਿੰਡਾਂ 'ਚ ਖੁਰੇ ਹੁੰਦੇ ਸੀ ਪਿਆਰੇ, ਹੁਣ ਤਾਂ ਬਾਥਰੂਮ ਬਣ ਗਏ, ਆਲੀਸ਼ਾਨ ਸਿਲਸਿਲੇ ਵੱਧ ਗਏ। ਪਿੰਡਾਂ 'ਚੋਂ ਆਪਾਂ ਆਏ ਸਾਂ ਜਿੱਥੇ ਹੈਂਡ ਪੰਪ ਨਲਕਾ ਲੱਗਾ ਹੁੰਦਾ ਸੀ, ਉੱਥੇ ਖੁਰਾ ਬਣਾਇਆ ਹੁੰਦਾ ਸੀ, ਆਪਾਂ ਉਹ 'ਚ ਇਸ਼ਨਾਨ ਕਰਦੇ ਸੀ। ਭਾਈ ਬੰਨੋ ਨੇ ਉੱਥੇ ਫੱਟੀ ਡਾਹੀ ਔਰ ਘਿਓ ਦੇਸੀ ਲੈ ਕੇ ਪਹਿਲਾਂ ਉਹਨੇ ਜਿਹੜਾ ਖੁਰਾ ਸੀ ਉਹ ਧੋਇਆ, ਇੱਕ ਬਾਲਟੀ ਭਰ ਕੇ ਘਿਓ ਦੇਸੀ ਦੀ ਰੱਖ ਦਿੱਤੀ। ਚਲੋ ਗੁਰਸਿੱਖ ਕਰੋ ਇਸ਼ਨਾਨ ਅਤੇ ਮੈਂ ਹੋਰ ਘਿਓ ਗਰਮ ਕਰ ਲਿਆਵਾਂ। ਹੈਰਾਨ ਹੋ ਗਿਆ ਕਿ ਇਹ ਕੀ ਚੱਕਰ। ਉਹ ਕਹਿੰਦਾ ਭਾਈ ਬੰਨੋ ਮੈਂ ਤੈਨੂੰ ਪਰਖਣ ਵਾਸਤੇ ਕੀਤਾ ਕਿ ਹੋਣਾ, ਕੋਈ ਇਸ਼ਨਾਨ ਕਰਦਾ ਨਹੀਂ ਹੁੰਦਾ। ਉਹ ਕਹਿੰਦਾ ਮੈਨੂੰ ਵੀ ਪਤਾ ਹੈ। ਅਤੇ ਫਿਰ ਇੱਕ ਇੱਕ ਟਕੇ ਪਿੱਛੇ ਤੂੰ ਬੀਬੀਆਂ ਨਾਲ ਲੜਦਾ ਅਤੇ ਇੱਥੇ ਤੋਂ ਘਿਓ ਦੇ ਘੜੇ ਰੋੜਨ ਨੂੰ ਤਿਆਰ ਹੋ ਗਿਆ। ਉਹ ਕਹਿੰਦਾ ਵੇਖੋ ਉਹ ਮੇਰੀ ਕਿਰਤ ਹੈ, ਉਹ ਮੇਰੀ ਕਿਰਤ ਸੀ। ਕਿਰਤ ਵਿੱਚ ਇੱਕ ਵੀ ਪੈਸਾ ਨਾ ਮੈਂ ਘੱਟ ਅਤੇ ਨਾ ਵੱਧ ਲਵਾਂ, ਇਹ ਮੇਰਾ ਧਰਮ ਹੈ। ਜਿੱਥੇ ਮੇਰਾ ਧਰਮ ਹੈ ਉੱਥੇ ਮੈਂ ਘਿਓ ਦੇ ਘੜੇ ਰੋੜਨ ਨੂੰ ਤਿਆਰ ਹੋ ਜਾਂਦਾ। ਮਤਲਬ ਗੁਰੂ ਦਾ ਸਿੱਖ ਸੱਚੀ ਸੁੱਚੀ ਕਿਰਤ ਕਰੇ, ਨਾ ਇੱਕ ਪੈਸਾ ਕਿਸੇ ਵੱਲ ਛੱਡੇ ਅਤੇ ਨਾ ਪੈਸਾ ਕਿਸੇ ਨੂੰ ਦੇਵੇ ਵੱਧ।
ਇੱਕ ਦੁਕਾਨਦਾਰ ਸੀ ਸਤਸੰਗੀਓ। ਆਮ ਤੌਰ 'ਤੇ ਦੁਕਾਨਦਾਰ ਕੀ ਕਰਦੇ, ਇੱਕ ਦੂਜੇ ਤੋਂ ਆਪਾਂ ਚੇਂਜ ਲੈ ਲੈਂਦੇ ਹਾਂ ਪੈਸੇ, ਕਿ ਦੁਕਾਨਦਾਰ ਨੂੰ 100 ਰੁਪਈਆ ਤੋੜ ਦੀ ਭਾਈ, ਅਤੇ ਸਾਡਾ ਸੰਬੰਧ ਨਹੀਂ ਜੀ, ਮੇਰੇ ਕੋਲ ਹੈ ਨਹੀਂ, ਹੁੰਦੇ ਨੇ। ਇੱਕ ਦੁਕਾਨਦਾਰ ਸੀ, ਉਹਨੇ ਕਹਿਣਾ ਭਰਾ ਮੇਰੇ ਕੋਲ ਹੈ ਆ ਪਰ ਮੈਂ ਦੇ ਨਹੀਂ ਸਕਦਾ, ਮੈਨੂੰ ਆਪਣਾ ਲੋੜ ਹੈ, ਝੂਠ ਨਹੀਂ ਬੋਲਣਾ, ਬਿਲਕੁਲ ਨਹੀਂ ਬੋਲਦਾ। ਮਤਲਬ ਹੈ ਕਿ ਆਪਣੀ ਧਰਮ ਦੀ ਕਿਰਤ ਵਿੱਚ ਸੱਚੀ ਸੁੱਚੀ ਕਿਰਤ ਕਰੇ। ਭਾਈ ਬੰਨੋ ਜੀ ਕਹਿੰਦੇ, ਵੇਖੋ ਗੁਰਮੁਖੋ, ਜਿੱਥੇ ਮੇਰੀ ਕਿਰਤ ਦੀ ਗੱਲ, ਮੈਂ ਇੱਕ ਟਕਾ ਨਾ ਵੱਧ ਲਵਾਂ ਅਤੇ ਨਾ ਘੱਟ, ਜਿੱਥੇ ਮੇਰੀ ਧਰਮ ਦੀ ਗੱਲ ਆ ਜਾਂਦੀ ਉੱਥੇ ਘਿਓ ਦੇ ਘੜੇ ਵੀ ਰੋੜਨੇ ਹੋਣ 'ਤੇ ਵੀ ਤਿਆਰ ਰਹਿੰਦਾ ਹਾਂ, ਜਿੱਥੇ ਧਰਮ ਦੀ ਲੋੜ ਪੈਂਦੀ ਉੱਥੇ ਮੈਂ ਸਾਰਾ ਕੁਛ ਕੁਰਬਾਨ ਨੂੰ ਤਿਆਰ ਕਰਨ ਨੂੰ ਰਹਿੰਦਾ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ, ਰਾਤ ਕਾਰਨ ਤਨ ਸੰਚੀਏ, ਜ਼ਿੰਦਗੀ ਰੂਪੀ ਰਾਤ ਬਤੀਤ ਕਰਨ ਆਏ ਹਾਂ ਸੰਸਾਰ ਦੇ ਉੱਤੇ, ਪੈਸਾ ਇਕੱਠਾ ਕਰ ਲਿਆ, ਭਲਕੇ ਚੱਲਣ ਹੋਏ, ਭਲਕੇ ਦਾ ਭਾਵ ਹੈ ਅਗਲੇ ਦਿਨ ਚਲੇ ਜਾਣਾ, ਸਵਾਸਾਂ ਦਾ ਪਤਾ ਨਹੀਂ। ਨਾਨਕ ਨਾਲ ਨਾ ਚੱਲੀ, ਜਿਹੜਾ ਪੈਸਾ ਇਕੱਠਾ ਕੀਤਾ ਸੀ ਉਹ ਨਾਲ ਨਹੀਂ ਜਾਂਦਾ, ਫਿਰ ਪਛਤਾਵਾ ਹੋਏ, ਫਿਰ ਪਛਤਾਪ ਰਹਿ ਜਾਂਦਾ ਕਿ ਮੈਂ ਭਜਨ ਨਾ ਕੀਤਾ, ਵਾਹਿਗੁਰੂ ਦਾ ਸਿਮਰਨ ਨਾ ਕੀਤਾ, ਸਾਰੀ ਜ਼ਿੰਦਗੀ ਧਨ ਕਮਾਉਣ 'ਤੇ ਹੀ ਲਾ ਦਿੱਤੀ, ਕੋਈ ਬੰਦਗੀ ਭਗਤੀ ਕੀਤੀ ਨਹੀਂ। ਪਿਆਰਿਓ, ਕਿਤੇ 5-7-10 ਮਿੰਟ ਬੈਠ ਕੇ ਰਾਤ ਨੂੰ ਸੌਣ ਲੱਗਿਆਂ ਵਿਚਾਰ ਕਰਿਆ ਕਰੋ ਕਿ ਜ਼ਿੰਦਗੀ ਮਿਲੀ ਹੈ, ਪਤਾ ਨਹੀਂ ਕਿੰਨੇ ਜਨਮ ਪਿੱਛੇ ਧਾਰਨ ਕੀਤੇ ਨੇ। ਗੁਰੂ ਅਰਜਨ ਦੇਵ ਜੀ ਲਿਖਦੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਕਈ ਜਨਮ ਬਲਦ ਬਣੇ, ਕੀੜੇ ਬਣੇ, ਸੱਪ ਬਣੇ, ਠੂਏ ਬਣੇ, ਪਤਾ ਨਹੀਂ ਕਿਹੜੀ ਕਿਹੜੀ ਜੂਨ ਧਾਰਨ ਕਰਕੇ ਆਏ ਹਾਂ। ਮਾਨਸ ਜਨਮ ਮਿਲਿਆ, ਜੇ ਕੋਈ ਭਜਨ ਬੰਦਗੀ ਸਿਮਰਨ ਕਰ ਲਈਏ ਭਲਾ ਹੋ ਜਾਏ, 84 ਲੱਖ ਦੇ ਗੇੜੇ 'ਚੋਂ ਨਿਕਲ ਜਾਈਏ, ਆਵਾਗੰਗ ਦਾ ਚੱਕਰ ਸਮਾਪਤ ਹੋ ਜਾਏ। ਅਤੇ ਭਾਈ ਕੋਈ ਸਿਮਰਨ ਭਜਨ ਕਰਨਾ ਚਾਹੀਦਾ, ਅਗਾਂਹ ਦਾ ਜ਼ਿਆਦਾ ਸੋਚਣਾ ਚਾਹੀਦਾ ਕਿ ਮੈਂ ਇੱਥੋਂ ਦੁਨੀਆਂ ਤੋਂ ਚਲੇ ਜਾਣਾ ਅਤੇ ਅੱਗੇ ਪਰਮਾਤਮਾ ਦੇ ਦਰ 'ਤੇ ਲੇਖਾ ਦੇਣਾ ਪੈਣਾ। ਇਸ ਲਈ ਸਿਮਰਨ ਭਜਨ ਦੇ ਨਾਲ ਜੁੜਨਾ ਚਾਹੀਦਾ। ਭਾਈ ਅੱਜ ਹਾੜ ਦਾ ਮਹੀਨਾ ਸਤਸੰਗੀਓ, ਆਸਾੜ ਤਪੰਦਾ ਤਿਸ ਲੱਗੇ ਹਰ ਨਾਹੂ ਨਾ ਜਿੰਨਾ ਪਾਸ, ਹਰ ਸਾਜਣ ਪੁਰਖ ਵਿਸਾਰਕੈ ਮਾਨਸ ਸੰਧੀ ਆਸ, ਦੋਇਆ ਭਾਏ ਵਿਗੁੱਚੀ ਇਹ ਗੱਲ ਪਈ ਸੋ ਜਮ ਕੀ ਫਾਸ। ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਸੜਦਾ ਲੱਗਦਾ ਜਿਹਨਾਂ ਕੋਲ ਪਰਮੇਸ਼ੁਰ ਦਾ ਨਾਮ ਨਹੀਂ, ਜਿਹੜੇ ਭਜਨ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦੇ, ਉਹਨਾਂ ਨੂੰ ਇਹ ਜਿਹੜੇ ਦਿਨ ਨੇ ਇਹ ਦੁੱਖਦਾਈ ਲੱਗਦੇ ਨੇ। ਸਤਸੰਗੀਓ, ਜਿਹਨਾਂ ਕੋਲ ਪਰਮੇਸ਼ੁਰ ਦਾ ਨਾਮ ਧੰਨ ਹੈ, ਜਿਹਨਾਂ ਕੋਲ ਨਾਮ ਦੀ ਦਾਤ ਹੈ, ਸਤਸੰਗੀ ਨਾ ਪੋਹ ਦਾ ਮਹੀਨਾ ਉਹਨਾਂ ਨੂੰ ਸਤਾਵੇ ਅਤੇ ਨਾ ਹਾੜ ਦਾ ਮਹੀਨਾ ਦੁਖੀ ਕਰੇ। ਆਸਾੜ ਤਪੰਦਾ ਤਿਸ ਲੱਗੇ ਹਰ ਨਾਹੂ ਨਾ ਜਿੰਨਾ ਪਾਸ, ਸਾਜਣ ਪੁਰਖ ਵਿਸਾਰਕੈ, ਪਰਮਾਤਮਾ ਨੂੰ ਵਿਸਾਰ ਦਿੱਤਾ, ਮਾਨਸ ਸੰਧੀ ਆਸ ਅਤੇ ਮਨੁੱਖਾਂ ਦੀ ਆਸ ਲਾ ਲਈ। ਧੰਨ ਗੁਰੂ ਅਰਜਨ ਦੇਵ ਸਹੀ ਸੱਚੇ ਪਾਤਸ਼ਾਹ। ਕਹਿਰ ਦੀ ਗਰਮੀ ਹੈ ਜੇਠ ਹੜ੍ਹ ਦੇ ਦਿਨ, ਪੰਜਾਬ ਦੀ ਆਪਾਂ ਗਰਮੀ ਨੂੰ ਜਾਣਦੇ ਸਤਸੰਗੀ, ਜਦੋਂ ਜੇਠ ਹੜ੍ਹ ਦੇ ਦਿਨ ਅੱਜ ਕੱਲ੍ਹ ਆਉਂਦੇ ਸਾਹ ਲੈਣਾ ਔਖਾ ਹੋ ਜਾਂਦਾ, ਇੰਨੀ ਜ਼ਿਆਦਾ ਤਪਸ਼ ਹੁੰਦੀ ਹੈ, ਪੂਰਾ ਵਾਤਾਵਰਨ ਹੀ ਸੜਿਆ ਬਲਿਆ ਹੁੰਦਾ, ਘਰ ਦੇ ਮਕਾਨ ਜਿਹੜੇ ਨੇ ਐਂ ਪੱਠ ਵਾਂਗ ਤਪਦੇ ਹੁੰਦੇ ਸਤਸੰਗੀਓ। ਧੰਨ ਗੁਰੂ ਅਰਜਨ ਦੇਵ ਸਹੀ ਸੱਚੇ ਪਾਤਸ਼ਾਹ ਨੂੰ ਕੈਦ ਕੀਤਾ ਜਿਸ ਸੈੱਲ ਵਿੱਚ, ਜਿਸ ਕਮਰੇ 'ਚ ਨਾ ਕੋਈ ਹਵਾ, ਨਾ ਉੱਥੇ ਭਾਈ ਕੋਈ ਪੱਖਾ, ਨਾ ਕੁਛ, ਇੰਨੀ ਅੱਤ ਦੀ ਗਰਮੀ, ਚਰਨਾਂ ਤੱਕ ਪਸੀਨਾ ਚੋ ਰਿਹਾ। ਫਿਰ ਤੱਤੀ ਤਵੀ ਉੱਤੇ ਸੱਚੇ ਪਾਤਸ਼ਾਹ ਨੂੰ ਬਿਠਾਉਣ ਵਾਸਤੇ ਲਟਾ ਲਟ ਅੱਗ ਬਾਲ ਦਿੱਤੀ ਗਈ, ਜਿੰਨੇ ਲੋਕ ਸੀ ਸਾਰੇ ਈਰਖਾ ਨਾਲ ਸੜੇ ਹੋਏ, ਔਰ ਉੱਤੋਂ ਕਹਿਰ ਦੀ ਗਰਮੀ ਵਗ ਰਹੀ। ਸਤਸੰਗੀਓ, ਮੁਰਤਜਾ ਖਾਂ ਲਾਹੌਰ ਦਾ ਸੂਬੇਦਾਰ, ਉਹ ਵੀ ਤੱਤਾ ਈਰਖਾ ਦਾ ਸੜਿਆ, ਜਹਾਂਗੀਰ ਵੀ ਈਰਖਾ ਦਾ ਸੜਿਆ, ਚੰਦੂ ਪਾਪੀ ਵੀ ਸੜਿਆ ਹੋਇਆ, ਅਤੇ ਕਾਜੀ ਜਿਹੜਾ ਸੀ ਧਰਮ ਦੀ ਮਾਲਾ ਜਿਹਨੇ ਹੱਥ 'ਚ ਫੜੀ ਹੋਈ ਹੈ, ਤਸਬੀ ਫੇਰਿਆ ਅਤੇ ਈਰਖਾ ਦਾ ਸੜਿਆ। ਪਿਆਰਿਓ, ਇੱਥੋਂ ਤੱਕ ਕਿ ਸਾਈਂ ਮੀਆਂ ਮੀਰ ਜੀ ਵੀ ਤੱਤੇ ਹੋ ਗਏ, ਮਹਾਰਾਜ ਇੰਨਾ ਕਹਿਰ ਤੁਹਾਡੇ 'ਤੇ ਕਰ ਰਹੇ, ਮੈਨੂੰ ਆਗਿਆ ਦੇ, ਮੈਨੂੰ ਨਾਸ ਕਰਦੇ ਹਾਂ। ਚੰਦੂ ਪਾਪੀ ਵੀ ਸੜਿਆ ਹੋਇਆ ਈਰਖਾ ਦਾ। ਸਤਸੰਗੀਓ, ਜੇ ਸ਼ਾਂਤ ਨੇ ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸ਼ਾਂਤ ਬੈਠੇ ਨੇ,
ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਔਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਮੇਸ਼ੁਰ ਦੇ ਨਾਮ ਦੀ ਠੰਡਕ ਦਾ ਸਦਕਾ ਠੰਡੇ ਨੇ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਦੁਨੀਆਂ ਅੱਗ ਹੈ ਅਤੇ ਠੰਡ ਪਹੁੰਚਾਉਣ ਵਾਲਾ ਵਾਹਿਗੁਰੂ ਦਾ ਨਾਮ ਹੈ। ਰੋਜ਼ ਸੁਖਮਨੀ ਸਾਹਿਬ 'ਚ ਪੜ੍ਹਦੇ ਕਲ ਤਾਤੀ ਠੰਡਾ ਹਰਨਾਓ ਸਿਮਰ ਸਿਮਰ ਸਦਾ ਸੁਖ ਪਾਓ। ਇਸ ਲਈ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਹੜਾ ਇਹ ਮਹੀਨਾ ਹੈ ਅੱਤ ਦਾ ਗਰਮੀ ਦਾ ਮਹੀਨਾ, ਪਰਮੇਸ਼ੁਰ ਦੇ ਨਾਮ ਨਾਲ ਠੰਡਕ ਪਾਉਂਦੀ ਹੈ। ਚੰਦਨ ਚਾਂਦਨ ਚਾਹ ਸਰਦ ਰੁੱਤ ਮੂਲ ਨ ਮਿਟੇ ਕਾਮ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਜੈਤ ਸ੍ਰੀ ਕੀ ਵਾਰ ਵਿੱਚ। ਚੰਦਨ ਚਾਂਦਨ ਕਹਿੰਦੇ ਨਾ ਤਾਂ ਚੰਦਨ ਦੀ ਠੰਡਕ ਇਨਸਾਨ ਨੂੰ ਠੰਡ ਪਹੁੰਚਾ ਸਕਦੀ ਹੈ, ਚੰਦਨ ਚਾਂਦਨ ਸਰਦ ਰੁੱਤ, ਨਾ ਚੰਦਰਮਾ ਠੰਡਕ ਪਹੁੰਚਾ ਸਕਦਾ ਨਾ ਸਰਦੀ ਦੀ ਰੁੱਤ ਪਹੁੰਚਾ ਸਕਦੀ ਠੰਡਕ। ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ, ਬਿਲਕੁਲ ਗਰਮੀ ਨਹੀਂ ਖਤਮ ਹੁੰਦੀ ਪਿਆਰੇ ਨੇ ਚੀਜ਼ਾਂ ਨਾਲ। ਜਿਹੜੇ ਬੰਦੇ ਦੇ ਅੰਦਰ ਈਰਖਾ ਹੈ, ਸਾੜਾ ਹੈ, ਵਿਕਾਰਾਂ ਦੀ ਤਪਸ਼ ਹੈ, ਉਹਦੇ ਸਰੀਰ ਨੂੰ ਭਾਵੇਂ ਚੰਦਨ ਮਿਲੀ ਜਾਓ, ਭਾਵੇਂ ਪੂਰਨਮਾਸੀ ਦੀ ਰਾਤ ਆ ਜਾਏ ਠੰਡੀ, ਭਾਵੇਂ ਸਰਦੀ ਦੀ ਰੁੱਤ ਆ ਜਾਏ, ਪਿਆਰੇ ਵਿਕਾਰਾਂ 'ਚ ਕਦੇ ਫਰਕ ਪੈਂਦਾ? ਜਿਹੜੇ ਬੰਦੇ ਦੇ ਅੰਦਰ ਈਰਖਾ ਬਲ ਰਹੀ ਹੈ, ਵਿਕਾਰਾਂ ਦੀ ਅੱਗ ਬਲ ਰਹੀ ਹੈ, ਜਿੰਨੀ ਮਰਜ਼ੀ ਠੰਡ ਹੋਵੇ ਤਾਂ ਉਹ 'ਤੇ ਕੋਈ ਅਸਰ ਹੁੰਦਾ? ਉਹ ਈਰਖਾ ਨਾਲ ਸੜਦਾ ਰਹਿੰਦਾ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ, ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਜੈਤ ਸ੍ਰੀ ਕੀ ਵਾਰ ਵਿੱਚ ਕਿ ਪਰਮੇਸ਼ੁਰ ਦੇ ਨਾਮ ਦੇ ਨਾਲ ਹੀ ਭਾਈ ਠੰਡਕ ਪਹੁੰਚਦੀ ਮਨ ਨੂੰ, ਸ਼ਾਂਤੀ ਆਉਂਦੀ ਮਨ ਨੂੰ, ਮਨ ਦੇ ਵਿੱਚ ਆਨੰਦ ਆਉਂਦਾ ਹੈ ਪਰਮੇਸ਼ੁਰ ਦੇ ਨਾਮ ਰਾਹੀਂ।

ਧੰਨ ਧੰਨ ਗੁਰੂ ਤੇਗ ਗੁਰੂ ਅੰਗਦ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਹੜਾ ਭਗਤੀ ਵੱਧਾ ਚੱਟਾ ਵੱਧਾ ਰੁੱਧਾ ਚੱਟੀ ਭਰ ਰਿਹਾ, ਭਾਵ ਕਿ ਮਨ ਨਹੀਂ ਲੱਗ ਰਿਹਾ, ਧਰਮ ਦੇ ਕਰਮ ਕਰ ਰਿਹਾ ਵਿੱਚ ਮਨ ਲੱਗ ਨਹੀਂ ਰਿਹਾ, ਛੇਤੀ ਛੇਤੀ ਮੈਂ ਮੁਕਾ ਦੇਵਾਂ, ਛੇਤੀ ਛੇਤੀ ਮੈਂ ਇਹ ਖਤਮ ਕਰ ਲਵਾਂ, ਅਤੇ ਇਹੋ ਜਿਹੇ ਵਿਅਕਤੀ ਨੂੰ ਨਾ ਤਾਂ ਭਾਈ ਕੋਈ ਗੁਣ ਅਤੇ ਨਾ ਉਹਦਾ ਕੋਈ ਲਾਭ, ਨਿਤਨੇਮ ਕਰ ਰਿਹਾ ਅਤੇ ਛੇਤੀ ਛੇਤੀ ਗਲੋਂ ਗਲਾਵਾਂ ਲਾ ਦੇਵਾਂ। ਗੁਰੂ ਕਾ ਹੁਕਮ ਹੈ ਨਿਤਨੇਮ ਕਰਨਾ ਅਤੇ ਵਿੱਚ ਮਨ ਨਹੀਂ ਲੱਗ ਰਿਹਾ, ਜੀ ਕਰ ਨਹੀਂ ਰਿਹਾ, ਹੁਕਮ ਮੰਨ ਰਿਹਾ, ਛੇਤੀ ਛੇਤੀ ਛੇਤੀ ਛੇਤੀ ਜਿਹੜਾ ਹੈ ਇਹ ਕਰ ਲਿਆ, ਬਾਕੀ ਕੰਮ ਕੁਛ ਵੀ ਨਹੀਂ ਪਿਆ ਰਿਹਾ। ਇਸ ਲਾਈਨ ਦੇ ਵਿੱਚ ਅਸੀਂ ਵਿਚਰਦੇ ਜਦੋਂ ਦੇਖਦੇ ਹਾਂ ਕਿ ਹਰੇਕ ਕੰਮ ਨੂੰ ਬਹੁਤ ਛੇਤੀ ਛੇਤੀ ਛੇਤੀ ਛੇਤੀ ਨਿਤਨੇਮ ਕਰ ਲਓ, ਛੇਤੀ ਛੇਤੀ ਹਰੇਕ ਕੰਮ ਨਿਬੇੜ ਲਓ, ਛੇਤੀ ਛੇਤੀ ਅਰਦਾਸ ਕਰ ਲਓ, ਬਾਅਦ ਕਰਨਾ ਕਿ ਮੋਬਾਈਲ ਦੇ ਨਾਲ ਖੇਡਣਾ ਔਰ ਕਰਨਾ ਕਿ ਬਾਹਰ ਜਾ ਕੇ। ਸਤਸੰਗੀ ਮਨ ਲਾ ਕੇ ਆਨੰਦ ਨਾਲ ਪ੍ਰੇਮ ਨਾਲ ਕੀਤੀ ਹੋਈ ਸੇਵਾ ਹੀ ਗੁਰੂ ਦਰ ਤੇ ਪ੍ਰਮਾਣ ਹੈ। ਜਿਹੜਾ ਵੱਧਾ ਚੱਟੀ ਭਰ ਰਿਹਾ ਨਾ, ਨਾ ਤਾਂ ਪਿਆ ਰਿਹਾ ਉਹਦਾ ਕੋਈ ਗੁਣ ਅਤੇ ਨਾ ਕੋਈ ਦਾ ਲਾਭ, ਛੇਤੀ ਖੁਸ਼ੀ ਸਵਾਰੀ ਹੈ। ਖੁਸ਼ੀ ਦੇ ਨਾਲ ਜਿਹੜਾ ਕੰਮ ਕਰਦੇ ਨਾ ਆਪਾਂ, ਆਨੰਦ ਲੈ ਲੈ ਕੇ ਪ੍ਰੇਮ ਦੇ ਨਾਲ ਕਰਦੇ, ਪ੍ਰੇਮ ਨਾਲ ਚਾਕਰ ਲੱਗੇ ਚਾਕਰੀ, ਜੇ ਚੱਲੇ ਖਸਮੇ ਪਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇਦੂਣਾ ਖਾਏ, ਉਹਨੂੰ ਬਹੁਤ ਭਾਰੀ ਲਾਭ ਮਿਲਦਾ, ਉਹਨੂੰ ਸਤਸੰਗੀ ਬਖਸ਼ਿਸ਼ਾਂ ਮਿਲਦੀਆਂ, ਜਿਹੜਾ ਐਨ ਪ੍ਰੇਮ ਦੇ ਨਾਲ ਕਾਰਜ ਕਰਦਾ, ਛੇਤੀ ਖੁਸ਼ੀ ਸਵਾਰੀ ਹੈ। ਖੁਸ਼ੀ ਦੇ ਨਾਲ ਜਿਹੜਾ ਕਾਰਜ ਸਵਾਰਨਾ, ਨਾਨਕ ਕਾਰਜ ਸਾਰ, ਉਹਦੇ ਆਪਣੇ ਸਾਰੇ ਕਾਰਜ ਸੌਰ ਜਾਂਦੇ ਨੇ। ਜਿਹਦੇ ਅੰਦਰ ਪ੍ਰੇਮ ਹੈ, ਜਿਹਦੇ ਅੰਦਰ ਭਾਵਨਾ ਹੈ, ਜਿਹਦੇ ਅੰਦਰ ਸਤਸੰਗ ਸਤਿਕਾਰ ਹੈ, ਉਹ ਵਾਹਿਗੁਰੂ ਦਾ ਪਿਆਰਾ ਆਨੰਦ ਲੈ ਲੈ ਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਦਾ ਸਤਸੰਗੀ। ਉਹ ਮਹੱਲਾ ਦੂਜਾ, ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਮਨ ਹੱਠ ਤਿਰ ਤਰਫ ਨਾ ਜਿਪਈ ਜੇ ਬਹੁਤਾ ਘਾਲੇ। ਮਨ ਹੱਠ ਦਾ ਅਰਥ ਹੈ ਮਨ ਦੀ ਜੇਦ ਨਾਲ, ਮਨ ਵਿੱਚ ਲੱਗ ਨਹੀਂ ਰਿਹਾ, ਧੱਕੇ ਨਾਲ ਮਨ ਨੂੰ ਲਾ ਰਿਹਾ। ਮਨ ਹੱਠ ਤਰਫ ਨਾ ਜਿਪਈ, ਭਾਈ ਮਨ ਹੱਠ ਦੇ ਨਾਲ, ਜਿੱਦ ਦੇ ਨਾਲ, ਜਿਹੜੀ ਤਰਫ ਹੈ ਨਾ ਪਰਮਾਤਮਾ ਦੀ ਖੁਸ਼ੀ, ਪਰਮਾਤਮਾ ਦੇ ਵੱਲੋਂ ਬਖਸ਼ਿਸ਼, ਇਹ ਨਹੀਂ ਮਿਲਦੀ। ਜੇ ਬਹੁਤਾ ਘਾਲੇ, ਕੋਈ ਬਹੁਤੀਆਂ ਹੀ ਘਾਲ ਕਮਾਈਆਂ ਕਰਦਾ ਫਿਰੇ, ਧੂਣੀਆਂ ਤਪਾਈ ਛੱਡੇ, ਜਲ ਧਾਰੇ ਕਰਦਾ ਫਿਰੇ, ਭੁੱਖਾ ਨੰਗਾ ਰਹਿ ਕੇ ਜਿੰਨਾ ਮਰਜ਼ੀ ਤਪ ਕਰ ਲਵੇ, ਜੇ ਮਨ ਨਹੀਂ ਵਿੱਚ ਲੱਗਾ ਤਾਂ ਉਹਦਾ ਲਾਭ ਹੀ ਕੋਈ ਨਹੀਂ ਪਿਆਰਿਓ, ਉਹਦਾ ਫਾਇਦਾ ਹੀ ਕੋਈ ਨਹੀਂ। ਤਰਫ ਜਣੇ ਸਤ ਭਾਉ ਦੇ, ਸੱਚੇ ਪਾਤਸ਼ਾਹ ਕਹਿੰਦੇ ਤਰਫ ਜਣੇ ਪਰਮਾਤਮਾ ਦੀ ਤਰਫ, ਪਰਮਾਤਮਾ ਦੇ ਵੱਲ ਤਾਂ ਜਿੱਤ ਸਕਦੇ ਹਾਂ ਸਤ ਭਾਉ ਦੇ, ਜੇ ਪ੍ਰੇਮ ਦੇ ਨਾਲ ਕਰਾਂਗੇ। ਸਤ ਭਾਉ ਦਾ ਅਰਥ ਸੱਚੇ ਪ੍ਰੇਮ ਨਾਲ, ਸ਼ਰਧਾ ਨਾਲ, ਸਤਿਕਾਰ ਦੇ ਨਾਲ ਕਰਾਂਗੇ। ਅਤੇ ਗੁਰੂ ਜੀ ਮੇਰ ਕਰਦੇ ਤਰਫ ਜਣੇ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ। ਗੁਰੂ ਅੰਗਦ ਦੇਵ ਜੀ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ, ਸੱਚੇ ਦਿਲੋਂ ਪਿਆਰ ਕਰੇ, ਸੱਚੇ ਦਿਲੋਂ ਸੇਵਾ ਕਰਨਾ ਕਰੇ ਅਤੇ ਲਾਭ ਮਿਲਦਾ ਪਿਆਰਿਓ। ਪ੍ਰਮਾਣ ਸਾਡੇ ਸਾਹਮਣੇ ਹੈ, ਪ੍ਰਿਥੀ ਚੰਦ ਸੇਵਾ ਬਹੁਤ ਕਰਦਾ ਸੀ, ਸਾਰਾ ਦਿਨ ਹੀ ਗੁਰੂ ਦੇ ਚਰਨਾਂ 'ਚ ਰਹਿੰਦਾ ਸੀ ਉਹ। ਪਰ ਰਹਿੰਦਾ ਕੀ ਸੀ, ਉਹਦਾ ਮਨ ਜਿਹੜਾ ਸੀ ਮਾਇਆ ਦੇ ਵਿੱਚ ਸੀ, ਉਹਦਾ ਧਿਆਨ ਰਹਿੰਦਾ ਸੀ ਕਿ ਸੰਗਤ ਦੇ ਵਿੱਚ ਮੈਂ ਰਵਾਂ, ਸੰਗਤ ਕਈ ਬੜੀ ਸੇਵਾ ਕਰਦਾ ਹੈ, ਬਹੁਤ ਹੀ ਕਿਰਪਾ ਹੈ ਅਤੇ ਵਾਹਿਗੁਰੂ ਦੀ। ਪਰ ਮਨ ਦੇ ਵਿੱਚ ਹੁੰਦਾ ਸੀ ਕਪਟ ਕਿ ਸੰਗਤ ਮੇਰੇ ਨਾਲ ਪ੍ਰੇਮ ਕਰਨ ਲੱਗ ਪਏ, ਗੁਰੂ ਮੈਂ ਬਣ ਜਾਵਾਂ, ਮੇਰਾ ਛੋਟਾ ਭਰਾ ਜਿਹੜਾ ਉਹ ਨਾ ਗੁਰੂ ਬਣੇ। ਇਸ ਵਾਸਤੇ ਪ੍ਰਿਥੀ ਚੰਦ ਸਾਰਾ ਦਿਨ ਹੀ ਗੁਰੂ ਅਮਰਦਾਸ ਜੀ ਨਾਨਾ ਜੀ ਦੇ ਕੋਲ ਰਹਿੰਦਾ ਸੀ, ਉਹਦਾ ਧਿਆਨ ਰਹਿੰਦਾ ਸੀ ਕਿ ਮਾਇਆ ਜਿਹੜੀ ਚੜ੍ਹ ਰਹੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੈਂ ਸਾਂਭਾਂ, ਕੁਛ ਮਾਇਆ 'ਚੋਂ ਰੱਖ ਲੈਂਦਾ ਸੀ, ਕੁਛ ਮਾਇਆ ਪਿਆਰੇ ਗੁਰੂ ਦੇ ਕਾਰਜਾਂ 'ਚ ਲਾ ਦਿੰਦਾ ਸੀ। ਜਿਹੜੀ ਮਾਇਆ ਉਹ ਰੱਖਦਾ ਸੀ, ਉਸ ਮਾਇਆ ਦੇ ਨਾਲ ਉਹਨੇ ਮਸੰਦ ਖਰੀਦੇ, ਉਹਨੇ ਸਰਕਾਰੀ ਅਫਸਰ ਖਰੀਦੇ, ਉਹਨੇ ਸਤਸੰਗੀ ਯਤਨ ਕੀਤੇ ਕਿ ਮੈਂ ਛਲ ਦੇ ਨਾਲ, ਕਪਟ ਨਾਲ, ਮਾਇਆ ਦੇ ਜ਼ੋਰ ਨਾਲ ਗੁਰਤਾ ਗੱਦੀ ਲੈ ਲਵਾਂਗਾ। ਪਿਆਰ ਮਨ 'ਚ ਨਹੀਂ ਸੀ ਉਹਦੇ, ਆਪਣੇ ਗੁਰੂ ਪਿਤਾ ਜੀ ਦੇ ਚਰਨਾਂ 'ਚ ਇੱਦਾਂ ਰਹਿੰਦਾ ਉਹ ਸਤਸੰਗੀ। ਪਰ ਅੰਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ, ਕਿਉਂਕਿ ਗੁਰੂ ਅਰਜਨ ਦੇਵ ਸਹੀ ਨਿਮਰਤਾ ਦੇ ਪੁੰਜ ਨੇ, ਸ਼ਾਂਤੀ ਦੇ ਮੁਜੱਸਮੇ ਨੇ। ਨੀਵੇਂ ਥਾਂ 'ਤੇ ਪਾਣੀ ਖਲੋਂਦਾ ਹੈ, ਚੋਟੀਆਂ ਦੇ ਉੱਤੇ ਨਹੀਂ।
ਟਿੱਬਿਆਂ ਦੇ ਉੱਤੇ ਪਾਣੀ ਕਦੇ ਨਹੀਂ ਖਲੋਂਦਾ ਪਿਆ ਰਿਹਾ। ਜਿਹਦੇ ਮਨ ਦੇ ਵਿੱਚ ਅਹੰਕਾਰ ਹੈ, ਜਿਹਦੇ ਮਨ 'ਚ ਲੋਭ ਹੈ, ਉੱਥੇ ਕਦੇ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਮਿਲਦੀ। ਛੇਤੀ ਖੁਸ਼ੀ ਸਵਾਰੀ ਹੈ, ਜਿਹੜਾ ਕਾਰਜ ਖੁਸ਼ੀ ਨਾਲ ਕਰਦੇ ਹਾਂ ਤਾਂ ਬਖਸ਼ਿਸ਼ ਮਿਲਦੀ। ਤਰਫ ਜਣੈ, ਤਰਫ ਦਾ ਅਰਥ ਹੈ ਬਲ, ਪਰਮਾਤਮਾ ਦਾ ਪਾਸਾ ਵਾਹਿਗੁਰੂ ਦੇ ਬਲ ਤਾਂ ਜਿੱਤਿਆ ਜਾ ਸਕਦਾ ਸੱਤ ਭਾਉ ਦੇ, ਜੇ ਅੰਦਰ ਸੱਚਾ ਪ੍ਰੇਮ ਹੈ। ਕਲਗੀਧਰ ਜੀ ਲਿਖਦੇ, ਸਾਚ ਕਹੋਂ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਿਮਰਨ ਕਰਨਾ ਅਤੇ ਪਿਆਰੇ ਪਿਆਰ ਨਾਲ ਕਰਨਾ, ਆਨੰਦ ਲੈ ਕੇ ਕਰਨਾ, ਰਸ ਲੈ ਕੇ ਕਰਨਾ ਵਾਹਿਗੁਰੂ ਦਾ ਸਿਮਰਨ। ਬਾਣੀ ਪੜ੍ਹਨੀ ਹੈ ਅਤੇ ਆਨੰਦ ਲੈ ਕੇ ਪੜ੍ਹੋ ਅਤੇ ਕਿੰਨਾ ਆਨੰਦ ਆਏਗਾ। ਧੰਨ ਬੀਬੀ ਅਮਰੋ ਜੀ, ਐਸਾ ਰਸ ਲੈ ਕੇ ਐਸੇ ਪ੍ਰੇਮ ਨਾਲ ਬਾਣੀ ਪੜ੍ਹਦੇ ਸੀ ਕਿ ਬਾਬਾ ਅਮਰਦਾਸ ਸਾਹਿਬ ਜੀ ਦੇ ਮਨ ਨੂੰ ਐਸਾ ਖਿੱਚ ਪਈ, ਗੁਰੂ ਦੇ ਚਰਨਾਂ ਨਾਲ ਜੁੜ ਗਏ। ਬਾਣੀ ਪੜ੍ਹਦੇ ਸੀ ਭਾਈ ਜੋਧ ਜੀ ਬੜੇ ਪਿਆਰ ਨਾਲ, ਅਤੇ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਮਨ ਨੂੰ ਐਸਾ ਅਸਰ ਹੋਇਆ, ਲਹਿਣੇ ਸੇ ਅੰਗਦ ਕੀ ਹੈ, ਲਹਿਣੇ ਤੋਂ ਅੰਗਦ ਬਣ ਗਏ। ਸ਼ਰਧਾ ਨਾਲ, ਸਤਿਕਾਰ ਨਾਲ, ਰਸ ਲੈ ਕੇ ਪ੍ਰੇਮ ਦੇ ਨਾਲ ਬਾਣੀ ਪੜ੍ਹਾਂਗੇ ਅਤੇ ਘਣਾ ਆਨੰਦ ਆਏਗਾ ਪਿਆਰਿਓ। ਪੌੜੀ ਇਹ ਸਤਸੰਗੀ ਵਾਰ ਸੂਹੀ ਕੀ, ਔਰ ਸੂਹੀ ਕੀ ਵਾਰ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਜੀ ਦੀ ਵਾਰ ਹੈ। ਮਤਲਬ ਜਿਹੜੀਆਂ ਪੌੜੀਆਂ ਆਉਣੀਆਂ ਨੇ ਇਹ ਤੀਸਰੇ ਪਾਤਸ਼ਾਹ ਦੀ ਆਉਣਗੀਆਂ, ਇਹ ਨਿਯਮ ਹੈ। ਇਹ ਸੰਪੂਰਨ ਗੁਰਬਾਣੀ 'ਚ ਨਿਯਮ 22 ਵਾਰਾਂ ਹਨ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਰਾਗ ਤੋਂ ਲੈ ਕੇ ਕਾਨੜੇ ਦੀ ਵਾਰ ਤੱਕ, ਅਤੇ ਵਾਰ ਦਾ ਜਿਹੜਾ ਸੰਲੇਖ ਹੁੰਦਾ ਹੈ ਪੌੜੀਆਂ ਸਾਰੀਆਂ ਉਸ ਗੁਰੂ ਦੀਆਂ। ਜਿਵੇਂ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਰੋਜ਼ ਹੀ ਸੁਣਦੇ ਹਾਂ, ਇਹ 'ਚ 24 ਪੌੜੀਆਂ ਹਨ। 24 ਦੀਆਂ 24 ਪੌੜੀਆਂ ਹੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੀਆਂ। ਇੱਦਾਂ ਸੂਹੀ ਕੀ ਵਾਰ ਮਹੱਲਾ ਤੀਜਾ, ਜਿੰਨੀਆਂ ਪੌੜੀਆਂ ਸਾਰੀਆਂ ਤੀਸਰੇ ਪਾਤਸ਼ਾਹ ਦੇ। ਪੌੜੀ ਨਾਲ ਲਿਖਿਆ ਕੁਛ ਨਹੀਂ ਹੁੰਦਾ, ਪੌੜੀ ਦੇ ਨਾਲ ਲਿਖਿਆ ਕੁਛ ਨਹੀਂ ਹੁੰਦਾ, ਪਰ ਆਪਾਂ ਦੇਖਣਾ ਹੁੰਦਾ ਹੈ ਪਿੱਛੇ ਸਰਲੇਖ ਕਿ ਕਿਹੜੇ ਗੁਰੂ ਕੀ ਵਾਰ ਹੈ। ਇਸ ਲਈ ਇਹ ਸੂਹੀ ਕੀ ਵਾਰ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ ਵਾਰ ਹੈ, ਅਤੇ ਸੱਤਵੀਂ ਪੌੜੀ ਦੀ ਵਿਚਾਰ ਆਪਾਂ ਕਰਨੀ ਹੈ। ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ, ਭਾਈ ਜਿਸ ਕਰਤੇ ਨੇ ਇਹ ਸਾਰਾ ਕਾਰਨ ਕੀਤਾ ਹੈ, ਇਹ ਜਿੰਨੀ ਸ੍ਰਿਸ਼ਟੀ ਰਚੀ ਹੈ, ਕਰੋੜਾਂ ਬ੍ਰਹਿਮੰਡ ਬਣਾਏ ਨੇ, ਸੋ ਜਾਣੈ ਸੋਈ, ਉਹੀ ਪਰਮਾਤਮਾ ਸਾਰਾ ਕੁਛ ਜਾਣਦਾ ਹੈ। ਕਣ ਕਣ ਵਿੱਚ ਰਹਿੰਦਾ, ਹਰੇਕ ਜੀਵ ਦੇ ਅੰਦਰ ਰਹਿੰਦਾ ਹੈ, ਸਦ ਸੁਣਦਾ, ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ, ਸਦਾ ਸਾਡੀਆਂ ਗੱਲਾਂ ਸੁਣਦਾ, ਸਦਾ ਸਾਡੇ ਕੰਮਾਂ ਨੂੰ ਵੇਖਦਾ, ਭਾਈ ਉਹ ਤੋਂ ਲੁਕੋ ਕੋਈ ਨਹੀਂ। ਆਪੇ ਸ੍ਰਿਸ਼ਟ ਉਪਾਈਨ ਆਪੇ ਫੁਨ ਗੋਈ, ਉਸ ਵਾਹਿਗੁਰੂ ਨੇ ਆਪ ਹੀ ਸ੍ਰਿਸ਼ਟੀ ਸਾਰੀ ਸਾਜੀ ਹੈ, ਔਰ ਆਪੇ ਹੀ ਪਰਮਾਤਮਾ ਨੂੰ ਗੋ ਦਿੰਦਾ ਹੈ। ਪਿੰਡਾਂ ਥਾਵਾਂ ਤੋਂ ਆਏ ਹਾਂ ਅਤੇ ਮਿੱਟੀ ਨੂੰ ਚੰਗੀ ਤਰ੍ਹਾਂ ਮਲ ਮਲ ਕੇ ਜਦੋਂ ਅਸੀਂ ਸਤਸੰਗੀਓ ਕਿਤੇ ਲਾਉਣੀ ਹੁੰਦੀ ਅਤੇ ਬਣਾਉਣੇ, ਉਹਨੂੰ ਕਹਿੰਦੇ ਗੋ, ਮਿੱਟੀ ਗੋ ਦਿੱਤੀ, ਗੋ ਭਾਵ ਚੰਗੀ ਤਰ੍ਹਾਂ ਇੱਕ ਮਿਕ ਕਰ ਦੇਣੀ। ਆਪੇ ਹੀ ਪਰਮਾਤਮਾ ਸ੍ਰਿਸ਼ਟੀ ਨੂੰ ਸਾਜਦਾ ਹੈ ਅਤੇ ਆਪ ਹੀ ਇਹਨੂੰ ਨਾਸ ਕਰ ਦਿੰਦਾ। ਸੁਖਮਨੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਜਿਹੜੀ ਸ੍ਰਿਸ਼ਟੀ ਸਾਜੀ ਵਾਹਿਗੁਰੂ ਨੇ ਕਈ ਵਾਰ ਨਾਸ ਕੀਤੀ ਅਤੇ ਕਈ ਵਾਰ ਬਣਾਈ ਹੈ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਇਹ ਵੀ ਪੜ੍ਹਦੇ ਹਾਂ ਆਪਾਂ। ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਪਸ਼ੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਇੱਕ ਛਿਨ ਦੇ ਵਿੱਚ ਹੀ ਪਿਆਰੇ ਕੁਛ ਦਾ ਕੁਛ ਕਰ ਸਕਦਾ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ ਇਸ ਵਾ, ਅਤੇ ਆਪ ਹੀ ਸ੍ਰਿਸ਼ਟੀ ਨੂੰ ਸਾਜਦਾ ਵਾਹਿਗੁਰੂ, ਅਤੇ ਆਪ ਹੀ ਸਮਾਂ ਆਉਣ 'ਤੇ ਸਾਰੀ ਸ੍ਰਿਸ਼ਟੀ ਨਾਸ ਕਰ ਦਿੰਦਾ ਹੈ। ਯੁਗ ਚਾਰੇ ਸਭ ਭਵ ਥੱਕੀ, ਕਿਨ ਕੀਮਤ ਹੋਈ, ਚਾਰ ਯੁਗ ਮੰਨੇ ਨੇ। ਸੋ ਕਹਿੰਦੇ ਭਾਵੇਂ ਚੌਵਾਂ ਯੁਗਾਂ ਦੇ 'ਚ ਬੰਦਾ ਭੌਂ ਕੇ ਥੱਕ ਜਾਏ, ਫਿਰ ਫਿਰ ਕੇ ਥੱਕ ਜਾਏ, ਕਿਨ ਕੀਮਤ ਹੋਈ, ਕਦੇ ਅੱਜ ਤੱਕ ਕੀਮਤ ਵਾਹਿਗੁਰੂ ਦੀ ਪਈ ਨਹੀਂ। ਕੋਈ ਪਰਮਾਤਮਾ ਦੀ ਕੀਮਤ ਨੂੰ ਪਾ ਹੀ ਨਹੀਂ ਸਕਿਆ ਸਤਸੰਗੀਓ, ਐਸਾ ਪਰਮੇਸ਼ਰ ਹੈ, ਉਹਦੇ ਨਾਮ ਦੀ ਕੀਮਤ ਕੋਈ ਨਹੀਂ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ।
ਪਰਮਾਤਮਾ ਦਾ ਨਾਮ ਬੜਾ ਬੇਅੰਤ ਅਤੇ ਬੜਾ ਮੂਲਕ ਹੈ। ਸਿਮਰਤੀਆਂ ਸ਼ਾਸਤਰ ਗ੍ਰੰਥ ਵੇਦ ਪੜ੍ਹ ਲਓ ਅਤੇ ਵਾਹਿਗੁਰੂ ਦੀ ਕੀਮਤ ਲਿਖਿਆ ਕੋਈ ਨਹੀਂ ਪਾ ਸਕਦਾ। ਸੋਨੇ ਦੇ ਵੱਟੇ ਚਾਂਦੀ ਦੇ ਬਦਲੇ ਪਰਮਾਤਮਾ ਦੀ ਕੀਮਤ ਨਹੀਂ ਪੈਂਦੀ। ਗੁਰੂ ਅਰਜਨ ਦੇਵ ਜੀ ਦੀ ਇੱਕ ਪਵਿੱਤਰ ਬਾਣੀ ਹੈ, ਉਹਦਾ ਨਾਂ ਹੈ ਚੌ ਬੋਲੇ। ਬਾਣੀ ਦਾ ਨਾਂ ਹੈ ਚੌ ਬੋਲੇ, ਮਹੱਲਾ ਪੰਜਵਾਂ। ਇਹ ਪਵਿੱਤਰ ਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਲਿਖਦੇ ਨੇ, ਸੰਮਨ ਜਾਓ ਇਸ ਪ੍ਰੇਮ ਕੀ ਦਮ ਕੀ ਉਹ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਨੇ ਜਿਨ ਸਿਰ ਦੀਨੇ ਘਾਟ। ਕਹਿੰਦੇ ਜੇ ਸੋਨੇ ਅਤੇ ਚਾਂਦੀ ਦੇ ਵੱਟੇ ਸੱਟੇ ਪਰਮਾਤਮਾ ਵਾਹਿਗੁਰੂ ਮਿਲ ਜਾਂਦਾ ਅਤੇ ਰਾਵਣ ਦੇ ਕੋਈ ਪੈਸਾ ਥੋੜ੍ਹਾ ਨਹੀਂ ਸੀ, ਸੋਨੇ ਦੇ ਕਿਲੇ ਬਣਾ ਲਏ ਸੀ, ਸੋਨੇ ਦੇ ਕਿਲੇ, ਸੋਨੇ ਚਾਂਦੀ ਦੇ ਬਦਲੇ ਉਹ ਰੱਬ ਨੂੰ, ਵਾਹਿਗੁਰੂ ਨੂੰ, ਪਰਮਾਤਮਾ ਨੂੰ, ਭਗਵਾਨ ਨੂੰ ਪਾ ਸਕਦਾ ਸੀ। ਪਰ ਪਿਆਰਿਓ, ਉਹਨੂੰ ਕੀ ਲੋੜ ਪਈ ਆਪਣੇ ਸਿਰ ਕੱਟ ਕੱਟ ਕੇ ਪੇਟ ਕਰਨ ਦੀ ਆਪਣੇ ਗੁਰੂ ਨੂੰ? ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ, ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਉਹ ਹੋਤੀ ਸਾਟ। ਸਾਟ ਦਾ ਤਾਂ ਵੱਟੇ ਸੱਟੇ, ਦਮ ਦਾ ਤਾਂ ਪੈਸਿਆਂ ਦੇ ਵੱਟੇ ਸੱਟੇ। ਜੇ ਵਾਹਿਗੁਰੂ ਮਿਲਦਾ ਹੋਵੇ, ਪਰਮਾਤਮਾ ਮਿਲਦਾ ਹੋਵੇ, ਤਾਂ ਪਿਆਰਿਓ ਰਾਵਣ ਕੋਲ ਪੈਸਾ ਥੋੜ੍ਹਾ ਨਹੀਂ ਸੀ। ਰਾਵਣ ਹੋਤੇ ਸੋ ਰੰਕ ਨਹਿ, ਰਾਵਣ ਕੋਲ ਕੰਗਾਲ ਨਹੀਂ ਸੀ। ਜਿਨ ਸਿਰ ਦੀਨੇ ਕਾਟ, ਜਿਹਨੇ ਆਪਣੇ ਗੁਰੂ ਸ਼ਿਵ ਜੀ ਦੀ ਖੁਸ਼ੀ ਲੈਣ ਲਈ ਆਪਣੇ ਸਿਰ ਕੱਟ ਕੇ 10 ਵਾਰ ਸਿਰ ਉਹਦੇ ਚਰਨਾਂ 'ਤੇ ਭੇਟ ਕੀਤੇ ਸੀ, ਪਿਆਰਿਓ ਇਹ ਨਹੀਂ ਸੀ ਰਾਵਣ ਦੇ ਸਿਰ ਇੱਕ ਇੱਥੇ ਇੱਕ ਇੱਥੇ ਇੱਕ ਇੱਥੇ ਇੱਕ ਇੱਥੇ ਸੀ, 10 ਸਿਰ ਇੱਦਾਂ ਥੋੜ੍ਹੇ ਹੁੰਦੇ ਆ। ਕੋਈ ਬੰਦਾ ਵੇਖਿਆ ਇੱਦਾਂ ਦਾ ਕਿ ਜੇ 10 ਸਿਰ ਹੋਣ? ਇੱਕ ਤਾਂ ਅਣਾਉਂਦੇ ਨੇ ਕਿ ਉਹਦਾ 10 ਬੰਦਿਆਂ ਜਿੰਨਾ ਦਿਮਾਗ ਸੀ, ਵੇਦਾਂ ਦਾ ਸਟੀਕ ਕੀਤਾ ਉਹਨੇ ਪਿਆਰੇ, ਐਡਾ ਵੱਡਾ ਪੰਡਿਤ ਸੀ, ਵਿਦਵਾਨ। ਦੂਸਰਾ ਹੈ ਕਿ ਉਹਨੇ ਆਪਣੇ ਜਿਹੜੇ ਸਿਰ ਸੀ ਕੱਟ ਕੇ, ਜਦੋਂ ਭਗਤੀ ਕਰਦਾ ਸੀ ਸ਼ਿਵ ਜੀ ਹਾਜ਼ਰ ਹੁੰਦਾ ਸੀ, ਉਹ ਸਿਰ ਵੱਢ ਕੇ ਸ਼ਿਵ ਜੀ ਦੇ ਚਰਨਾਂ 'ਤੇ ਰੱਖ ਦਿੰਦਾ ਸੀ, ਉਹ ਫਿਰ ਜੋੜ ਦਿੰਦਾ ਸੀ। ਗੁਰੂ ਅਰਜਨ ਦੇਵ ਜੀ ਦੇਖਦੇ ਬਾਣੀ 'ਚ ਕਿ ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ, ਜਿਹਨੇ ਆਪਣੇ 10 ਸਿਰ ਕੱਟ ਕੇ ਅਤੇ ਹਾਜ਼ਰ ਕੀਤੇ ਸੀ, ਭਾਵ 10 ਵਾਰ ਸਿਰ ਕੱਟ ਕੇ ਹਾਜ਼ਰ ਕੀਤੇ ਸੀ, ਪ੍ਰੇਮ ਦੇ ਨਾਲ ਮਿਲਦਾ ਵਾਹਿਗੁਰੂ, ਸੋਨੇ ਚਾਂਦੀ ਦੇ ਵੱਟੇ ਸੱਟੇ ਨਹੀਂ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅਤੇ ਗੁਰੂ ਜੀ ਫਰਮਾਨ ਕਰਦੇ ਕਿ ਕੀਮਤ ਹੋਈ ਚਾਰੇ ਯੁਗਾਂ 'ਚ ਭੌਂ ਕੇ ਵੇਖ ਲਓ, ਅੱਜ ਤੱਕ ਕਿਤੇ ਵੀ ਵਾਹਿਗੁਰੂ ਦੀ ਕੀਮਤ ਨਹੀਂ ਪਈ, ਉਹ ਨਾ ਪਾ ਸਕਦਾ ਹੈ। ਸਤਿਗੁਰ ਏਕ ਵਿਖਾਲਿਆ, ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਸਤਿਗੁਰਾਂ ਨੇ ਇੱਕ ਪਰਮਾਤਮਾ ਸਾਨੂੰ ਵਿਖਾ ਦਿੱਤਾ ਕਿ ਪਰਮਾਤਮਾ ਤੇਰੇ ਅੰਦਰ ਹੈ, ਪਰਮਾਤਮਾ ਤੇਰੇ ਹਾਜ਼ਰ ਨਾਜ਼ਰ ਹੈ। ਮਨ ਤਨ ਸੁਖ ਹੋਈ, ਜਦੋਂ ਦਾ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਕਹਿੰਦੇ ਮੇਰੇ 'ਤੇ ਕਿਰਪਾ ਕਰਤੀ ਹੈ ਨਾ, ਮੈਨੂੰ ਪਰਮੇਸ਼ਰ ਵਿਖਾ ਦਿੱਤਾ, ਮੇਰੇ ਮਨ ਵਿੱਚ ਵੀ, ਮੇਰੇ ਤਨ ਦੇ ਵਿੱਚ ਵੀ ਆਤਮਕ ਸੁੱਖ ਮਿਲ ਗਿਆ, ਆਨੰਦ ਵਿੱਚ ਰਹਿੰਦਾ ਹਾਂ ਮੈਂ, ਆਨੰਦ ਵਿੱਚ। ਗੁਰਮੁਖ ਸਦਾ ਸਲਾਹੀ ਹੈ, ਭਾਈ ਗੁਰੂ ਵਾਲੇ ਬਣ ਕੇ, ਗੁਰਮੁਖ ਬਣ ਕੇ, ਗੁਰੂ ਦੇ ਕੋਲੋਂ ਨਾਮ ਮੰਤਰ ਲੈ ਕੇ ਸਦਾ ਸਲਾਹੀਏ, ਸਦਾ ਪਰਮਾਤਮਾ ਨੂੰ ਸਲਾਹੀਏ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਇਸ ਵਾਸਤੇ ਉਸ ਪਰਮਾਤਮਾ ਦੀ ਸਦਾ ਸਿਫਤ ਸਲਾਹਤਾ ਕਰਨੀ ਚਾਹੀਦੀ ਹੈ। ਕਰਤਾ ਕਰੇ ਸੋਈ, ਭਾਈ ਜੋ ਕੁਛ ਕਰਤਾ ਵਾਹਿਗੁਰੂ ਕਰਦਾ ਉਹ ਕੁਛ ਹੁੰਦਾ ਹੈ। ਉਹਨੇ ਸ੍ਰਿਸ਼ਟੀ ਸਾਜੀ ਹੈ, ਉਹ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਨਾਸ ਕਰਦਾ, ਜੀਵਾਂ ਨੂੰ ਭੇਜਦਾ, ਲੈ ਜਾਂਦਾ ਹੈ। ਜੀਵਾਂ ਨੂੰ ਪਾਲਣਾ, ਪੈਦਾ ਕਰਨਾ ਅਤੇ ਮਾਰਨਾ ਪਰਮੇਸ਼ਰ ਦੇ ਹੱਥ ਵਿੱਚ, 3 ਸ਼ਕਤੀਆਂ ਵਾਹਿਗੁਰੂ ਦੇ ਹੱਥ ਵਿੱਚ ਨੇ। ਇਹ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਿਹਰ ਕੀਤੀ, 7ਵੀਂ ਪੌੜੀ ਦੀ ਵਿਚਾਰ ਕੀਤੀ ਹੈ। ਇਹਦੇ ਨਾਲ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 4 ਸਲੋਕਾਂ ਦੀ ਵਿਚਾਰ ਆਪਾਂ ਕੀਤੀ ਹੈ। ਗੁਰੂ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ। ਆਸਾੜ ਤਪੰਦਾ ਤਿਸ ਲੱਗੇ, ਹਰ ਨਾਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਕਿਆ ਤਿਆਗ ਕੇ। ਆਸਾੜ ਤਪੰਦਾ ਤਿਸ ਲੱਗੇ, ਹਰ ਨਾਹੋ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਦੀ ਆਸ, ਦੋਇਆ ਭਾਏ ਬਗੁੱਚੀ ਇਹ ਗੱਲ ਪਈ ਸੋ ਜਮ ਕੀ ਫਾਸ। ਭਾਈ ਅੱਜ ਤੋਂ ਜੇਠ ਦਾ ਮਹੀਨਾ ਸਮਾਪਤ ਹੋਇਆ ਅਤੇ ਅਹਾੜ ਦਾ ਮਹੀਨਾ ਆਰੰਭ ਹੋਇਆ। ਗੁਰੂ ਕਿਰਪਾ ਕਰ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ,
ਸੇਵਾ ਸਿਮਰਤ ਦੀ ਦਾਤ ਬਖਸ਼ਣ, ਘਰਾਂ 'ਚ ਪਰਿਵਾਰਾਂ 'ਚ ਸੁੱਖ ਸ਼ਾਂਤੀ ਤੰਦਰੁਸਤੀ ਵਾਹਿਗੁਰੂ ਬਖਸ਼ਣ, ਔਰ ਗੁਰੂ ਚਰਨਾਂ ਨਾਲ ਜੁੜੇ ਰਹੀਏ ਭਾਈ, ਨਾਮ ਜਪੀਏ, ਸਿਮਰਨ ਕਰੀਏ। ਜਿਨ੍ਹਾਂ ਗੁਰਾਂ ਦਾ ਆਪਾਂ ਸ਼ਹੀਦੀ ਪੁਰਬ ਮਨਾ ਰਹੇ ਹਾਂ, ਸਾਰੀ ਜ਼ਿੰਦਗੀ ਬੜੀਆਂ ਤਕਲੀਫਾਂ ਆਈਆਂ, ਬੜਾ ਵਿਰੋਧ ਹੋਇਆ ਉਹਨਾਂ ਦਾ, ਆਪਣਿਆਂ ਨੇ ਵਿਰੋਧ ਕੀਤਾ, ਸਰਕਾਰ ਨੇ ਵਿਰੋਧ ਕੀਤਾ, ਧਰਮੀ ਬੰਦਿਆਂ ਨੇ ਵਿਰੋਧ ਕੀਤਾ, ਰਿਸ਼ਤੇਦਾਰਾਂ ਨੇ ਵਿਰੋਧ ਕੀਤਾ, ਪਰ ਗੁਰੂ ਜੀ ਸ਼ਾਂਤ ਰਹੇ, ਕਾਹਦੇ ਨਾਲ, ਨਾਮ ਦੇ ਆਸਰੇ। ਸੋ ਭਾਈ, ਨਾਮ ਸਿਮਰਨ ਦੀ ਦਾਤ ਵਾਹਿਗੁਰੂ ਬਖਸ਼ੇ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਸਤਿਗੁਰ ਮਿਹਰ ਕਰ, ਨਾਮ ਦਾਨ ਬਖਸ਼ਣ। ਅਖੰਡ ਪਾਠ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਪੁਰਬ ਦੇ ਆਰੰਭ ਨੇ, ਸੇਵਾ ਕਰੋ। ਕੱਲ੍ਹ ਨੂੰ ਸਮਾਪਤੀ ਤੋਂ ਬਾਅਦ ਦੀਵਾਨ ਸਜਣਗੇ, ਹਾਜ਼ਰੀਆਂ ਭਰੋ, ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਜੀ। ਸਮਾਪਤੀ ਦੀ ਪੰਕਤੀ ਅਗਾਈਏ, ਫਤਿਹ ਬੁਲਾਈਏ ਜੀ।

ਤਿਤਕਾਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਤਿਆਰਿਆਂ ਸਟਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਦੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਾਰਿਆਂ ਨਾਲ ਚਿਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ।

ਦੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਜੇਲ੍ਹਾਂ ਵਿੱਚ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਭਾਣੇ ਵਿੱਚ ਜੇਠ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਇਆ ਹੈ, ਚੜ੍ਹਿਆ ਹੋਇਆ ਹਾੜ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ, ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ, ਸੱਚੇ ਪਾਤਸ਼ਾਹ ਜੀ ਭਾਈ ਜਸਪਾਲ ਸਿੰਘ ਵੱਲੋਂ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ, ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ। ਦੇਗ ਵਾਸਤੇ ਅਤੇ ਲੰਗਰਾਂ ਵਾਸਤੇ ਸੱਚੇ ਪਾਤਸ਼ਾਹ ਜੀ ਮਾਇਆ ਹਾਜ਼ਰ ਕੀਤੀ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਚੜ੍ਹਿਆ ਹੋਇਆ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ। ਸਮੂਹ ਸੰਗਤਾਂ ਵੱਲੋਂ ਭਾਈ ਜਗਤਾਰ ਸਿੰਘ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਗੁਰਦੇਵ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਹਾਜ਼ਰ ਕੀਤੀ ਸੱਚੇ ਪਾਤਸ਼ਾਹ ਜੀ। ਬੀਬੀ ਕੁਲਵਿੰਦਰ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰੈਤ ਰੱਖਣਾ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ

ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਚੜ੍ਹਿਆ ਹੋਇਆ ਹਾੜ੍ਹ ਦਾ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ, ਸਭ ਪਰਿਵਾਰਾਂ ਵਿੱਚ ਸਤਿਗੁਰੂ ਸਾਹਿਬ ਜੀ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਬਖਸ਼ਣ ਜੀ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ ਕੱਲ੍ਹ ਨੂੰ ਗੁਰੂ ਘਰ ਵਿਖੇ ਮਨਾਏ ਜਾ ਰਹੇ ਹਨ, ਸੋ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਤਿੰਨ ਸ੍ਰੀ ਖੰਡਪਾਤ ਸਾਹਿਬ ਆਰੰਭ ਹਨ, ਜਿਨ੍ਹਾਂ ਦੀ ਸੰਪੂਰਨਤਾ ਕੱਲ੍ਹ ਸ਼ਾਮ 5:15 ਵਜੇ ਤੀਕਰ ਹੋ ਜਾਵੇਗੀ। ਉਸ ਤੋਂ ਬਾਅਦ 5:15 ਵਜੇ ਤੋਂ ਲੈ ਕੇ 6 ਵਜੇ ਤੀਕਰ ਕੀਰਤਨ, ਫਿਰ ਸੋਹਦਾ ਰਹਿਰਾ ਸਾਹਿਬ ਦੇ ਪਾਠ, ਉਸ ਤੋਂ ਬਾਅਦ ਫਿਰ ਕਥਾ ਕੀਰਤਨ ਦੇ ਦੀਵਾਨ ਸਜਣਗੇ। ਸੋ ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ।

ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਏ ਰਹਾ ਲਿਵਤਾਰ।
1: ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ, ਸਹਿਸ ਸਿਆਣ ਪਾ ਲੱਖ ਹੋਹੇ ਤਾਂ ਇੱਕ

0: ਰੱਖੀਐ ਭਾਉ
1: ਦੁਖ ਪਰ ਹਰ ਸੁਖ ਘਰ ਲੈ ਜਾਏ
0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਈ
1: ਗੁਰੀ ਸਰ ਗੁਰ ਗੋਰਖ ਬਰਮਾਗਰ ਪਾਰਬਤੀ ਮਾਈ
0: ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਏ।

0: ਰਤਨ ਜਵਾਹਰ ਮਾਨਕ ਜੇ ਇੱਕ ਕਰ ਕੀ ਸਿੱਖ ਸੁਣੀ
1: ਗੁਰਾਂ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
0: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ
1: ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ
0: ਨਾ ਰਖਾਏ ਕੈ ਜਸ ਕੀਰਤ ਜਗਲੇ
1: ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ
0: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ

0: ਸੁਣੀਏ ਸਤ ਸੰਤੋਖ ਗਿਆਨ ਸੁਣੀਏ ਪੜ ਪੜ ਭਾਵ ਹੈ ਮਾਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਸੇਖ ਪੀਰ ਪਾਤ ਸੁਣੀਏ ਹਾਥ ਪਵੇ ਅਸਕਾਹੋ
1: ਨਾਨਕ ਭਗਤਾ ਸਦਾ ਵਿਕਾਸ
0: ਸੁਣੀਏ ਦੁੱਖ ਪਾਪ ਕਾ ਨਾਸ
1: ਮੰਨੇ ਕੀ ਗਤ ਕਹੀ ਨਾ ਜਾਏ
0: ਜੇ ਕੋ ਕਹਿ ਪਿਛੇ ਪਛਤਾਏ
1: ਕਲਮ ਨਾ ਲਿਖਣ ਹਾਰ
0: ਮੰਨੇ ਕਾ ਬਹਿ ਕਰਨ ਵਿਚਾਰ
1: ਐਸਾ ਨਾਮ ਨਿਰੰਜਨ ਹੋਏ
0: ਜੇ ਕੋ ਮਨ ਜਾਣੇ ਮਨ ਕੋਏ
1: ਸਤ ਹੋਇ ਮਨ ਬੁੱਧ
0: ਮੰਨੇ ਸਗਲ ਪਵਨ ਕੀ ਸੁਧ
1: ਮੰਨੇ ਮੋਹਿ ਚੋਟਾ ਨਾ ਖਾਏ
0: ਮੰਨੇ ਜਮ ਕੇ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ
0: ਜੇ ਕੋ ਮਨ ਜਾਣੇ ਮਨ ਕੋਏ
1: ਮੰਨੇ ਮਾਰਗ ਠਾਕ ਨਾ ਪਾਏ
0: ਮੰਨੇ ਪਤ ਸਿਉ ਪ੍ਰਗਟ ਜਾਏ
1: ਮੰਨੇ ਮਗ ਨਾ ਚੱਲੇ ਪੰਥ
0: ਮੰਨੇ ਧਰਮ ਸੇ ਤੀ ਸੰਬੰਧ
1: ਐਸਾ ਨਾਮ ਨਿਰੰਜਨ ਹੋਏ
0: ਜੇ ਕੋ ਮਨ ਜਾਣੇ ਮਨ ਕੋਏ
1: ਮੰਨੇ ਪਾਵੇ ਮੋਖ ਦੁਆਰ
0: ਮੰਨੇ ਪਰਵਾਰੇ ਸਾਧਾਰ
1: ਮੰਨੇ ਤਰੈ ਤਾਰੇ ਗੁਰਸਿੱਖ
0: ਮੰਨੇ ਨਾਨਕ ਭਵੈ ਨਾ ਭਿੱਖ
1: ਐਸਾ ਨਾਮ ਨਿਰੰਜਨ ਹੋਏ
0: ਜੇ ਕੋ ਮਨ ਜਾਣੇ ਮਨ ਕੋਏ
1: ਪੰਚ ਪਰਵਾਨ ਪੰਚ ਪ੍ਰਧਾਨ
0: ਪੰਚੇ ਪਾਪ ਹੈ ਦਰਗਹਿਮਾਨ
1: ਪੰਚੇ ਸੋਹੇ ਦਰ ਰਾਜਾਨ
0: ਪੰਚਾ ਕਾ ਗੁਰ ਏਕ ਧਿਆਨ
1: ਜੇ ਕੋ ਕਹਾ ਕਰੈ ਵਿਚਾਰ
0: ਕਰਤੇ ਕਹਿ ਕਰਣੇ ਨਾਹੀ ਸਮਾਰ
1: ਧਰਮ ਦਇਆ ਕਾ ਪੂਤ
0: ਸੰਤੋਖ ਥਾਪ ਰਖਿਆ ਜਿਨ ਸੂਤ
1: ਜੇ ਕੋ ਬੁਝੈ ਹੋਵੈ ਸਚਿਆਰ
0: ਧਵਲੇ ਉਪਰ ਕੇਤਾ ਪਾਰ
1: ਧਰਤੀ ਹੋਰ ਪਰੈ ਹੋਰ ਹੋਰ
0: ਤਿਸਤੇ ਭਾਰਤ ਲੈ ਕਵਨ ਜੋਰ
1: ਜਾਤ ਰੰਗਾ ਕੇ ਨਾਮ
0: ਸਭਨਾ ਲਿਖੀਆਂ ਬੁੜੀ ਕਲਾਮ
1: ਇਹੋ ਲੇਖਾ ਲਿਖ ਜਾਣੈ ਕੋਏ
0: ਲੇਖਾ ਲਿਖਿਆ ਕੇਤਾ ਹੋਏ
1: ਕੇਤਾ ਤਾਣ ਸਵਾਲ ਰੂਪ
0: ਕੇਤੀ ਦਾਤ ਜਾਣੇ ਕੌਣ ਕੂਤ
1: ਕੀਤਾ ਪਸਾਓ ਹੋਏ ਕੋ ਕਵਾਓ
0: ਤਿਸਦੇ ਹੋਏ ਲਖ ਦਰਿਆ
1: ਕੁਦਰਤ ਕੌਣ ਕਹਾ ਵਿਚਾਰ
0: ਵਾਰਿਆ ਨਾ ਜਾਵਾ ਇੱਕ ਵਾਰ
1: ਭਾਵੈ ਸਾਈ ਭਲੀ ਕਾਰ
0: ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ
0: ਅਸੰਖ ਪੂਜਾ ਅਸੰਖ ਤਪਤਾ
1: ਅਸੰਖ ਗ੍ਰੰਥ ਮੁਖ ਵੇਦ ਪਾਠ
0: ਅਸੰਖ ਜੋਗ ਮਨ ਰਹਿ ਉਦਾਸ
1: ਅਸੰਖ ਭਗਤ ਗਿਆਨ ਵਿਚਾਰ
0: ਅਸੰਖ ਸਤੀ ਅਸੰਖ ਦਾਤਾ
1: ਅਸੰਖ ਸੂਰਮਾ ਭਾਕਸਾਰ
0: ਅਸੰਖ ਜੋ ਮੋਲ ਲਾਏ ਤਾਰ
1: ਕੁਦਰਤ ਕੌਣ ਕਹਾ ਵਿਚਾਰ
0: ਵਾਰਿਆ ਨਾ ਜਾਵਾ ਇੱਕ ਵਾਰ
1: ਕੁਦਰਤ ਭਾਵੈ ਸਾਈ ਭਲੀ ਕਾਰ
0: ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਕਾਂਤ ਘੋਰ
0: ਅਸੰਖ ਚੋਮਠ ਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ
0: ਅਸੰਖ ਗਲ ਵੜ ਹਤੇ ਅਖਮਾਹੇ
1: ਪਾਪੀ ਪਾਪ ਕਰ ਜਾਹੇ
0: ਅਸੰਖ ਕੂੜਿਆਰ ਕੂੜੇ ਫਰਾਹੇ
1: ਅਸੰਖ ਮਲੇਸ਼ ਮਲ ਭਖ ਖਾਹੇ
0: ਅਸੰਖ ਨਿੰਦਕ ਸਿਰ ਕਰਹਿ ਭਾਰ
1: ਅਸੰਖ ਨੀਚ ਕਹੈ ਵਿਚਾਰ
0: ਵਾਰਿਆ ਨਾ ਜਾਵਾ ਏਕ ਵਾਰ
1: ਚੋਦਰ ਭਾਵੈ ਸਾਈ ਭਲੀ ਕਾਰ
0: ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਨਾ ਅਸੰਖ ਥਾਵ
0: ਅਗੰਮ ਅਗੰਮ ਅਸੰਖ ਲੋ
1: ਅਸੰਖ ਕਹੇ ਸਿਰ ਭਾਰ ਹੋਏ
0: ਅਖਰੀ ਨਾਮ ਅਖਰੀ ਸਾਲਾ
1: ਅਖਰੀ ਗਿਆਨ ਗੀਤ ਗੁਣ ਗਾਹ
0: ਅਖਰੀ ਲਿਖਣ ਬੋਲਣ ਬਾਣ
1: ਅਖਰਾ ਸੇ ਸੰਜੋਗ ਖਾਣ
0: ਜਿਨਹਿ ਲਿਖਿਤ ਸਿਰ ਨਾਹੇ
1: ਫਰਮਾਏ ਤੇ ਉਤੇ ਉਪਾਏ
0: ਜਿਤਾ ਕੀਤਾ ਤੇ ਤਾ ਨਾਮ
1: ਮਿਲ ਨਾਵੇ ਨਾਹੀ ਕੋ ਥਾਉ
0: ਕੁਦਰਤ ਕਮਣ ਕਹਾ ਵਿਚਾਰ
1: ਵਾਰਿਆ ਨਾ ਜਾਵਾ ਇੱਕ ਵਾਰ
0: ਜੋਦਰ ਭਾਵੈ ਸਾਈ ਭਲੀ ਕਾਰ
1: ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ
0: ਪਾਣੀ ਧੋਤੇ ਉਤਰ ਸਖੇ
1: ਮੂਤ ਪ੍ਰੀਤੀ ਕੱਪੜ ਹੋਏ
0: ਜੇ ਸਾ ਬੂਣ ਲਈਐ ਉਹ ਧੋਏ
1: ਭਰੀਐ ਮਤ ਪਾਪਾ ਕਹਿ ਸੰਗ
0: ਉਹ ਧੋਪੈ ਨਾਵੈ ਕੇ ਰੰਗ
1: ਨੀ ਪਾਪੀ ਆਖਣ ਨਾਹੇ
0: ਕਰ ਕਰ ਕਰਣਾ ਲਿਖ ਲੈ ਜਾਹੋ
1: ਆਪੇ ਬੀਜ ਆਪੇ ਹੀ ਖਾਹੋ
0: ਨਾਨਕ ਹੁਕਮੀ ਆਪ ਹੋ ਜਾਓ
1: ਪੀਰ ਤਪ ਦਇਆ ਤਤ ਦਾਨ
0: ਜੇ ਕੋ ਪਾਵੈ ਤਿਲਕਾ ਮਾਣ
1: ਸੁਣਿਆ ਮੁਨਿਆ ਮਨ ਕੀਤਾ ਭਾਉ
0: ਅੰਤਰਗਤ ਤੀਰਥ ਮਨਾਉ
1: ਸੁਗਣ ਤੇਰੇ ਮੈਂ ਨਾਹੀ ਕੋਏ
0: ਵਿਣ ਗੁਣ ਕੀਤੇ ਭਗਤਨ ਹੋਏ
1: ਸਵਸਥ ਆਤ ਬਾਣੀ ਬਰਮਾਓ
0: ਸਤ ਸਹਾਨ ਸਦਾ ਮੰਚਾਓ
1: ਕਵਣ ਸੋ ਵੇਲਾ ਵਖ ਕਵਣ ਕਵਣ ਥਿਤ ਕਵਣ ਵਾਰ
0: ਕਵਣ ਸਿਰਤੀ ਮਾਹੁ ਕਵਣ ਜਿਤ ਹੁਆ ਆਕਾਰ
1: ਵੇਲਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ
0: ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ
1: ਚਿਤ ਵਾਰ ਨਾ ਜੋਗੀ ਜਾਣੇ ਰੁਤ ਮਾਹੁ ਨਾ ਕੋਈ
0: ਜਾਂ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਏ
1: ਕਿਵ ਕਰੇ ਆਖਾ ਕਿਵ ਸਾਲਾ ਹੀ ਕਿਉ ਵਰਣੀ ਕਿਵ ਜਾਣਾ
0: ਨਾਨਕ ਆਖਣ ਸਭ ਕੋ ਆਖੇ ਇੱਕ ਤੂੰ ਇੱਕ ਸਿਆਣਾ
1: ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ
0: ਨਾਨਕ ਜੇ ਕੋ ਆਪੋ ਜਾਣੇ ਅੱਗੇ ਅਗਿਆ ਨਾ ਸੋਏ
1: ਪਾਤਾਲ ਪਾਤਾਲ ਲਖ ਆਗਾ ਸਾਇਆ ਗਾਸ
0: ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ
1: ਠਾਰਹਿ ਕਹਿਣ ਕਤੇ ਬਾਸ ਲੂਕ ਧਾਤ
0: ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ
1: ਨਾਨਕ ਵੱਡਾ ਆਖੀਐ ਆਪੇ ਜਾਣੇ ਆਪ
0: ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ
1: ਨਦੀਆ ਤੇ ਵਾਹ ਪਵਹਿ ਸਮੁੰਦ ਨਾ ਜਾਣੀਐ
0: ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ
1: ਕੀ ਤੁਲ ਨਾ ਹੋਣੀ ਜੇ ਦੁਸ਼ਮਣ ਹੋਣਾ ਵਿਸਰੇ
0: ਅੰਤ ਨ ਸਿਸਤੀ ਕਹਿਣ ਨਾ ਅੰਤ
1: ਅੰਤ ਨ ਕਰਣਾ ਦੇ ਨਾ ਅੰਤ
0: ਅੰਤ ਨ ਵੇਖਣ ਸੁਣਨ ਨਾ ਅੰਤ
1: ਅੰਤ ਨ ਜਾਪੈ ਕਿਆ ਮਨ ਮੰਤ
0: ਅੰਤ ਨ ਜਾਪੈ ਕੀਤਾ ਆਕਾਰ
1: ਅੰਤ ਨ ਜਾਪੈ ਪਰਵਾਰ
0: ਅੰਤ ਕਾਰਨ ਕੇ ਤੇਬਲ ਲਾਹੇ
1: ਤਾਕੇ ਅੰਤ ਨ ਪਾਏ ਜਾਹੇ
0: ਇਹੋ ਅੰਤ ਨ ਜਾਣੈ ਕੋਏ
1: ਤਾ ਕਹੀਐ ਬਹੁਤਾ ਹੋਏ
0: ਵੱਡਾ ਸਾਹਿਬ ਉੱਚਾ ਥਾਉ
1: ਉੱਚੇ ਉੱਪਰ ਉੱਚਾ ਨਾਉ
0: ਤੇ ਸੁੱਚੇ ਕੋ ਜਾਣੈ ਸੋਏ
1: ਇਹ ਵੜੇ ਉੱਚਾ ਹੋਵੇ ਕੋਈ ਤੇ ਸੁਜੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ
0: ਨਾਨਕ ਨਦਰੀ ਕਰਮੀ ਦਾਤ
1: ਬਤਾ ਕਰਮ ਲਿਖਿਆ ਨਾ ਜਾਏ
0: ਵੱਡਾ ਦਾਤਾ ਤਿਲ ਨਾ ਤਮਾਏ
1: ਕਿਤੇ ਮੰਗ ਹੈ ਜੋ ਦੇ ਪਾਰ
0: ਕਿਤੇ ਅੰਗਣਤ ਨਹੀਂ ਵਿਚਾਰ
1: ਕਿਤੇ ਥਪਟ ਕਿਤੇ ਖਪਤ ਠਹਿਵੇ ਕਰ
0: ਕਿਤੇ ਲੈ ਲੈ ਮੁਕਰ ਪਾਹੀ
1: ਕਿਤੇ ਮੂਰਖ ਖਾਹੀ ਖਾਹੇ
0: ਕਿਤੇ ਦੁਖ ਭੂਖ ਸਦ ਮਾਰ
1: ਭੇਦਾ ਤੇਰੀ ਦਾਤਾਰ
0: ਬੰਦ ਖਲਾਸੀ ਭਾਣੇ ਹੋਏ
1: ਮੋਰੇ ਆਖ

0: ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ
1: ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ
0: ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ
1: ਗਾਵੇ ਇੰਦਰ ਆਸਣ ਬੈਠੇ ਦੇਵਤੇ ਆਦਰ ਨਾਲੇ
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
1: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
0: ਗਾਵਨ ਪੰਡਿਤ ਫੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ
1: ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੋਚ ਪਿਆਲੇ
0: ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ
1: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
0: ਗਾਵੇ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਤਾਰੇ
1: ਸਹੀ ਤਦਨੋ ਗਾਵੇ ਜੋਤ ਭਾਵਨ ਤੇ ਤੇਰੇ ਭਗਤ ਰਸਾਲੇ
0: ਹੋਰ ਕੇਤੇ ਤਦਨੋ ਗਾਵਨ ਸਿਮਰ ਜਤਨਾਵਨ ਨਾਨਕਿਆ ਵਿਚਾਰੇ
1: ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਹੀ
0: ਹਾਬੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ
0: ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਸਿੱਧੀ ਵੜਿਆਈ
1: ਜੋਤ ਸੁਭਾਵੈ ਸੋਈ ਕਸੀ ਹੁਕਮ ਨਾ ਕਰਨਾ ਜਾਈ ਮੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਬੇਭੂਤ
0: ਕਿੰਥਾ ਕਾਲ ਕੁਵਾਰੀ ਤਾਂ ਜੁਗਤ ਡੰਡਾ ਪ੍ਰਤੀਤ
1: ਪੰਥੀ ਸਖ ਜਮਾਤੀ ਮਨ ਜੀਤੈ ਜਗਜੀਤ
0: ਆਦੇਸ਼ ਤਸੈ ਆਦੇਸ਼
1: ਆਦਨੀਰ ਨਾਦ ਨਾਥ ਜੁਗ ਜੁਗ ਕਵੇਸ ਭਗਤ ਗਿਆਨ ਦਾ ਭੰਡਾਰਨ ਘਟ ਘਟ ਵਜਹਿ ਨਾਦ
0: ਨਾਥੀ ਸਿਮਰਾਂ ਕੀ ਰਿੱਧ

0: ਸਾਥ ਜੋਰ ਕਰ ਵੇਖਿਆ ਸੋਏ
1: ਨਾਨਕ ਉੱਤਮ ਨੀਚ ਨ ਕੋਏ
0: ਤੀਰ ਤੀਥ ਤੀਵਾਰ
1: ਪਵਨ ਪਾਣੀ ਅਗਨੀ ਪਾਤਾਲ
0: ਧਰਤੀ ਥਾਪਰ ਕੀ ਧਰਮਸਾਲ
1: ਜਿਸ ਵਿੱਚ ਜੀ ਜਗਤ ਕੇ ਰੰਗ
0: ਕੇ ਨਾਮ ਅਨੇਕ ਅਨੰਤ
1: ਕਰਮੀ ਕਰਮੀ ਹੋਏ ਵਿਚਾਰ
0: ਆਪ ਸੱਚਾ ਦਰਬਾਰ
1: ਹੈ ਸੋ ਹੁਣ ਪੰਚ ਪ੍ਰਵਾਨ
0: ਕਰਮ ਪਵੈ ਨੀਸਾਨ
1: ਕੱਚ ਫਕਾਈ ਉਥੇ ਪਾਏ
0: ਨਾਨਕ ਗਿਆ ਜਾਪੇ ਜਾਏ
1: ਖੰਡ ਕਾ ਇਹੋ ਧਰਮ
0: ਗਿਆਨ ਖੰਡ ਕਾ ਆਖੋ ਕਰਮ
1: ਪਵਨ ਪਾਣੀ ਵਹਿ ਸੰਤਰ ਕੇਤੇ ਘਾਣ ਮਹੇਸ਼
0: ਕੇਤੇ ਪਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ
1: ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
0: ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼
1: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼
0: ਕੇਤੇ ਦੇਵਦਾਨ ਅਮਨ ਕੇਤੇ ਕੇਤੇ ਰਤਨ ਸਮੁੰਦਰ
1: ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ
0: ਸੋਤੀ ਸੇਵ ਕੇਤੇ ਨਾਨਕੇ ਅੰਤਨਾਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ
0: ਨਾਥ ਵਿਨੋਦ ਭੋਲੇ ਆਨੰਦ
1: ਸ਼ਰਮ ਖੰਡ ਕੀ ਬਾਣੀ ਰੂਪ
0: ਘਾਟ ਘੜੀ ਹੈ ਬਹੁਨ ਬਹੁਤ ਅਨੂਪ
1: ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ
0: ਕੋ ਕਹੈ ਪਿਛਾ ਪਛਤਾਏ
1: ਤਿਥੈ ਘੜੀਏ ਸੁਰਤ ਮਤ ਮਨ ਬੁੱਧ
0: ਤਿਥੈ ਘੜੀਏ ਸੁਰਾ ਸਦਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ
0: ਤਿਥੈ ਹੋਰ ਨਾ ਕੋਈ ਹੋਰ
1: ਤਿਥੈ ਜੋਤ ਮਹਾਂਬਲ ਸੂਰ
0: ਮੈਂ ਰਾਮ ਰਹਿਆ ਭਰਪੂਰ
1: ਤਿਥੈ ਸੀਤੋ ਸੀਤਾ ਮਹਿਮਾ ਮਾਹੇ
0: ਰੂਪ ਨਾ ਕਥਨੇ ਜਾਹੇ
1: ਨਾ ਉਹ ਮਰੇ ਨਾ ਠਾਕੇ ਜਾਏ
0: ਜਿਨ ਕਹਿ ਨਾਮ ਸਿਮਰ ਮਾਹੇ
1: ਤਿਥੈ ਭਗਤ ਸਹਿ ਕਹਿ ਲੋ
0: ਕਰੇ ਆਨੰਦ ਸੱਚਾ ਮਨ

0: ਸਵੀ ਛਪੇ ਛੰਦ ਤਉ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਦਰ ਪਾਤਨ ਹਿਨ ਜਿਹੇ ਅਚਲ ਮੂਰਤਨ ਭਉ ਪ੍ਰਕਾਸ਼ਮ ਤੋਜ ਕਹਿ ਜੈ ਤ੍ਰਿ ਭਵਨ ਮਿਹੀ ਬਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਭਜੰਗ ਪ੍ਰਿਆਤ ਛੰਦ ਨਮਸਤਮੰਗ ਕਾਲੇ ਨਮਸਤਮੰਗ ਕ੍ਰਿਪਾਲੇ ਨਮਸਤੰਗ ਭੇਖੇ ਨਮਸਤੰਗ ਲੇਖੇ
1: ਨਮਸਤੰਗ ਕਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰਗ ਨਮਸਤੰਗ ਤਾਮੰ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਬਾਹੇ ਨਮਸਤੰਗ
0: ਚਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਜੇ ਨਮਸਤੰਗ ਗਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਦਾਰੇ ਨਮਸਤੰਗ ਪਾਰੇ
0: ਨਮਸਤੰਗ ਸੋਏਕੇ ਨਮਸਤੰਗ ਨੇਕੇ
1: ਨਮਸਤੰਗ ਭੂਤੇ ਨਮਸਤੰਗ ਜੂਪੇ
0: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
1: ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ
0: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
1: ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ
0: ਨਮਸਤੰਗ ਨਿਰਦੂਤੇ ਨਮਸਤੰਗ ਭੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ
1: ਨਮਸਤੰਗ ਮਾਨੇ ਨਮਸਤੰਗ ਦਾਨੇ
0: ਨਮਸਤੰਗ ਗਾਹੇ ਨਮਸਤੰਗ ਬਾਹੇ
1: ਨਮਸਤੰਗ ਬਰਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
1: ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗ ਗਮੇ ਨਮਸਤਸਰਮੇ
1: ਨਮਸਤੰਗ ਜਲਾਸੇ ਨਮਸਤੰਗ ਨਰਾਸੇ
0: ਨਮਸਤੰਗ ਜਾਤੇ ਨਮਸਤੰਗ ਪਾਤੇ
1: ਨਮਸਤੰਗ ਮਜਵੇ ਨਮਸਤਸਤਰਵੇ
0: ਆਦੇਸੰਗ ਆਦੇਸੇ ਨਮਸਤੰਗ ਪੇਸੇ
1: ਨਮਸਤੰਗ ਤਾਮੇ ਨਮਸਤੰਗ ਨਿਰਭਾਮੇ
0: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
1: ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ

0: ਕਾਲਹੀਨ ਕਲਾ ਸੰਜੋਤਾ ਕਾਲ ਪੁਰਖਾ ਦੇਸ
1: ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਪੇਸ
0: ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ
1: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
0: ਆਪ ਰੂਪ ਅਮੀਕ ਮਨੁਸਤਤ ਏਕ ਪੁਰਖ ਅਵਧੂਤ
1: ਗਰਭ ਗੰਜਨ ਸਰਬ ਪੰਜਨ ਆਦ ਰੂਪ ਅਸੂਤ
0: ਅੰਗਹੀਨ ਭੰਗ ਨਾਤਮ ਏਕ ਪੁਰਖ ਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
0: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ
1: ਸਰਬ ਸ਼ਾਸਤਰ ਨ ਜਾਣੀ ਜੈ ਰੂਪ ਰੰਗ ਅਰੇਖ
0: ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ
1: ਕੋਟ ਸਿਮਰਤ ਪੁਰਾਣ

0: ਭੁਜੰਗ ਭਰਿਆ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ
1: ਚਤੁਰ ਪਾਲੇ ਚਤੁਰ ਚੱਕਰ ਕਾਲੇ
0: ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ
1: ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ
0: ਚਾਚਰੀ ਛਾਂਦ ਨਾ ਸਤਰੇ ਨਾ ਮਿੱਤਰੇ ਨਾ ਭਰਮੰਗ ਨਾ ਪਿਤਰੇ
1: ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ
0: ਨਾ ਚਿਤਰੇ ਨਾ ਮਿੱਤਰੇ ਪਰੇ ਹੈ ਪਵਿੱਤਰ ਭਗਵਤੀ ਛਾਂਦ ਤਉ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭਿਸੈ ਕਿਆ ਭਿਜ ਲੋਕੇ ਕਿਆ ਦੇ ਤਸੋਕੈ
1: ਕਿਆ ਬਤੂਤ ਬਨੈ ਕੇ ਬੇਪੂਤ ਕਰਨੈ
0: ਕਿਆ ਰਾਜਨ ਪ੍ਰਭਾਹੇ ਕੇ ਧਰਮਨ ਤੂ ਜਾ ਹੈ
1: ਕਿਆ ਸੋਕ ਬਨੈ ਕੇ ਸਰਬਾ ਅਪਰਨੈ
0: ਕਿਆ ਜਗਤਨ ਕ੍ਰਿਤੀ ਹੈ ਕੇ ਸ਼ਤਰੰ ਸ਼ਤਰੀ ਹੈ
1: ਕਿਆ ਬ੍ਰਹਮੰ ਸਰੂਪੈ ਕੇ ਅਨਪਾ ਅਨੂਪੈ
0: ਕਿਆ ਆਦ ਦੇਵ ਹੈ ਕੇ ਆਪ ਅਭੇਵ ਹੈ
1: ਕਿਆ ਜਤਰੰਗ ਬਹੀਨੈ ਕੇ ਏਕ ਅਧੀਨੈ
0: ਕਿਆ ਰੋਜੀ ਰਜਾ ਕੇ ਰਹੀਮੇ ਰਹਾ ਕੇ
1: ਕਿਆ ਪਾਕ ਬੈਬ ਹੈ ਕੇ ਗੈਬ ਗੈਬ ਹੈ
0: ਕਿਆ ਅਫਵਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਹੈ
1: ਕਾਰਨ ਕੁਨਿੰਦ ਹੈ ਕੇ ਰੋਜੀ ਦੇਹੰਦ ਹੈ
0: ਕਿਆ ਰਾਜਕ ਰਹੀਮੈ ਕੇ ਕਰਮ ਕਰੀ ਮੈਂ
1: ਕੇਸਰਵਤਰ
0: ਕਾਜੈ ਕੇਸਰਵਤਰ ਰਾਜੈ
1: ਕੇਸਰਵਤਰ ਪੋਖ ਹੈ
0: ਕੇਸਰਵਤਰ ਤਰਾਣੇ ਕੇਸਰਵਤਰ ਪ੍ਰਾਣੇ
1: ਕੇਸਰਵਤਰ ਦੇਸ ਹੈ ਕੇਸਰਵਤਰ ਭੇਸ ਹੈ
0: ਕੇਸਰਵਤਰ ਮਾਨੀਏ ਸਦੈਵ ਪ੍ਰਧਾਨੀਏ
1: ਕੇਸਰਵਤਰ ਜਾਪੇ ਹੈ ਕੇਸਰਵਤਰ ਥਾਪੇ ਹੈ
0: ਕੇਸਰਵਤਰ ਭਾਣੇ ਕੇਸਰਵਤਰ ਮਾਣੇ
1: ਕੇਸਰਵਤਰ ਇੰਦਰ ਹੈ ਕੇਸਰਵਤਰ ਚੰਦਰ
0: ਕੇ ਸਰਮੰ ਕਲੀਮੇ ਕੇ ਪਰਮੰ ਫਹੀਮੇ
1: ਕਲਾਮ ਹੈ ਕੇ ਸਾਹਿਬ ਕਲਾਮ ਹੈ
0: ਕੇ ਹਸਨੁਲ ਵਜੂ ਹੈ ਤਮਾਮੁਲ ਰਜੂ ਹੈ
1: ਮੇਸੁਲ ਸਲਾਮ ਹੈ ਸਲੀਖਤ ਮੁਦਾਮ ਹੈ
0: ਜਨੀਮੁਲ ਸਿਕਸਤ ਹੈ ਗਰੀਬੁਲ ਪਰਸਤ ਹੈ
1: ਮਿਨੰਦੁਲ ਮਕਾਨ ਹੈ ਜਮੀਨੁਲ ਜਮਾਨ ਹੈ
0: ਤਮੀਜੁਲ ਤਮਾਮੇ ਰਜੂਆ ਨਦਾਨੇ
1: ਅਨੇਕ
0: ਤਰੰਗ ਹੈ ਭੇਦ ਹੈ ਅਪੰਗ ਹੈ

0: ਖਾਜੇ ਸਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
0: ਸਾਚਾ ਨਾਮ ਮੇਰਾ ਆਧਾਰ
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ
0: ਕਰਸਾਨ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ
1: ਸਦਾ ਕੁਰਬਾਨ ਕੀਤਾ ਗੁਰੂ ਬਿਠੋ ਜਿਸ ਦੀ ਆਏ ਵਡਿਆਈਆ
0: ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ
1: ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਜ ਸਬਦ ਕਰ ਸੁਭਾਗੇ
1: ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰਿਆ
0: ਪੰਜ ਤੂੰ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ
1: ਤੇਰ ਕਰਮ ਪਾਇਆ ਤੁਜਿਨ

0: ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ
0: ਪਾਵੇ ਤਾਂ ਸੋਜਨ ਦੇਹ ਜਿਸਨੂੰ ਹੋਰ ਕਿਆ ਕਰੇ ਵੇਚਾਰੀਆ
1: ਏਕ ਪਰਮ ਪੁਲੇ ਫਰੈਦ ਹੈ ਦੇਸ ਏਕ ਨਾਮ

0: ਕਵਿਤ ਹੋਏ ਗੁਰਮੁਖ ਜਿਨੀ ਤਿਆਇਆ।
1: ਪਵਿੱਤ ਮਾਤਾ ਪਿਤਾ ਕੁਟਾਮ ਸਹਿਤ ਸਿਉ ਪਵਿੱਤ ਸੰਗਤ ਸੁਭਾਇਆ।
0: ਕਹਿਤੇ ਪਵਿੱਤ ਸੁਣਤੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

0: ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ
1: ਕਹਿ ਨਾਨਕ ਸੱਚ ਸੋ ਜਾ ਸ

ਰਚਿਆ ਕਰੇ ਗੁਰੂ ਕਲਗੀ ਧਰ ਜਗਦੀਸ ਸੋ ਹਮਰੀ ਰਚਿਆ ਕਰੇ ਗੁਰੂ ਕਲਗੀ ਧਰ ਜਗਦੀਸ ਬੋਲੇ ਸੋ ਸਤਿ ਸ੍ਰੀ ਅਕਾਲ।

0: ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੈਂਪ ਦਾ ਦੂਸਰਾ ਹਫਤਾ ਆ ਪਹਿਲਾ ਦਿਨ ਤਾਂ ਅੱਜ ਵੀ ਅਸੀਂ ਇੱਕ ਨਵੇਂ ਸਿਰੇ ਤੇ ਸ਼ੁਰੂਆਤ ਕਰਾਂਗੇ ਜਦੋਂ ਤੁਸੀਂ ਆਪਣੀ ਦੇਖ ਸਕੋਗੇ ਮੇਕ ਸ਼ੋਰ ਤੁਸੀਂ ਕੋਈ ਟਿਸ਼ੂ ਤੇ ਤਾਂ ਥੱਲੇ ਨਾਲ ਡਿਗਾ ਦਿਓ ਠੀਕ ਆ ਜੇ ਥੱਲੇ ਡਿੱਗਿਆ ਆ ਚੱਕ ਲਿਓ ਪਲੀਜ਼ ਅੱਜ ਫਿਰ ਜਦੋਂ ਤੁਸੀਂ ਜਦੋਂ ਭਾਅ ਜੀ ਸਾਰਿਆਂ ਨੂੰ ਵਰਤਾ ਦੇਗੇ ਅਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਰੋਹ ਤੋਂ ਡਿਸਮਿਸ ਕਰੂੰਗੀ ਤਾਂ ਜਦੋਂ ਤੁਸੀਂ ਬਾਹਰ ਜਾਓਗੇ ਇੱਕ ਲਾਈਨ ਦੇ ਵਿੱਚ ਜਾਇਓ ਠੀਕ ਆ ਓਕੇ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚਿਓ ਸਿਮਰਨ ਕਰੋ ਵਾਹਿਗੁਰੂ ਵਾਹਿਗੁਰੂ ਠੀਕ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੇ ਨਹੀਂ ਤੁਸੀਂ ਡਿਸਮਿਸਡ ਹੋਏ ਹਜੇ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਕਹਿਣੀਆਂ ਆ ਪਿਛਲੇ ਹਫਤੇ ਜਦੋਂ ਅਸੀਂ ਕਲਾਸ 'ਚ ਸੀਗੇ ਸਾਨੂੰ ਬਹੁਤ ਕੰਪਲੇਂਟਸ ਆਏ ਆ ਵੀ ਸਾਡੇ ਤੁਹਾਡੇ ਬੱਚੇ ਇਵੇਂ ਆ ਬੱਚੇ ਇਹ ਕਰਦੇ ਬੱਚੇ ਲੜਾਈ ਕਰਦੇ ਆ ਸਾਨੂੰ ਸਾਰਿਆਂ ਨੂੰ ਪਤਾ ਆ ਵੀ ਤੁਸੀਂ ਕਲਾਸ ਤੁਸੀਂ ਗੁਰੂ ਘਰ ਆਏ ਹੋ ਤੁਸੀਂ ਇੱਥੇ ਸਿੱਖਣ ਆਏ ਹੋ ਜਿਹੜੀਆਂ ਤੁਹਾਡੀ ਬਿਹੇਵੀਅਰਸ ਆ ਤੁਹਾਡੇ ਡਿਸਿਪਲਿਨ ਆ ਚੰਗੇ ਹੋਣੇ ਚਾਹੀਦੇ ਹੋ ਸਾਨੂੰ ਇਹ ਨਹੀਂ ਸੁਣਨਾ ਵੀ ਕੋਈ ਇੱਥੇ ਸਾਡੇ ਕੋਲ ਅੰਕਲ ਆਏਗਾ ਤਾਂ ਅੰਕਲ ਸਾਨੂੰ ਕਹੇ ਵੀ ਹਾਂਜੀ ਤੁਹਾਡੇ ਬੱਚੇ ਇਹ ਕਰਦੇ ਆ ਨਹੀਂ ਅਸੀਂ ਚਾਹੁੰਦੇ ਵੀ ਓਕੇ ਵਾਹ ਬੱਚੇ ਇੱਥੇ ਬਹੁਤ ਵਧੀਆ ਕੰਮ ਕਰਦੇ ਆ ਹਨਾ ਸੋ ਪਲੀਜ਼ ਅੱਜ ਆਪਣਾ ਬਿਹੇਵੀਅਰ ਚੰਗਾ ਰੱਖਿਓ ਲੜਾਈ ਨਾ ਕਰਿਓ ਚੰਗਾ ਬੋਲਿਓ ਤਾਂ ਆਪਣੀਆਂ ਸਾਰੇ ਜਾਣਿਆਂ ਨੂੰ ਰਿਸਪੈਕਟ ਦਿਓ ਠੀਕ ਆ ਹਾਂਜੀ ਓਕੇ ਹੁਣ ਮੈਂ ਤੁਹਾਨੂੰ ਇੱਕੋ ਇੱਕ ਰੋਹ 'ਤੇ ਡਿਸਮਿਸ ਕਰੂੰਗੀ ਪਹਿਲਾ ਰੋਹ ਤੁਸੀਂ ਜਾਓ ਰਾਮ ਦੇ ਨਾਲ ਦੂਸਰਾ ਰੋ ਤੁਸੀਂ ਜਾਓ

ਮਾਈਆ ਜਪ ਸੱਚ ਅੰਦਰ ਹੋਏ ਸਾਚਾ ਸਾਚਾ ਪਾਈਆ ਲਿਖੇ ਬਾਜੋ ਸੁੱਤ ਨਾਹੀਂ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁੱਤ ਸ਼ਬਦ ਲਿਖਾਈਐ ਕਾਇਆ ਕੂੜ ਵਿਹਾੜ ਕਾਹੇ ਨਾਈਐ ਤਾਂ ਮੈਂ ਕਿਹਾ ਕਹਿਣ ਜਾਂ ਤੁਧ ਕਹਾਇਆ ਅੰਮ੍ਰਿਤ ਕਾ ਨਾਮ ਮੇਰੇ ਮਨ ਪਾਇਆ ਮਨ ਮਿੱਠਾ ਮਨੇ ਲਾਗਾ ਦੁੱਖ ਡੇਰਾ ਢਾਇਆ ਸੁਖ ਮਨ ਆਏ ਵਸਿਆ ਜਾਮ ਤੈ ਫਰਮਾਇਆ ਨਦਨ ਤੁਧ ਅਰਦਾਸ ਮੇਰੀ ਜਿਨੇ ਆਪ ਪਾਇਆ ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ ਵਾਰੀ ਖਸਮ ਘਟਾਏ ਕਿਰਤ ਕਮਾਵਣਾ ਮੰਦੇ ਕਿਸੇ ਨਾ ਆਖ ਝਗੜਾ ਪਾਵਣਾ ਨਾ ਪਾਏ ਝਗੜਾ ਸਵਾਮ ਸੇਤੀ ਆਪੇ ਆਪ ਰਵਾਵਣਾ ਜਿਸ ਨਾਲ ਸੰਗਤ ਕਰ ਸਰੀ ਕੀ ਜਾਏ ਕਿਆ ਰਵਾਵਣਾ ਜਾਂ ਦੇਹ ਸਹਿਣਾ ਮਨੋ ਕਹਿਣਾ ਆਖ ਨਹੀਂ ਵਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਸਭ ਉਪਾਈਆਂ ਨੇ ਆਪ ਆਪੇ ਨਦਰ ਕਰੇ ਕੌੜਾ ਕੋਈ ਨਾ ਮੰਗੈ ਮਿੱਠਾ ਸਭ ਮੰਗੈ ਸਭ ਕੋਈ ਮਿੱਠਾ ਮੰਗ ਵੇਖੈ ਖਸਮ ਭਾਵੈ ਸੋ ਕਰੈ ਕੁਛ ਪਾਨ ਕੁਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲ ਨਾ ਸੰਸਰੈ ਨਾਨਕਾ ਜਨ ਨਾਮ ਮਿਲਿਆ ਕਰਮ ਹੋਵੇ ਧੁਰ ਤਦੈ ਸਭ ਉਪਾਈਆਂ ਨੇ ਆਪ ਆਪੇ ਨਦਰ ਕਰੈ ਬਠਾਂਸ ਮਹੱਲਾ ਪਹਿਲਾ ਕਰੋ ਮਾਇਆ ਕਰੋ ਦਇਆ ਤੇਰਾ ਨਾਮ ਵਿਖਾਣਾ ਸਭ ਉਪਾਏ ਆਪੇ ਆਪ ਸਮਾਣਾ ਸਰਵੇ ਸਮਾਣਾ ਆਪ ਤੂੰ ਹੈ ਉਪਾਏ ਤੰਦੇ ਲਾਈਆਂ ਇੱਕ ਤੁਧ ਬਾਜ ਕੀ ਜੈ ਰਾਜੈ ਇੱਕ ਨਾ ਭੀਖ ਮੰਗਾਈਆਂ ਇੱਕ ਤਿਜ ਹੀ ਕੀਏ ਰਾਜੈ ਇੱਕ ਨਾ ਭੀਖ ਮੰਗਾਈਆਂ ਲੋਭ ਮੋਹ ਤੋਂ ਕੀਆ ਮੀਟਾ ਇਹ ਪਰਮ ਭਲਾਵਣਾ ਸਦਾ ਦਇਆ ਕਰੋ ਆਪਣੇ ਤੁਮ ਨਾਮ ਵਿਖਾਵਣਾ ਨਾਮ ਤੇਰਾ ਹੈ ਸਾਚਾ ਸਦਾ ਮੈਂ ਸਹਿ ਸਦਾ ਮੈਂ ਮਨ ਭਾਵਣਾ ਦੁੱਖ ਗਏ ਸੁੱਖ ਪਾਏ ਸਮਾਣਾ ਗਾਵੈ ਸੁਰ ਨਰ ਸੁਗਟ ਸੁਜਾਣਾ ਸੁਰ ਨਰ ਸੁਗਟ ਸੁਜਾਣ ਗਾਵੈ ਜੋ ਤੇਰੇ ਮਨ ਭਾਵੈ ਮਾਇਆ ਮੋਹ ਚੇਤੇ ਨਾਹੀਂ ਐਲਾ ਜਨਮ ਗਵਾਵੈ ਇੱਕ ਮੂੜ ਮੁਗਧ ਨਾ ਚੇਤ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਭਾਣਾ ਤੇਰਾ ਵਕਤ ਸੁਭਾਵ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵੇ ਭਉ ਕਰ ਲਾਗਾ ਸੌ ਪੁਰਾਣੀ ਸੌ ਪੁਰਾਣੀ ਦਿਨਾਂ ਲਾਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰੇ ਜੋਹੇ ਰਾਤੇ ਨਿਤ ਚੜੇ ਸਵਾਇਆ ਇੱਕ ਕਰਮ ਧਰਮ ਨਾ ਹੋਵੇ ਸੰਜਮ ਜਮ ਨਾ ਇੱਕ ਪਛਾਣਾ ਹੀ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਓਂ ਬਲਿਹਾਰੀ ਸਾਚੇ ਨਾਮ ਹੈ ਰਾਜ ਤੇਰਾ ਕਬੂ ਨਾ ਜਾਏ ਰਾਜੋ ਨਾ ਤੇਰਾ ਸਦਾ ਨਿਚਲ ਇਹ ਕਬੂ ਨਾ ਜਾਵੇ ਚਾਕਰਤਾ ਤੇਰਾ ਸੋਏ ਹੋਵੇ ਸੋਈ ਸਹਿ ਸਮਾਵੇ ਦੁਸ਼ਮਣ ਤਾਂ ਦੁੱਖ ਨਾ ਲਾਗੈ ਮੂਲੇ ਪਾਪ ਨੇੜ ਨਾ ਆਵੇ ਹੋਂ ਬਲਿਹਾਰੀ ਸਦਾ ਹੋਮਾ ਏਕ ਤੇਰੇ ਨਾਵੇ ਜੁਗਾ ਜੁਗਾਂਤਰ ਭਗਤ ਮਾਰੇ ਕੀਰਤ ਕਰੇ ਸਵਾਮੀ ਤੇਰੇ ਦੁਆਰੇ ਜਪੇ ਤਾਂ ਸਾਚਾ ਏਕ ਮਰਾਰੇ ਸਾਚਾ ਮਰਾਰੇ ਤੁਮੈਂ ਜਪੈ ਜਾਮ ਮਨ ਵਸਾਵੇ ਪਰਮੋ ਭੁਲਾਵਾ ਤੁਝੇ ਕੀਆ ਜਮ ਇਹ ਚੁਕਾਵੇ ਗੁਰਪ੍ਰਸਾਦੀ ਕਰੋ ਕਿਰਪਾ ਲਿਹੋ ਜਮ ਉਭਾਰੇ ਜੁਗਾ ਜੁਗਾਂਤਰ ਭਗਤ ਤੇਰੇ

ਕਰ ਕਰੋ ਬੇਨਤੀ ਹੋਂ ਆਖ ਨਾ ਜਾਣਾ ਨਜ਼ਰ ਕਰੇ ਤਾਂ ਸੱਚ ਪਛਾਣਾ ਸੱਚ ਪਛਾਣਾ ਜਮ ਤੇਰਾ ਜਮ ਆਪ ਜਾਵੇ ਦੁੱਖ ਭੋਗ ਸੰਸਾਰ ਕੀਏ ਸਹਿਸਾ ਏ ਚਕਾਵੇ ਗੁਰਵੰਤ ਨਾਨਕ ਜਾਏ ਸਹਿਸਾ ਬੂਝੇ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲੱਖ ਅਪਾਰਾ ਤੇਰੇ ਪਾਂਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਤਿੰਨ ਲੰਬੜੇ ਪਾਲਾ ਕਾਂਚਨ ਕਾਇਆ ਸੋਨੇ ਕੀ ਢਾਲਾ ਸੋਨੇ ਢਾਲਾ ਕ੍ਰਿਸ਼ਨ ਪਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸੁਹੇਲੀਓ ਜਮ ਦੁਆਰ ਨਾ ਹੋਏ ਖੜੀਆਂ ਸਿੱਖ ਸੁਣੋ ਮਹੇਲੀਓ ਹਾਂਸਾ ਹਾਂਸਾ ਪੱਗ ਪੱਗਾ ਲਹੇ ਮਨ ਕੀ ਜਾਲਾ ਬਾਂਕੇ ਲੋਇਣ ਤਾਂ ਤਰਸਾਲਾ ਤੇਰੀ ਚਾਲ ਸੁਹਾਵੀ ਮਤਰਾੜੀ ਬਾਣੀ ਕੋਹਲੇ ਕੋਹਲਾ ਤਰਲ ਜਵਾਣੀ ਤਰਲਾ ਜਵਾਣੀ ਆਪ ਪਾਣੀ ਇਸ ਮਨ ਕੀ ਪੂਰੀ ਹੈ ਸਿਰ ਸੰਗ ਜੋ ਪੱਗ ਧਰੇ ਠੇਮ ਠੰਮ ਆਪ ਪਾਸ ਧੂਰੀ ਹੈ ਸਿਰ ਰੰਗ ਰਾਤੀ ਫਿਰੇ ਮਾਤੀ ਉਦਕ ਗੰਗਾ ਬਾਣੀ ਬਰਮੰਤ ਨਾਨਕ ਦਾ ਤੇਰਾ ਹਾਰ ਕਾ ਤੇਰੀ ਚਾਲ ਸੁਹਾਵੀ ਮਤਰਾੜੀ ਬਾਣੀ ਵਡਹਾਂਸ ਮਹੱਲਾ ਤੀਜਾ ਛਾਂਦੇ ਕਿਉਂ ਕਾਰ ਸਤਿਗੁਰ ਪ੍ਰਸਾਦ ਆਪਣੇ ਪ੍ਰਗਟ ਰੰਗ ਰਤੀ ਮੂਈਏ ਸੁਭਾਵੰਤੀ ਨਾਰੇ ਸਾਚਾ ਸ਼ਬਦ ਮੇਰੇ ਮੂਈਏ ਫਿਰ ਰਾਵੈ ਭੈ ਪਿਆਰੇ ਸਾਚੇ ਭੈ ਪਿਆਰੀ ਕੰਧ ਸਵਾਰੀ ਹਰ ਹਰ ਸਿਉਂ ਨਿਹੋ ਰਚਾਇਆ ਆਪ ਗੁਆਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਧਨ ਮੇਲ ਲਈ ਫਿਰ ਆਪੇ ਸਾਚੇ ਸਹਿ ਸਵਾਰੀ ਗੁਣਵੰਤੀਆ ਫਿਰ ਵੇਖ ਦੂਰੇ ਰਾਮ ਗੁਰਮੁਖ ਜਿਨੀ ਰਾਵਿਆ ਮੁਈਐ ਫਿਰ ਰਵ ਰਿਹਾ ਭਰਪੂਰੇ ਰਾਮ ਰਵ ਰਵ ਰਿਹਾ ਭਰਪੂਰੇ ਵੇਖ ਜੂਰੇ ਜੁਗ ਜੁਗ ਏਕੋ ਜਾਤਾ ਬਾ ਨਾ ਧਨ ਬਾਲੀ ਭੋਲੀ ਫਿਰ ਸਹਿਜ ਰਵੇ ਮਿਲਿਆ ਕਰਮ ਵਿਧਾਤਾ ਜਿਨ ਹਰ ਚਾਖਿਆ ਸ਼ਬਦ ਸੁਭਾਕਿਆ ਹਰ ਸਸ ਹਾਰ ਸਰ ਰਹੀ ਭਰਪੂਰੇ ਨਾਨਕ ਆਵਣ ਸਾ ਫਿਰ ਭਾਵੈ ਸ਼ਬਦੇ ਰਿਹਾ ਜੂਰੇ ਸੁਹਾਗਣੀ ਜਾਏ ਪੁੱਛੋ ਮੂਈਐ ਜਿਨੀ ਵਿੱਚੋਂ ਆਪ ਗਵਾਇਆ ਫਿਰ ਕਾਹੋ ਕੋ ਨਾ ਪਾਇਓ ਮੂਈਐ ਜਿਨ ਵਿੱਚੋਂ ਆਪ ਗਵਾਇਆ ਜਿਨੀ ਆਪ ਗਵਾਇਆ ਤਿੰਨੀ ਫਿਰ ਪਾਇਆ ਰੰਗ ਸਿਉ ਰਲੀਆਂ ਮਾੜੇ ਸਦਾ ਰੰਗ ਰਾਤੀ ਸਹਿਜੇ ਮਾਤੀ ਅੰਦਰ ਨਾ ਵਿਖਾਣੇ ਕਾਮਣ ਵਟ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸਿੰਗਾਰ ਬਣਾਇਆ ਓਮੇ ਮਾਰ ਮੂਈਐ ਤੂੰ ਚੱਲ ਗੁਰ ਕੈ ਭਾਏ ਹਰ ਵਾਰ ਰਵ ਰਹੇ ਸਦਾ ਮੂਈਐ ਨਿਜ ਕਰ ਵਾਸਾ ਪਾਏ ਨਿਜ ਕਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਫਿਰ ਰੰਗੀਲਾ ਜੋਬਨ ਪਾਲਾ ਆਂਦਨ ਕੰਤ ਸਾਰੀ ਹਰ ਵਾਰ ਸੁਹਾਗੋ ਮਸਤਕ ਭਾਗੋ ਸਾਚੇ ਸ਼ਬਦ ਸੁਹਾਵੈ ਨਾਨਕ ਕਾਮਣ ਹਰ ਰੰਗ ਰਾਤੀ ਦਾ ਚੱਲੇ ਸਤਿਗੁਰ ਭਾਏ ਵਡਹਾਂਸ ਮਹੱਲਾ ਤੀਜਾ ਗੁਰਮੁਖ ਸਭ ਪਾਰ ਭਲਾ ਜੇ ਸਹਿਜੇ ਕੀਚੇ ਰਾਮ ਗੁਰਮੁਖ ਸਭ ਵਾਪਾਰ ਭਲਾ ਜੇ ਸਹਿਜੇ ਕੀਚੇ ਰਾਮ ਆਂਧਨਾ ਵਿਖਾਣੀਏ ਲਾਹਾ ਰਸ ਪੀਜੈ ਰਾਮ ਲਾਹਾ ਰਸ ਲੀਜੈ ਹਰ ਵਿਜੈ ਆਂਧਨਾ ਵਿਖਾਣੇ ਗੁਣ ਸਰਹਿਬ ਗੁਣ ਵਿਕਣੇ ਆਪੇ ਆਪ ਪਛਾਣੇ ਗੁਰਮਤੀ ਪਾਈ ਵੱਡੀ ਵਡਿਆਈ ਸਾਚੇ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਾਲੀ ਗੁਰਮੁਖ ਵਿਰਲਾ ਜੀ ਕੀਜੈ ਗੁਰੂ ਖੇਤੀ ਹਰ ਅੰਤਰ ਬੀਜੈ ਹਰ ਲੀਜੈ ਸਰੀਰ ਜਮਾਏ ਰਾਮ ਆਪਣੇ ਘਰ ਅੰਦਰ ਰਸ ਪਹੁੰਚੇ ਲਾਹਾ ਲੈ ਪੜਥਾਏ ਰਾਮ ਲਾਹਾ ਪੜਥਾਏ ਮਨ ਵਸਾਏ ਧਾਨ ਖੇਤੀ ਵਾਪਾਰਾ ਹਰ ਨਾਮ ਧਿਆਵੈ ਮਨ ਵਸਾਵੈ ਬੂਝੇ ਗੁਰ ਵਿਚਾਰਾ ਮਨਮੁਖੇਤੀ ਬਣਜ ਕਰ ਥਾਕੈ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸਾਚੇ ਸ਼ਬਦ ਸੁਭਾਏ ਹਾਰ ਵਪਾਰ ਸੇ ਜਨ ਲਾਗੈ ਜਿਨ ਮਸਤਕ ਮਣੀ ਵਡਭਾਗੋ ਰਾਮ ਗੁਰਮਤੀ ਮਨ ਚ ਕਰ ਵਸਿਆ ਸਾਚੇ ਸ਼ਬਦ ਪੈਰਾਗੋ ਰਾਮ ਮੁਖ ਮਸਤਕ ਭਾਗੋ ਸਚ ਪੈਰਾਗੋ ਸਚ ਰਤੇ ਵਿਚਾਰੀ ਨਾ ਬਿਨਾ ਸਭ ਜਗ ਪੌਰਾਨਾ ਸ਼ਬਦ ਹੁਮੇ ਮਾਰੀ ਸ਼ਬਦ ਸਾਚੇ ਸ਼ਬਦ ਲਾਗ ਮਤ ਉਤਮ ਗੁਰਮੁਖ ਨਾਮ ਸੁਹਾਗੋ
ਨਾਨਕ ਸ਼ਬਦ ਮਿਲੇ ਪਹੁ ਪੰਜਨ ਹਰ ਰਾਭੈ ਮਸਤਕ ਭਾਗੋ ਖੇਤੀ ਵਣਤ ਸਭ ਹੁਕਮ ਹੈ ਹੁਕਮ ਮਨ ਵਡਿਆਈ ਰਾਮ ਗੁਰਮਤੀ ਹਾ ਹੁਕਮ ਬੂਝੀਐ ਹੁਕਮੈ ਮੇਲ ਮਲਾਈ ਰਾਮ ਹੁਕਮ ਲਾਈ ਸਹਿ ਸਮਾਈ ਗੁਰ ਕਾ ਸ਼ਬਦ ਅਪਾਰਾ ਸਾਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਨ ਹਾਰਾ ਪਹੁ ਪੰਜਨ ਪਾਇਆ ਆਪ ਗੁਆਇਆ ਗੁਰਮਤ ਮੇਲ ਮਿਲਾਈ ਕਹੁ ਨਾਨਕ ਨਾਮ ਨਿਰੰਜਨ ਅਗਮਨ ਗੋਚਰ ਹੁਕਮੇ ਰਿਹਾ ਸਮਾਈ ਵਡਹੰਸ ਮੱਲਾ ਤੀਜਾ ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਉ ਆਪਣੇ ਘਰ ਤੂੰ ਸੁਖ ਵਸੈ ਭੋ ਨਾ ਸਕੈ ਜਮ ਕਾਲ ਜੀਉ ਕਾਲ ਜਾਲ ਜਮ ਜੋ ਨਾ ਸਕੈ ਸਾਚੇ ਸ਼ਬਦ ਲਿਵਲਾਏ ਸਦਾ ਸੱਚ ਰਾਤਾ ਨਿਰਮਲ ਸਦਾ ਸਦਾ ਸੱਚ ਰਾਤਾ ਮਨ ਨਿਰਮਲ ਆਵਣ ਜਾਣ ਰਹਾਏ ਦੂਜੇ ਪੈ ਭਰਮ ਗੋਤੇ ਮਨਮੁਖ ਮੋਹੀ ਜਮਕਾਲ ਕਹੇ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸਮਾਲ ਮਨ ਮੇਰਿਆ ਆਂਤਰ ਤੇਰੇ ਨਿਧਾਨ ਹੈ ਬਾਹਰ ਵਸਤ ਨਾ ਪਾਲ ਜੋ ਭਾਵੈ ਸੋ ਪਹੁੰਚ ਤੂੰ ਗੁਰਮੁਖ ਨਦਰ ਨਿਹਾਲ ਗੁਰਮੁਖ ਨਦਰ ਨਿਹਾਲ ਮਨ ਮੇਰੇ ਆਂਤਰ ਹਰ ਨਾਮ ਸਿਖਾਈ ਮਨ ਕੰਦਲੇ ਗਿਆਨ ਵਿਹੂਣੇ ਦੂਜੇ ਭੈ ਖੁਆਈ ਬਿਨਾਂ ਮੈਂ ਕੋ ਛੂਟੇ ਨਾਈ ਸਾਬੰਦੀ ਜਮਕਾਲ ਨਾਨਕਾਂਤ ਆਂਤਰ ਤੇਰੇ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਾਲ ਮਨ ਮੇਰਿਆ ਜਨ ਪਦਾਰਥ ਪਾਏ ਕੇ ਇੱਕ ਸੱਚ ਲਾਗੇ ਵਾਪਾਰਾ ਸਤਿਗੁਰ ਸੇਵਣ ਆਪਣਾ ਆਂਤਰ ਸ਼ਬਦ ਪਾਰਾ ਆਂਤਰ ਸ਼ਬਦ ਪਾਰਾ ਹਰ ਨਾਮ ਪਿਆਰਾ ਨਾਮੇ ਨੌਣਦ ਪਾਈ ਮਨੁੱਖ ਮਾਇਆ ਮੋਹ ਵਿਆਪੈ ਦੁੱਖ ਸੌਂਪੈ ਦੂਜੈ ਪਤ ਗੁਆਈ ਹੋਮੇ ਮਾਰ ਸੱਚ ਸ਼ਬਦ ਸਮਾਣੇ ਸੱਚ ਰਤੇ ਅਧਿਕਾਰੀ ਨਾਨਕ ਮਾਨ ਸਚਨ ਦੁਰਲਭ ਹੈ ਸਤਿਗੁਰ ਬੂਝ ਬਜਾਈ ਮਨ ਮੇਰੇ ਸਤਿਗੁਰ ਸੇਵਣ ਆਪਣਾ ਸੇ ਜਨ ਵਡਭਾਗੀ ਰਾਮ ਸੋ ਮਨ ਮਾਰੇ ਆਪਣਾ ਸੋ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ ਮਤ ਨਿਚਲ ਅਤ ਗੂੜੀ ਗੁਰਮੁਖ ਸਹਿਜੇ ਨਾਮ ਵਿਖਾਣਿਆ ਇੱਕ ਕਾਮਣ ਹਤਕਾਰੀ ਮਾਇਆ ਮੋਹ ਪਿਆਰੀ ਮਨ ਕੋ ਸੋਏ ਭਰੇ ਵਡਭਾਗੈ ਨਾਨਕ ਸਹਿਜੇ ਸੇਵੇ ਗੁਰ ਆਪਣਾ ਸੇ ਪੂਰੇ ਵਡਭਾਗੈ ਵਠਾਂਸ ਵਠਾਂਸ ਮਹੱਲਾ ਤੀਜਾ ਰਤਨ ਪਦਾਰਥ ਬਣ ਜੀਐ ਸਤਿਗੁਰ ਦੀਆ ਬਜਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣਮੈ ਗੁਣੀ ਸਮਾਈ ਰਾਮ ਗੁਣਮੈ ਗੁਣੀ ਸਮਾਵੈ ਜਾਂ ਤਿਸ ਪਾਵੈ ਪੂਜੇ ਲਾਹਾ ਭਗਤ ਸੰਸਾਰੇ ਬਿਨ ਭਗਤੀ ਸੁਖ ਨ ਹੋਵੇ ਦੂਜੇ ਪਤ ਕੋਈ ਗੁਰਮਤ ਨਾਮ ਅਧਾਰੇ ਵੱਖਰ ਨਾਮ ਸਦਾ ਲਾਭ ਹੈ ਦਸੂ ਇਹ ਵਪਾਰ ਲਾਏ ਰਤਨ ਪਦਾਰਥ ਬਣ ਜੀਐ ਜਾਂ ਸਤਿਗੁਰ ਦੇ ਬਜਾਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਏ ਵਾਪਾਰਾ ਰਾਮ ਕੂੜ ਬੋਲ ਵਿਖ ਖਾਵੇ ਬਹੁ ਵਧੇ ਵਿਕਾਰਾ ਰਾਮ ਬਹੁ ਵਧੇ ਵਿਕਾਰਾ ਸਹਿਜ ਸੰਸਾਰਾ ਬਿਨ ਨਾਵੇਂ ਪਤ ਕੋਈ ਪੜ ਪੜ ਪੰਡਤ ਬਾਲ ਬਖਾਣੇ ਬਿਨ ਬੂਝੇ ਸੁੱਖ ਨ ਹੋਈ ਆਵਣ ਜਾਣਾ ਕਦੇ ਨਾ ਚੁੱਕੇ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਏ ਵਾਪਾਰਾ ਖੋਟੇ ਖਰੇ ਸਭ ਪਰਖੀਆਂ ਤਿਤ ਸਾਚੇ ਦਰਬਾਰਾ ਰਾਮ ਖੋਟੇ ਦਰ ਕੈ ਸੁੱਟੀਆਂ ਉਬੇ ਕਰਨ ਪੁਕਾਰਾ ਰਾਮ ਉਬੇ ਕਰਨ ਪੁਕਾਰਾ ਮੁਕਤ ਗਵਾਰਾ ਮਨੁੱਖ ਜਨਮ ਗਵਾਇਆ ਵਿਖਿਆ ਮਾਇਆ ਜਨ ਜਗਤ ਭੁਲਾਇਆ ਸਾਚਾ ਨਾਮ ਨਾ ਪਾਇਆ ਮਨੁੱਖ ਸੰਤਾ ਨਾਲ ਵੈਰ ਕਰ ਦੁੱਖ ਅਟੈ ਸੰਸਾਰਾ ਖੋਟੇ ਖਰੇ ਪਰਖੀਆਂ ਤੇ ਸਾਚੇ ਦਰਬਾਰਾ ਰਾਮ ਆਪੇ ਕਿਸ ਕਰ ਆਖੀਏ ਹੋਰ ਕਹਿਣਾ ਕਛੂ ਨਾ ਜਾਈ ਰਾਮ ਆਪੇ ਕਰੇ ਕਿਸ ਆਖੀਏ ਹੋਰ ਕਹਿਣਾ ਕਛੂ ਨਾ ਜਾਈ ਰਾਮ ਜਿਤ ਭਾਵੈ ਤਿਤ ਲਗ ਸੀ ਜਿਉਂ ਤਿਸ ਕੀ ਵਡਿਆਈ ਰਾਮ ਜਿਉਂ ਤਿਸ ਦੀ ਵਡਿਆਈ ਆਪ ਕਰਾਈ ਵਰਮਿਆਂ ਨਾ ਪੁੱਛੀ ਕੋਈ ਜਗ ਜੀਵਨ ਦਾਤਾ ਕਰਮ ਦਾਤਾ ਆਪੇ ਬਖਸ਼ੈ ਸੋਈ ਗੁਰਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀ ਹੋਰ ਕਹਿਣਾ ਕਛੂ ਨਾ ਜਾਈ ਵਡਾਂਸ ਮੱਲਾ ਤੀਜਾ ਸਾਚਾ ਸੌਦਾ ਹਰ ਨਾਮ ਹੈ ਸਾਚਾ ਵਾਪਾਰਾ ਰਾਮ ਗੁਰਮਤੀ ਹਰ ਨਾਮ ਬਣ ਜੀਏ ਆਤ ਮੋਲ ਅਪਾਰਾ ਰਾਮ ਅਤ ਮੋਲ ਅਪਾਰਾ ਸੱਚ ਵਪਾਰਾ ਸੱਚ ਵਪਾਰ ਲੱਗੇ ਬਟ ਭਾਗੀ ਅੰਤਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਰ ਕਰੇ ਸੋਈ ਸੱਚ ਪਾਵੈ ਗੁਰ ਕੇ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨੀ ਸੁਖ ਪਾਇਆ ਸਾਚੇ ਕੇ ਵਾਪਾਰਾ ਹੋਮੇ
निर्मल रसना हरस पीजै राम रसना हरस पीजै अंतर पीजै सच शब्द बेचारी अंतर खोटा मुट भरिया शब्द काट पिए पनिहारी जस नद करे सोई सच लाके रसना राम रवीजै नानक नाम रते से निर्मल होर होमे मैल परीजै पांड जोत की सब पढ़ पढ़ चुकू करे किस पै करो पकारा राम माया मोहांतर माला के माया के बापारा राम माया के बापारा जगत प्यारा अपन जान दुख पाई बेका कीड़ा बिकत्यो लागा बेस्टा मैं समाई जो दर लिखिया सोई कमावै कोई ना मेटन हारा नानक नाम रते तेना सदा सुख पाया होर मूर्ख कूक मुगे गवारा माया मोह मन रंगया मोसुद न काई राम गुरु के मन रंगिए दूजा रंग न जाई राम दूजा रंग जाई शब्द शब्द समाई सच भरे भंडारा गुरु कोए सोई बुझै सच सवारण हारा आपे मिले सो हर मिले और कहना कछु न जाए नानक बिन नामे परम पुलाया एक नाम रते रंग लाए वडांस मला तीजा ए मन मेरिया आवा गवन संसार है अत सच नवेड़ा राम आपे सचड़ा बख्श लाए फिर होए न फेरा राम फिर होए न फेरा अत सच नवेड़ा गुरुख मिले वडियाई साचे रंग रते सहजे माते सहजे रिया समाई साचा मन पया सच विसाया छब रते आंत नवेड़ा नानक नाम रते से सच समाने बहो न पव जल फेरा माया मोह सब वरल है दूजे पै खुआई राम मात पिता सब हित है हेते पलचाई राम हेते पलचाई पुरख माई मेठ न सके कोई जै सिर जी साची सो कर वे कह तिस जे वडावर न कोई मनमुख अंदा तब तब खपै वे शब्दे सांत न आई नानक बिन नामे सब कोई भुला माया मोह खुआई ए जग जलता देख कै भज पै हर सुनाई राम अरदास करे गुरपुरे आके राख लैओ देहो वडियाई राम राख लैओ सुनाई हर नाम वधाई तो जीव डवना दाता सेवा लागै सेवट पागै जुग जुग एको जाता जात सत संजम करम कमाने बिन गुर गत न पाई नानक तिसनु शब्द बजावै जो जाए पै हर सुनाई जो हार मत ते साव जाए होर मत न काई राम अंतर बार एक तू आपे दे बजाई राम आपे दे बजाई अबर न पाई गुरमुख रस चाखिया दल साचे सदाए साचाए साचे शब्द सुभाखिया कर मैं निज कर पाया सतगुर दे वडियाई नानक जो नाम रतै सही महल पायण मत परवान सच साई वढांस मल्ला चौथा चंद एक ओंकार सतगुर प्रसाद मेरे मन सतगुर प्रीत लगाई राम हर हर हर नाम मेरे मान बसाई राम हर हर मन में हर हर नाम मेरे मन बसाई सब दुख विसारण हारा वडभागी गुर दर्शन पाया धन धन सतगुरु हमारा उठत बैठत सतगुर सेवै जे सेविए सांत आई मेरे मन सतगुर प्रीत लगाई हो जीवा सतगुर देख सर सह राम हर नाम तड़ावै जब हर हर नाम बिगासे राम जब हर हर नाम कमल प्रगासै हर नाम नवनित पाई उमे रोग गया दुख लाता हर सह समाध लगाई हर नाम बढ़ाई सतगुर ते पाई सुख सतगुर दे मन सरसै हो जीवा सतगुर वेख सरसै कोई आन मलावै मेरा सतगुर पूरा राम ओ मन तन देवा जस काट शरीरा राम ओ मन तन काट काट सब दे जो सतगुर बचन सुनावै मेरे मन बैराग पै बैरागी मैं सतगुर दर्शन सुख पाए हर हर कृपा कर सुख दाते दिन सतगुर चल हम धूरा कोई आन बलावे मेरा सतगुर पूरा गुरजेवट दाता अवर न गुरजेवट दाता मैं अवर न कोई राम हर दानो हर दान देवे हर पुरख निरंजन सोई राम हर
ਤੇਰਾ ਨਾਮ ਜਿਨੀ ਅਰਾਧਿਆ ਤਿਨਕਾ ਦੁੱਖ ਭਰਮ ਪਉ ਪਾਗਾ ਸੇਵਕ ਪੈ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨ ਲਾਗਾ ਕਉ ਨਾਨਕ ਹਰ ਆਪ ਮਿਲਾਵੈ ਮੈਂ ਸਤਿਗੁਰ ਪੁਰਖ ਸੁਖ ਹੋਈ ਗੁਰਜੇ ਵਡ ਦਾਤਾ ਮੈਂ ਵਰਨ ਹਾਂ ਕੋਈ ਵਡਾਂਸ ਮੱਲਾ ਚੌਥਾ ਹੋ ਗੁਰਬਿਨ ਹੋ ਗੁਰਬਿਨ ਖਰੀ ਨਿਮਾਣੀ ਰਾਮ ਜਗ ਜੀਵਨ ਦਾਤਾ ਗੁਰਮੇਲ ਸਮਾਣੀ ਰਾਮ ਗੁਰਮੁਖ ਮੇਲ ਸਮਾਣੀ ਨਾਮ ਸਮਾਣੀ ਸਤਿਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹੋ ਢੂੰਡ ਢਿੰਦੀ ਸੋ ਸੱਜਣ ਹਾਰ ਘਰ ਪਾਇਆ ਏਕ ਦ੍ਰਿਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹੋ ਗੁਰਬਿਨ ਖਰੀ ਨਿਮਾਣੀ ਜਿਨ੍ਹਾਂ ਸਤਿਗੁਰ ਜਿਨ ਸਤਿਗੁਰ ਪਾਇਆ ਤਿਨ ਹਰ ਆਪ ਮਿਲਾਏ ਰਾਮ ਤਿਨ ਚਰਨ ਚਿਨ ਚਰਨ ਸਰੇਵੇ ਹਮ ਲਾਗੋ ਤਿਨ ਕੇ ਪਾਏ ਰਾਮ ਹਰ ਹਰ ਚਰਨ ਸਰੇਵੋ ਤਿਨ ਕਹਿ ਜਿਨ ਸਤਿਗੁਰ ਪੁਰਖ ਪ੍ਰਭ ਧਿਆਇਆ ਤੂੰ ਵਡਦਾਤਾ ਅੰਤਰ ਜਾਮੀ ਮੇਰਾ ਸਰਦਾ ਪੂਰ ਹਰ ਰਾਇਆ ਗੁਰਮੁਖ ਮੇਲ ਮਿਟ ਸਰਦਾ ਪੂਰੀ ਆਂਦਨ ਰਾਮ ਗੁਣ ਗਾਏ ਜਿਨ ਸਤਿਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਿਲਾਏ ਹੋਂ ਵਾਰੀ ਗੁਰਮੁਖ ਪ੍ਰੀਤ ਪਿਆਰੇ ਰਾਮ ਹਰ ਨਾਮ ਸੁਣਾਵੈ ਮੇਰੇ ਪ੍ਰੀਤਮ ਨਾਂ ਆਧਾਰੇ ਰਾਮ ਹਰ ਹਰ ਨਾਮ ਮੇਰਾ ਪ੍ਰਾਣ ਸਖਾਈ ਤਿਸ ਬਿਨ ਕੜੀ ਨਿਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰ ਆਪੇ ਸਰਦਾ ਲਾਏ ਮਿਲਾਵੈ ਹਰ ਆਪੇ ਆਪ ਸਵਾਰੇ ਹੋਂ ਵਾਰੀ ਗੁਰਮੁਖ ਮੀਤ ਪਿਆਰੇ ਹੋਂ ਆਪੇ ਹਾਰ ਹਰ ਆਪੇ ਪੁਰਖ ਨਿਰੰਜਣ ਸੋਈ ਰਾਮ ਹਰ ਆਪੇ ਮੇਲੇ ਕਰੇ ਸੋ ਹੋਈ ਰਾਮ ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਵਰਨ ਕਰਨਾ ਜਾਈ ਬਹੁ ਸਿਆਣਪ ਲਿਆ ਨਾ ਜਾਈ ਕਰ ਠੱਕੇ ਸਭ ਚਿਤਰਾਈ ਗੁਰਪ੍ਰਸਾਦੀ ਜਨ ਨਾਨਕ ਵੇਖਿਆ ਮੈਂ ਹਰ ਬਿਨ ਅਵਰਨਾ ਕੋਈ ਹਰ ਆਪੇ ਪੁਰਖ ਨਿਰੰਜਣ ਸੋਈ ਵਡਹੰਸ ਮੱਲਾ ਚੌਥਾ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਭਇਆ ਰਾਮ ਤਿਮਰ ਗਿਆਨ ਗੁਆਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰ ਪਾਇਆ ਗਿਆਨ ਅੰਧੇਰ ਬਿਨਾਸੈ ਸਤਿਗੁਰ ਸੇਵੇ ਪਰਮ ਪਦ ਪਾਇਆ ਹਰ ਜਪੀਏ ਸਾਸ ਗਰਾਸੇ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਮੇਰੇ ਸਤਿਗੁਰ ਮੇਰਾ ਸਤਿਗੁਰ ਮੇਰੇ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਚਾਹੀ ਰਾਮ ਹਰ ਨਾਮ ਦੇਵੈ ਮੇਰਾ ਅੰਤ ਸਿਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਿਖਾਈ ਗੋਰ ਸਤਿਗੁਰ ਨਾਮ ਦੜਾਇਆ ਜਿੱਥੇ ਪੁੱਤਰ ਕਲੇਤਰ ਕੋਈ ਬੇਲੀ ਨਾਹੀ ਤਿੱਤੇ ਹਰ ਹਰ ਨਾਮ ਛਡਾਇਆ ਧੰਨ ਧੰਨ ਸਤਿਗੁਰ ਪੁਰਖ ਨਿਰੰਜਣ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਿਗੁਰ ਪਿਆਰਾ ਮੈਂ ਗੋਰ ਬਿਨ ਰਹਿਣ ਨਾ ਜਾਈ ਜਿਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਰਾਮ ਤਿੰਨੀ ਨੈਫਲ ਜਨਮ ਸਭ ਬਿਰਥਾ ਗਵਾਇਆ ਰਾਮ ਨੈਫਲ ਜਨਮ ਤਿੰਨ ਬਿਰਥਾ ਗਵਾਇਆ ਤੇ ਸਾਖਤ ਮੂਹੇ ਮਰ ਝੂਰੇ ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗਹੀਣ ਹਰ ਦੂਰੇ ਹਰ ਹਰ ਤਿੰਨ ਕੇ ਦਰਸ਼ਨ ਕੇ ਗਿਆ ਜਿਨੀ ਹਰ ਹਰ ਨਾਮ ਤੇ ਆਇਆ ਜਿਨ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਹਮ ਚਾਤਰਕ ਦੀਨ ਹਰ ਪਾਸ ਬਿਨਾਂਤੀ ਰਾਮ ਹਰ ਮਿਲ ਗੁਰ ਮਿਲ ਮੇਰਾ ਪਿਆਰਾ ਹਮ ਸਤਿਗੁਰ ਕਰੇ ਭਗਤੀ ਰਾਮ ਹਰ ਹਰ ਸਤਿਗੁਰ ਕਰੇ ਭਗਤੀ ਜਾਂ ਪ੍ਰਾਪ ਕਿਰਪਾ ਤਾਰੇ ਮੈਂ ਗੁਰ ਬਿਨ ਅਵਰ ਨਾ ਕੋਈ ਬੇਲੀ ਗੁਰ ਸਤਿਗੁਰ ਪ੍ਰਾਣ ਹਮਾਰੇ ਕਹੋ ਨਾਨਕ ਗੁਰ ਨਾਮ ਦੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰਕ ਦੀਨ ਹਰ ਪਾਸ ਬੇਨੰਤੀ ਵਡਾਂਸ ਮੱਲਾ ਚੌਥਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ ਰਾਮ ਹਮ ਪੁੱਛੋ ਸਤਿਗੁਰ ਪਾਸ ਹਰ ਬਾਤਾ ਰਾਮ ਗੁਰ ਸਤਿਗੁਰ ਪਾਸ ਹਰ ਬਾਤ ਪੁੱਛੋ ਜਿਨ ਨਾਮ ਪਦਾਰਥ ਪਾਇਆ ਪਹਿਲਾ ਕਹਿ ਨਿਤ ਕਰੇ ਬੇਨਤੀ ਗੁਰ ਸਤਿਗੁਰ ਪੰਥ ਬਤਾਇਆ ਸੋਏ ਭਾਗੇ ਦੁੱਖ ਸੁੱਖ ਸਮਤ ਕਰੇ ਜਾਣੇ ਹਰ ਹਰ ਨਾਮ ਹਰ ਰਾਤਾ ਕਰ ਕਿਰਪਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖਦਾਤਾ ਸੁਣ ਗੁਰਮੁਖ ਨਾਮ ਸਾਬਿਨ ਸਹਿ ਹੋਮੇ ਪਾਪਾ ਰਾਮ ਜਪ ਹਰ ਹਰ ਨਾਮ ਲਿਹਾਥੈ ਜਾਗ ਤਾਪਾ ਰਾਮ ਹਰ ਹਰ ਨਾਮ ਜਿਨੀ ਅਰਾਧਿਆ ਤਿਨ ਕਹਿ ਦੁੱਖ ਪਾਪ ਨਿਵਾਰੇ
ਸਤਿਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਲ ਵਧਾਰੇ ਹਾਰ ਪ੍ਰਭ ਕਿਰਪਾ ਧਾਰੀ ਸੁਖਦਾਤ ਦੁਖ ਲਾਤੇ ਪਾਪ ਸੰਤਾਪਾ ਸੁਣ ਗੁਰਮੁਖ ਨਾਮ ਸਾਹਿਬ ਬਿਨ ਸਹਿਉ ਮਹਿਤਾ ਪਾਪਾ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਰਾਮ ਗੁਰਮੁਖ ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਹਰ ਰੋਗ ਗਵਾਇਆ ਅਰੋਗਤ ਪੈ ਸਰੀਰਾ ਆਂਦਨ ਸਹਿ ਸਮਾਦ ਨ ਲਾਗੀ ਹਰ ਜਪਿਆ ਗੈਰ ਗੰਭੀਰਾ ਜਾਤ ਅਜਾਤ ਨਾਮ ਜਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਹਰ ਧਿਆਓ ਕਿਰਪਾ ਕਰ ਕਿਰਪਾ ਲਹਿਓ ਭਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਿਆਸ ਸਰਣਾਇਆ ਤੂੰ ਦੁਖ ਭੰਜਨ ਸਰਬ ਸੁਖਦਾਤਾ ਹਮ ਪਾਤਰ ਤਰੇ ਤਰਾਇਆ ਸਤਿਗੁਰ ਭੇਡ ਰਾਮ ਰਸ ਪਾਇਆ ਜਨ ਨਾਨਕ ਨਾਮ ਅਧਾਰੇ ਹਰ ਧਾਰੋ ਕਿਰਪਾ ਕਰ ਕਿਰਪਾ ਲਹਿਓ ਵਾਰੇ ਰਾਮ ਵਡਹਾਂਸ ਮਹਲਾ ਚੌਥਾ ਘੂੜੀਆਂ ਏ ਕਿਉਂਕਾਰ ਸਤਿਗੁਰ ਪ੍ਰਸਾਦ ਦੇ ਤੇ ਜੀ ਰਾਮ ਪਾਈਆ ਰਾਮ ਧਨ ਮਾਨਸ ਜਨ ਪੂਰਨ ਪਾਈਆ ਰਾਮ ਮਾਨਸ ਪੁਨ ਬਟ ਪੁਨੇ ਪਾਇਆ ਦੇ ਸੁਕਾਂਚਨ ਚੰਗੜੀਆ ਗੁਰਮੁਖ ਰੰਗ ਚਲੂ ਲਿਆ ਵੈ ਹਰ ਹਰ ਹਾਰ ਨਵ ਰੰਗੜੀਆ ਇਹ ਦੇਹੇ ਸੋ ਬਾਂਕੀ ਜਿਤ ਨਾ ਜਾਪੀ ਹਰ ਹਰ ਨਾਮ ਸੁਹਾਵਿਆ ਵਡਭਾਗੀ ਪਾਈ ਨਾਮ ਸਹਾਈ ਜਨ ਨਾਨਕ ਰਾਮ ਉਪਾਈਆ ਤੇ ਪਾਓ ਜੀਨ ਬੂਤ ਚਿੰਗਾ ਰਾਮ ਚਲ ਲੰਗਾ ਜੀ ਬਿਕਮ ਭੂੰਗਾ ਰਾਮ ਬਿਕਮ ਭੂੰਗਾ ਤਰੰਗਾ ਗੁਰਮੁਖ ਪਾਰ ਲੰਘਾਏ ਹਰ ਬਹੁਤ ਚੱਲ ਵਡਭਾਗੀ ਲੰਘੇ ਗੁਰ ਖੇਵਟ ਸ਼ਬਦ ਤਰਾਏ ਆਂਦਨ ਹਰ ਰੰਗ ਹਰ ਗੁਣ ਗਾਵੈ ਹਰ ਰੰਗਾ ਨਾਨ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਘੜਿਆਲ ਮੁਖੇ ਗੁਰ ਗਿਆਨ ਦ੍ਰਿੜਾਇਆ ਰਾਮ ਤਨ ਪ੍ਰੇਮ ਹਰ ਚਾਪ ਗਲਾਇਆ ਰਾਮ ਤਨ ਪ੍ਰੇਮ ਹਰ ਹਰ ਲਾਏ ਚਾਪਕ ਮਨ ਜਾਣੇ ਗੁਰਮੁਖ ਜਿੱਤੀਆ ਘੜਾਵੈ ਸ਼ਬਦ ਪਾਵੈ ਅਮਿਓ ਹਰ ਰਸ ਪੀਤੀਆ ਸੁਣ ਸਵਾਰਨ ਬਾਣੀ ਗੁਰਮੁਖ ਬਾਣੀ ਹਰ ਰੰਗ ਤੂਰੀ ਚੜਾਇਆ ਮਹਾਂ ਮਾਰਗ ਪੰਥ ਬਿਖੜਾ ਜਨ ਨਾਨਕ ਪਾਰ ਲੰਘਾਇਆ ਕੋੜੀ ਤੇਜਣ ਦੇ ਰਾਮ ਪਾਈਆ ਰਾਮ ਜਿਤ ਪ੍ਰਭ ਜਪੈ ਸਾ ਧਨ ਧਨ ਤੋ ਖਾਈਆ ਰਾਮ ਜਿਤ ਹਰ ਪ੍ਰਭ ਜਪੈ ਸਾ ਧਨ ਸਬਸ ਤੁਰ ਪਾਇਆ ਕਿਰਤ ਜੁੜੰਦਾ ਚੜ ਤੇ ਘੋੜੀ ਬਿਖਮ ਲੰਘਾਵੈ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੇ ਮਿਲ ਸੰਤ ਜਨਾ ਜਾਂਜਾਈ ਜਨ ਨਾਨਕ ਹਰ ਵਾਰ ਪਾਇਆ ਮੰਗਲ ਮਿਲ ਸੰਤ ਜਨਾ ਵਧਾਈ ਵਡਾਂਸ ਮੱਲਾ ਚੌਥਾ ਦੇਹ ਤੇਜ ਨੇ ਹਰ ਨਵ ਰੰਗਿਆ ਰਾਮ ਗੁਰ ਗਿਆਨ ਗੁਰੂ ਹਰ ਮੰਗਿਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆਂ ਸਭ ਜਨਮ ਸਫਲਿਓ ਕੀਆ ਕਰਤੇ ਹਰ ਰਾਮ ਨਾਮ ਵਿਖਾਣੀਆਂ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੇ ਨਾਨਕ ਸੁਣੋ ਸੰਤੋ ਹਰ ਭਗਤ ਗੋਬਿੰਦ ਚੰਗੀਆ ਦੇ ਕੰਚਨ ਜੀ ਸੁਵੰਨਾ ਰਾਮ ਚੜ ਹਰ ਹਰ ਨਾਮ ਰਤਨਾ ਰਾਮ ਚੜ ਨਾਮ ਰਤਨ ਗੋਬਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਘਣੇ ਗੁਣ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਬਣੇ ਹਰ ਮਿਲੇ ਸਵਾਮੀ ਅੰਤਰ ਜਾਮੀ ਹਰ ਨਵਦ ਨਾਵ ਨਦ ਨਾਵ ਤਨ ਹਰ ਨਵ ਰੰਗੀਆ ਨਾਨਕ ਬਾਣ ਨਾਨਕ ਵਖਾਣੇ ਨਾਮ ਜਾਣੇ ਹਰ ਨਾਮ ਹਰ ਪ੍ਰਭ ਮੰਗਿਆ ਘੜਿਆਲ ਮੁਖੇ ਗੁੜ ਅੰਕ ਅੰਕ ਪਾਇਆ ਰਾਮ ਮੈਲ ਮਨ ਮੈਗਲ ਗੁੜ ਸ਼ਬਦ ਬਸ ਆਇਆ ਰਾਮ ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਤਨਕ ਅੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਘਰ ਸੋਏ ਹਰ ਪ੍ਰਭ ਨਾਰੀ ਰੰਗ ਰਾਤੀ ਸਹਿਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਨਾਨਕ ਜਨ ਹਰ ਦਾਸ ਕਹਿਤ ਹੈ ਵਡਭਾਗੀ ਹਰ ਹਰ ਧਿਆਇਆ ਦੇ ਘੋੜੀ ਜੀ ਜਿਤ ਹਰ ਪਾਇਆ ਰਾਮ ਮੈਂ ਸਤਿਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਨਾ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਏ ਰੰਗ ਮੈਲੀ ਹਰ ਰੰਗ ਬਾਣੇ ਰੰਗ ਕੀ ਗੁਣ ਰਾਮ ਗਾਏ
ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰਮਤੀ ਮਾਨ ਧਿਆਇਆ ਜਾਂ ਨਾਨਕ ਹਰ ਕਿਰਪਾ ਧਾਰੀ ਦੇ ਘੋੜੀ ਚੜ੍ਹ ਹਰ ਪਰ ਹਰ ਆਇਆ ਦੇ ਘੋੜੀ ਚੜ੍ਹ ਹਰ ਪਾਇਆ ਵਡਾਣ ਸਮੱਲਾ ਪੰਜਵਾਂ ਚੰਦ ਘਰ ਚੌਥਾਏ ਕਿਉਂ ਕਾਰ ਸਤਿਗੁਰ ਪ੍ਰਸਾਦ ਗੁਰਮਿਲ ਲੱਤਾ ਜੀ ਰਾਮ ਪਿਆਰਾ ਰਾਮ ਇਹ ਮਨ ਦਿੱਤੜਾ ਵਾਰ ਵਾਰਾ ਰਾਮ ਮਨ ਤਨ ਦਿੱਤਾ ਭਉ ਜਲ ਦਿੱਤਾ ਚੁੱਕੀ ਕਾਣ ਜਮਾਣੀ ਆਤਿਆ ਅੰਮ੍ਰਿਤ ਪੀਆ ਰਿਹਾ ਬਣ ਜਾਣੀ ਸੋ ਕਰ ਲੱਤਾ ਸਹਿਜ ਸਮਾਧਾ ਹਰ ਨਾਮ ਅਧਾਰਾ ਕਉ ਨਾਨ ਸੁਖ ਮਾਣੇ ਰਲੀਆਂ ਗੁਰਪੂਰੇ ਕਉ ਨਿਮਸਕਾਰਾ ਸੁਣ ਸਾਜਨ ਜੀ ਮੈਂ ਡੇ ਮੀਤਾ ਰਾਮ ਸੁਣ ਮੰਤਰ ਸਭ ਸਜ ਜੀਤਾ ਰਾਮ ਸਤ ਸ਼ਬਦ ਧਿਆਇਆ ਮੰਗਲ ਗਾਇਆ ਚੁੱਕੇ ਮਨੋ ਦੇਸਾ ਸੋ ਪ੍ਰਪਾਇਆ ਕੇ ਨਹੀਂ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸਾਚਾ ਮਾਣਾ ਪ੍ਰਭ ਹਰ ਧਨ ਸਹਿਜੇ ਦਿੱਤਾ ਕਹੋ ਨਾਨਕ ਤੇ ਜਨ ਬਲਿਹਾਰੀ ਤੇਰਾ ਦਾਨ ਸਭਨੀ ਹੈ ਲੀਤਾ ਤੋ ਪਾਣਾ ਜਾਂ ਤ੍ਰਿਪਤ ਗਾਏ ਰਾਮ ਮਾਥੀਆ ਠੰਡਾ ਸਭ ਤ੍ਰਿਪਤ ਭਜਾਏ ਰਾਮ ਮਾਥੀਆ ਠੰਡਾ ਚੁੱਕੀ ਝੰਡਾ ਪਾਇਆ ਬਹੁਤ ਖਜ਼ਾਨਾ ਸਿਵ ਸਿਵ ਸਭ ਪਹੁੰਚਣ ਲੱਗੇ ਹੁਣ ਸਤਿਗੁਰ ਕੇ ਕੁਰਬਾਨਾ ਨਿਰਭਉ ਪੈ ਖਸਮ ਰੰਗ ਰਾਤੇ ਜਮਕੀ ਤਰਾਸ ਬਜਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਬ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕਰ ਮੇਰੇ ਕਿਤ ਮੁਖ ਤੋਂ ਦਸਲਾਈ ਗੁਣ ਅਵਗੁਣ ਮੇਰਾ ਕਛੂ ਨਾ ਵਿਚਾਰਿਆ ਬਖਸ਼ ਲਿਆ ਖਿਨ ਮਾਹੀ ਨੌ ਨਿਧ ਪਾਈ ਬਚੀ ਵਧਾਈ ਵਾਜੇ ਅਨਦ ਤੂਰੇ ਕਹੋ ਨਾਨਕ ਮੈਂ ਵਰ ਭਰ ਕਹੋ ਨਾਨਕ ਵਰ ਘਰ ਪਾਇਆ ਮੇਰੇ ਲਾਥੇ ਜੀ ਸਕਲ ਵਸੂਰੇ ਇੱਕ ਸਲੋਕ ਕਿਆ ਸੁਣਾਉਂਦ ਕੋ ਬੰਜੇ ਆਪ ਝੁਲਾਇਆ ਨਾਨਕ ਸੁਣਿਆ ਤੇ ਪ੍ਰਵਾਨ ਜੋ ਸੁਣਹੰਦੇ ਸੱਚ ਧਣੀ ਚੰਦ ਤਿੰਨ ਕੋਲ ਕਮਾਈ ਜਿਨ ਸਵਰਣੀ ਸੁਣਿਆ ਰਾਮ ਤੇ ਸਹਿ ਸੁਹਲੇ ਜਿਨ ਹਰ ਰਸਨਾ ਭਣਿਆ ਰਾਮ ਅਸਹਿ ਸੁਹਲੇ ਗੁਣ ਮੋਲੇ ਜਾਗਤ ਉਧਾਰਨ ਆਏ ਪੈ ਬੋਧ ਸਾਗਰ ਪ੍ਰਭ ਚਰਨਾ ਤੇਰੇ ਪਾਰ ਲੰਘਾਏ ਜਿਨ ਕੋ ਕਿਰਪਾ ਕਰੀ ਮੇਰੇ ਠਾਕਰ ਤਿੰਨ ਕਾ ਲੇਖਾ ਨਾ ਗਿਣਿਆ ਕਹੋ ਨਾਨਕ ਤਿਸ ਕੋਲ ਕਮਾਈ ਜਿਨ ਪ੍ਰਭ ਸਵਾਰਣੀ ਸੁਣ ਜਿਨ ਪ੍ਰਭ ਸਵਾਰਣੀ ਸੁਣਿਆ ਸਲੋਕ ਲੋਇਣ ਲੋਈ ਡੇਟ ਪਿਆਸ ਨਮੁਜੇ ਮਹੋਂ ਭਕਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਦਸਿੰਦੂ ਮੈਂ ਪੇਰੀ ਛੰਦ ਜਿਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਨੇ ਰਾਮ ਸੇ ਸੱਚੀ ਦਰ ਕੇ ਭਾਣੇ ਰਾਮ ਠਾਕਰ ਮਾਨ ਸੇ ਪੁਰਤਾਨ ਹਰ ਸੇਤੀ ਰੰਗ ਰਾਤੇ ਹਰ ਹਰ ਰਸੈ ਲੰਘਾਏ ਸਹਿ ਸਮਾਵੈ ਘਟ ਘਟ ਰਵਈਆ ਜਾਤੇ ਸੇ ਸੱਜਣ ਸੰਤ ਸੁਖੀਐ ਠਾਕਰ ਆਪਣੇ ਭਾਣੇ ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ ਤਿੰਨ ਕੇ ਸਤਿ ਕੁਰਬਾਨੇ ਸਲੋਕ ਦੇਹ ਅੰਧਾਰੀ ਅੰਧ ਸੁਨੀ ਨਾ ਵਿਹੁਣੀਆ ਨਾਨਕ ਸਫਲ ਜਨਮ ਜੈ ਘਟ ਉੱਠਾ ਸਾਜ ਧਣੀ ਚੰਦ ਤਿੰਨ ਖਿਨੀਏ ਵੰਜਾ ਜਿਨ ਮੇਰਾ ਹਰ ਪ੍ਰਭ ਡਿੱਠਾ ਰਾਮ ਤਿੰਨ ਖਿਜੇ ਤਿੰਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ ਹਰ ਮਨ ਮੀਠਾ ਪ੍ਰਭੂ ਬੁੱਠਾ ਅਮਿਓ ਬੇਠਾ ਸੁਖ ਪਏ ਦੁੱਖ ਨਾਸ ਪਰਮ ਨਾਸ ਤੰਤੇ ਜਪ ਜਗਦੀ ਇਸੈ ਜਹੇ ਜਹੇ ਮੋਹੇ ਰਹਿਤ ਵਿਕਾਰ ਠਾਕੇ ਪੰਜ ਤੇ ਸੰਗ ਟੂਟਾ ਕਹੋ ਨਾਨਕ ਤਿੰਨ ਖਿੰਜੀਆਂ ਵੰਜਾਂ ਜਿਨ ਘੱਟ ਮੇਰਾ ਪ੍ਰਭ ਬੁੱਠਾ ਸਲੋਕ ਜੋ ਲੁੜੀਂਦੇ ਰਾਮ ਸੇਵਕ ਸੇਈ ਕਾਂਡੀਆ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ ਚੰਦ ਮਲ ਮੇਲ ਜਾਲ ਜਲੇ ਖਟਾਣਾ ਰਾਮ ਸੰਘ ਜੋਤੀ ਜੋਤ ਮਿਲਾਣਾ ਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆਪੇ ਜਾਣਾ ਹੈ ਜਲੇ ਜਾਣ ਹੈ ਤਹਿ ਸੁਨ ਸਮਾਸ ਤਹਿ ਸੁਨ ਸਹਿ ਸਮਾਧ ਲਾਗੀ ਏਕ ਏਕ ਵਿਖਾਣ ਹੈ ਆਪ ਗੁਪਤਾ ਆਪ ਮੁਕਤਾ ਆਪ ਆਪ ਵਿਖਾਣਾ ਨਾਨਕ ਭਰਮ ਹੈ ਬਿਨਸੈ ਬਿਨ ਜਲ ਜਲੇ ਖਟਾਣਾ ਵਡਾਂਸ ਮੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰੱਥਾ ਰਾਮ ਰਾਖੋ ਜਗ ਸਗਲ

ਇੱਕ ਜਨਮ ਸਵਾਰੀ ਧਨ ਜਗ ਮੈਂ ਆਇਆ ਆਪ ਗਵਾਇਆ ਦਰ ਸਾਚੇ ਸਚਿਆਰ ਗਿਆਨ ਰਤਨ।

ਕੂਰ ਅੰਧਾਰੋ ਵੜ ਹੰਸ ਮਹੱਲਾ ਤੀਜਾ। ਇਹ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੇ ਆਏ ਗੁਰ ਰਾਖੇ ਸੇ ਉਭਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਰ ਜੰਮੈ ਆਵੈ ਜਾਵੈ ਅੰਤ ਗਏ ਪਸਤਾਵੈ ਬਿਨ ਨਾਵੈ ਸੁ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vahe Guru, Vahe Guru, Vahe Guru.

Vahegru, Vahegru, Vahegru, Vahegru.

Vahe Guru, Vahe Guru, Vahe

は演じる

ਪ੍ਰਭ ਕੀ ਅਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ, ਗੁਰਪੂਰੇ ਤੇ ਜਾਣੀ, ਸੁਰਠ ਮਹੱਲਾ ਪੰਜਵਾਂ। ਆਗੈ ਸੁਖ ਗੁਰ ਦੀਆ, ਪਾਛੇ ਕੁਸਲ ਖੇਮ ਗੁਰ ਕੀਆ, ਸਰ ਬਿਰਧਾਨ ਸੁਖ ਪਾਇਆ, ਗੁਰ ਆਪਣਾ ਹਿਰਦੇ ਧਿਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ, ਸੰਤੋ ਦਿਨ ਦਿਨ ਚੜ੍ਹੇ ਸੁਵਾਈ ਰਹਾ। ਜੀ ਜਨਸਾ ਭੈ ਦਿਆਲਾ, ਪ੍ਰਭ ਆਪਣੇ ਕਰ ਦੀਨੇ, ਸਹਿ ਸੁਭਾਏ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਸੁਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾ ਕਰ ਭਾਗਾ। ਰਾਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾੜ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵਨ ਬਿਰਥੀ ਜਾਸੀ।

ਜੀਵਨ ਚੰਦਿਆ ਫਲ ਪਾਇਆ ਉਪਰਵੇ ਆਪਣਾ ਸਦਾ ਧਿਆਇਆ ਸੰਤੋ ਤਿਸ ਬੰਦਿਆ ਵਰਨਾ ਕੋਈ ਕਰਨ ਕਾਰਨ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਰਦੀਨੇ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੁਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਦਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾ ਜੋ ਮੰਗੈ ਸੋ ਲੇਵੈ ਪ੍ਰਭ ਆਪਣਿਆਂ ਸੰਤਾਂ ਦੇਵੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੋ ਭਾਖਿਆ ਸੁਰਠ ਮਹੱਲਾ ਪੰਜਵਾਂ ਸੋਈ ਕਰਾਏ ਜੋ ਤੁਧ ਪਾਵੇ ਮੋਹੇ ਸਿਆਨਪ ਕਛੂ ਨ ਆਵੇ ਹਮ ਬਾਰਕ ਤਉ ਸੁਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰੀ ਕਰੀ ਤੇਰਾ ਕਰਾਇਆ ਰਹਾ

ਪੰਜਵਾਂ ਹਰ ਨਾਮ ਹਿਰਦੇ ਭਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪੂਰਨ ਜਾਂਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪੈਰੇ ਅਰਾਧਿਓ ਹਰ ਹਰ

ਸਭ ਨਾਨਕ ਸੁਖ ਸਵੰਤੀ। ਸੁਰਠ ਮਹੱਲਾ ਪੰਜਵਾਂ। ਆਪਣਾ ਗੁਰੂ ਧਿਆਏ, ਮਿਲ ਕੁਸਲ ਸੇਤੀ ਘਰ ਆਏ, ਨਾਮੇ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ।

ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਟ ਭਾਗੀ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾਂ ਫਲ ਪਾਇਆ ਸੁਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਣਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ

ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇ ਨਿਚਾਰੀ ਇਸ ਆਗੇ ਕੋ ਨਾ ਟਿਕੇ ਵਿਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ।

ਜਿਤ ਸਿਮਰਨ ਦਰਗੇ ਮੁਖੀ ਉਜਲ ਸਦਾ ਸਦਾ ਸੁਖ ਪਾਈ ਆਏ ਰਹਾ। ਜਿਉ ਕਾਮੀ ਕਾਮ ਲਵਾਵੇ ਤਿਉ ਹਰ ਦਾਸ ਹਰ ਜਸ ਭਾਵੇ, ਜਿਉ ਮਾਤਾ ਬਾਲ ਲਪਟਾਵੇ ਤਿਉ ਤਿਉ ਗਿਆਨੀ ਨਾਮ ਕਮਾਵੇ। ਗੁਰਪੂਰੇ ਤੇ ਪਾਵੇ ਜਨ ਨਾਨਕ ਨਾਮ ਧਿਆਵੇ। ਸੁਰਠ ਮਹੱਲਾ ਪੰਜਵਾਂ ਸੁਖ ਸਾਧ ਕਰ ਆਇਆ, ਨਿੰਦਕ ਕੈ ਮੁਖ ਛਾਇਆ, ਪੂਰੇ ਗੁਰ ਪਹਿਰਾਇਆ, ਬਿਨਸੇ ਦੁੱਖ ਸੁਭਾਇਆ, ਸੰਤੋ

ਹਰ ਰਸ ਪੀਵ ਭਾਈ, ਨਾਮ ਜਪੋ ਨਾਮੋ ਆਰਾਧੋ, ਗੁਰਪੂਰੇ ਕੀ ਸਰਣਾਈ ਰਾਉ। ਤਿਸੇ ਪ੍ਰਾਪਤ ਜਿਸ ਤੁਰ ਲਿਖਿਆ, ਸੋਈ ਪੂਰਨ ਭਾਈ, ਨਾਨਕੀ ਬੇਨੰਤੀ ਪ੍ਰਭ ਜੀ, ਨਾਮ ਰਾ ਲਿਵਲਾਈ। ਸੁਰਠ ਮਹੱਲਾ ਪੰਜਵਾਂ। ਕਰਨਕ ਰਾਵਣ ਹਰੇ ਅੰਤਰ ਜਾਮੀ, ਜਨ ਆਪਣੇ ਕੀ ਰਾਖੈ, ਜੈ ਜੈਕਾਰ ਹੋਤ ਜਗ ਭੀਤਰ, ਸਭ

ਸਤ ਧਿਆਈ ਐ ਸਗਲ ਕਲੇਸ ਮਿਟੇ ਸਤਨ ਤੇ ਮਨ ਚਿੰਦਿਆ ਫਲ ਪਾਈ ਆਇ ਰਾਹ ਜੀ ਜੰਤ ਜਾਂਕੇ ਸਭ ਕੀਨੇ ਪ੍ਰਭੂ ਚਾਗਮਿ ਅਪਾਰਾ ਸਤ ਸੰਗ ਨਾਨਕ ਨਾਮ ਧਿਆਇਆ ਮੁਖੀ ਉਜਲ ਭੈ ਦਰਬਾਰਾ ਸੁਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸਰਹਿਣ ਸਦ ਧਿਆਈ ਹਾਥ ਦੇ ਜਿਨ ਰਾਖੇ ਅਰਨਾਮਾ ਰਸ ਚਾਖੇ ਆਪਣੇ ਗੁਰੂ ਉਪਰ ਕੁਰਬਾਨ ਭੈ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ।

ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰੂ ਜਨ ਸੇਵਿਓ ਨਹੀਂ ਉਪਜਿਓ ਕਛ ਗਿਆਨਾ ਕਟਹੀ ਮਹਿ ਨਿਰੰਜਨ ਤੀਰਹਿ ਤੈ ਖੋਜਤੀ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਤ

ਆਪਣੇ ਸੁਖ ਸਿਉ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਉ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾੜਤ ਕਉ ਨਯਾਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਨ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।

ਸੁਰਤ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀ ਆ ਚੌਤੁਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਦੁਬਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾ ਤ੍ਰਿਸ਼ਨਾ ਨਾ ਬੁਝਾਈ।

ਕੌਣ ਬਿੰਦ ਸੁਖਵਾਸੀ ਨਾ ਵਸੇ ਸੁਖ ਭਾਈ ਜੇਬਾ ਨੇਤਰ ਸਰੋਤ ਸੱਚ ਰਾਤੇ ਜਲ ਬੂਜੀ ਤੁਜੈ ਬੁਝਾਈ ਆਸਰਾ ਸਰਹਿ ਬੈਰਾਗੀ ਨਿਜ ਕਰ ਤਾੜੀ ਲਾਈ ਉਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ ਦੁਬਧਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਵਰਨਾ ਦੂਜਾ ਪਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਪਾਰਿਆ ਪਾਰ ਅਗਮਿਆ ਗੋਚਰ ਕਹਿਣੇ ਕੀਮ ਨਾ ਪਾਈ ਸੁਨ ਸਮਾਧ ਮਹਾ ਪਰਮਾਰ ਤੀਨ ਭਵਨ ਪਤ ਨਾਮ ਮਸਤਕ ਲੇਖ ਜੀਆਂ ਜਗ ਜੂਨੀ ਸਿਰ ਸਿਰ ਲੇਖ ਸੁਹਾਮੰ ਕਰਮ

ਨਾ ਕਾਈ ਜਿਉਂ ਚਲਾਏ ਤਿਉਂ ਚਾਲੇ ਪਾਈ ਹੋਰ ਕਿਆ ਕਰੇ ਕੋਚ ਚਤੁਰਾਈ ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿੱਤ ਤੁਧ ਲਾਏ ਤੇਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰ ਮਿਲੈ ਕਿਰਪਾ ਕੀਨੀ ਅੰਮ੍ਰਿਤ ਨਾਮੇ ਉਧਾਰਾ ਗਗਨਾਂਤਰ ਵਾਸਿਆ ਗੁਣ ਪ੍ਰਗਾਸਿਆ ਗੁਣਮੈ ਗਿਆਨ ਧਿਆਨ ਨਾਮਨ ਭਾਵੇ ਕਹੇ ਕਹਾਵੇ ਤੱਤੋ ਤੱਤ ਵਖਾਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬਹੁ ਰਾਨ ਪੂਰਾ ਬੈਰਾਗੀ ਸਹਿ ਸੁਭਾਗੀ ਸਜਨਾਨਕ ਮਨ ਮਾਨੰ ਸੁਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪੁਨ ਜਗ ਜਾਇਆ ਭਾਈ ਬਿਨਸੇ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਵੇ ਵੇਕਾਰੀ

ਲਖ ਇਹੋ ਜਗ ਧਾਗੋ ਸੂਤ ਕੋ ਭਾਈ ਦਹਿ ਦਿਸ ਬਾਦੋ ਮਾਏ ਬਿਨ ਗੁਰ ਗਾਂਠ ਨਾ ਛੂਟੇ ਭਾਈ ਥਾਕੇ ਕਰਮ ਕਮਾਏ ਇਹੋ ਜਗ ਪਰਮ ਭੁਲਾਇਆ ਪਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲੈ ਭਉ ਮਨ ਵਸੇ ਭਾਈ ਪੈ ਮਰਣਾ ਸੱਚ ਲੇਖ

ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ। ਤਿਸਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਬਲੋਏ ਪਤ ਪ੍ਰਵਾਣਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਨਾ ਪਿਆਰੇ ਹੁਕਮੀ ਹੁਕਮ ਪਛਾਣ।

ਭਾਰ ਗੁਰਮੁਖ ਦਰਗੇ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬਣ ਚਲਾਈਏ ਪਿਆਰੇ ਮਨਮੁਖ ਲਏ ਸੁਜਾਏ ਹੁਕਮੈ ਸ਼ਬਦ ਪਛਾਣੀਐ ਪਿਆਰੇ ਦਰਗੇ ਪੈਦਾ ਜਾਏ ਹੁਕਮੈ ਗਣਤ ਗੁਣਾਈਏ ਪਿਆਰੇ ਹੁਕਮੇ ਹਉਮੈ ਦੋਏ ਹੁਕਮੈ ਭਵੈ ਭਵਾਈਏ ਪਿਆਰੇ ਅਵਗਨ ਮੁੱਠੀ ਰੋਏ ਹੁਕਮ ਸੁਜਾਬੇ ਸਾਕਾ ਪਿਆਰੇ ਸੱਚ ਮਿਲੇ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ।

ਸਿੱਖ ਮਾਇਆ ਚਿਤ ਮੋਹਿਆ ਪਾਈ ਚੁਤਰਾਈ ਪਤ ਖੋਏ ਚਿਤ ਮੈਂ ਠਾਕਰ ਸੱਚ ਵਸੇ ਭਾਈ ਜੇ ਗੁਰ ਗਿਆਨ ਸਮੋਏ ਰੂੜੋ ਰੂੜੋ ਆਖੀਏ ਭਾਈ ਰੂੜੋ ਲਾਲ ਚਲੂਲ ਜੇ ਮਨ ਹਰ ਸਿਉਂ ਬੈਰਾਗੀ ਹੈ ਭਾਈ ਘਰ ਜੇ ਮਨ ਹਰ ਸਿਉਂ ਬੈਰਾਗੀ ਹੈ ਭਾਈ ਦਰ ਘਰ ਸਾਚਿਆ ਭੂਲਾ ਪਾਤਾ ਲਿਆ ਕਾਸ ਤੂੰ ਭਾਈ ਕਰ ਕਰ ਤੂੰ ਗੁਣ ਗਿਆਨ ਗੁਰ ਮਿਲੈ ਸੁਖ ਪਾਇਆ ਭਾਈ।

ਭਾਈ ਜਗ ਬੂਢੇ ਪਤ ਖੋਏ ਮੇਰੇ ਠਾਕਰ ਹਾਥ ਵਡਾਈਆਂ ਭਾਈ ਜੈ ਭਾਵੇਂ ਤੈਂ ਦੇ ਪੀਅਰ ਬੋਲੇ ਮਿਉਠਲੀ ਭਾਈ ਸਾਜ ਕਹਿ ਫਿਰ ਪਾਏ ਬ੍ਰਿਹੇ ਵੇਦੀ ਸੱਚ ਵਸੀ ਭਾਈ ਅਦਕ ਰਹੀ ਹਰਣਾਏ ਸਭ ਕੋ ਆਖੇ ਆਪਣਾ ਭਾਈ ਗੁਰਦੇ ਬੁਝੇ ਸੁਜਾਨ ਜੋ ਵੀ ਦੇਸੇ ਉਭਰੇ ਭਾਈ ਸਬਦ ਸੱਚਾ ਨਿਸਾਨ ਇਦਨ ਅਦਕ ਸੁਕੇਲੀਏ ਭਾਈ ਪਾਪ ਕਰਨ ਚਕ ਪਾਏ ਖਿੰਨ ਪਲ ਨਾਮ ਹਿਰਦੇ ਵਸੇ ਭਾਈ ਨਾਨਕ ਮਿਲਣ ਸੁਭਾਏ ਸੁਰਠ ਮਹਲਾ ਤੀਜਾ ਕਰ ਪਹਿਲਾ ਤੇ ਤੁਕੀ ਏਕੋ ਅੰਕਾਰ ਸਤਿਗੁਰ ਪ੍ਰਸਾਦਿ

ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ ਹਰ ਜੀਏ, ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ, ਤੂੰ ਸਵਾਮੀ ਭਗਤ ਤੇਰੀ ਸਰਣਾਈ ਰਾ। ਭਗਤਾਂ ਨੂੰ ਜਮ ਜੋਏ ਨਾ ਸਾਕੇ, ਕਾਲ ਨਾ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ, ਰਿੱਧ ਸਿੱਧ ਸਾ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿ ਸੁਭਾਈ। ਮਨਮੁਖਾਂ ਨੂੰ ਪ੍ਰਤੀਤ ਨ ਆਵਈ, ਅੰਤਰ ਲੋਭ ਸੁਆਓ, ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਨਾਮ ਨਾ ਲਾਗਾ ਭਾਓ, ਕੂੜ ਕਪਟ ਪਾਜ ਲੈ ਜਾਸੀ, ਮਨਮੁਖ ਫੀਕਾ ਲਾ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ, ਮਾਇਆ ਮੋਹ ਸਭ ਲੋਕੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹਉਮੈ ਮਾਰ ਮਨਸਾ ਮਣੇ ਸਮਾਣੀ, ਗੁਰ ਕੈ ਸ਼ਬਦ ਪਛਾਤਾ, ਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਗੁਰਪ੍ਰਸਾਦ ਸਦਾ ਮਨੁਸਿਆ, ਸਭ ਕਾਜ ਸੁਵਾਰਨ ਹਾਰਾ। ਉਹਨਾਂ

ਹੰਵਾਰੀ ਹੰਵਾਰਨ ਭਾਈ ਸਤਿਗੁਰ ਕਉ ਸਦ ਬਲਹਾਰੇ ਜਾਓ ਨਾਮਣ ਦਾਨ ਜਿਨ ਦਿੱਤਾ ਪਾਈ ਗੁਰਮਤਿ ਸਹਿਜ ਸਮਾਓ ਗੁਰਬਿਨ ਸਹਿਜ ਨਾ ਉਪਜੇ ਭਾਈ ਪੁੱਛੋ ਗਿਆਨੀਆਂ ਜਾਏ ਸਤਿਗੁਰੂ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ ਗੁਰਮਤੀ ਭਉ ਉਪਜੇ ਭਾਈ ਭਉ ਕਰਨੀ ਸਚਸਾਰ ਪ੍ਰੇਮ ਪਦਾਰਥ ਪਾਈਏ ਭਾਈ ਸਚ ਨਾਮ ਆਧਾਰ ਜੋ ਸਤਿਗੁਰ ਸੇਵੇ ਆਪਣਾ ਭਾਈ ਤਿਨ ਕੇ ਔਂਸਾ ਲਾਗੋ।

ਸੱਚ ਬਾਣੀ ਸਚ ਸਬਦੇ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੇ ਭਾਈ, ਤਿਸ ਵਿਘਣ ਨਾ ਲਾਗੇ ਕੋਏ। ਸੁਰਠ ਮਹੱਲਾ ਤੀਜਾ, ਹਰ ਜਿਉ ਸਬਦੇ ਜਾਪਦਾ ਭਾਈ, ਪੂਰੇ ਭਾਗ ਮਿਲਾਏ, ਸਦਾ ਸੁਖ ਸੁਹਾਗਣੀ ਪਾਈ, ਅਣਦਿਨ ਰਤੀਆ ਰੰਗ ਲਾਏ। ਹਰ ਜੀ ਤੂੰ ਆਪੇ ਰੰਗ ਚੜਾਏ, ਗਾਵੋ ਗਾਵੋ ਰੰਗ ਰਤ ਭਾਈ, ਅਰਸੇ ਤੀ ਰੰਗ ਲਾਏ ਰਾਮ। ਹੁਰ ਕੀ ਗਾਰ ਕਮਾਵਣੀ ਪਾਈ, ਆਪ ਚੋਣ ਚਿਤ ਲਾਏ, ਸਦਾ ਸਹਿਜ ਸੁਖ ਫਿਰ ਦੁੱਖ ਨਾ ਲੱਗੀ ਭਾਈ, ਹਰ ਆਪ ਵਸੇ ਮਨ ਆਏ, ਫਿਰ ਕਾਕਮ ਨਾ ਜਾਣੇ ਭਾਈ, ਸਾਕ ਲੱਖਣੀ ਕੋਨਾਰ, ਮਨ ਅੜਕਾਰ ਕਮਾਵਣੀ ਭਾਈ, ਫਿਰ ਨਾਵੇ ਕੁੜਿਆਰ। ਸੇ ਗਾਵੇ ਜਿਨ ਮਸਤਕ ਭਾਗ ਹੈ ਭਾਈ, ਭਾਏ ਸੱਚੇ ਬੈਰਾਗ, ਅਣਦਨ ਰਾਤੀ ਗੁਣ ਰਵੇ ਭਾਈ, ਨਿਰਮਲ ਨਿਰਭਉ ਗੁਰ ਲਿਵ ਲਾਗ, ਸਭਨਾ ਮਾਰ ਜੀਵਾਲ ਦਾ ਭਾਈ, ਸੋ ਸੇਵੋ ਦਿਨ ਰਾਤ, ਸੋ ਕਿਉਂ ਮਨੋ ਵਸਾਰੀਏ ਭਾਈ, ਜਿਸ ਦੀ ਵੱਡੀ ਹੈ ਦਾਤ, ਮਨਮੁਖ ਮਹਿਲੀ ਡੁੰਬਣੀ ਭਾਈ, ਦਰਗੇ ਨਾ ਹੀ ਥਾਓ, ਗੁਰਮੁਖ ਹੋਵੇ ਤਾਂ ਗੁਣ ਰਵੇ ਭਾਈ, ਮਿਲ ਪ੍ਰੀਤਮ ਸਾਜ ਸਮਾਓ।

ਆ ਪਰਮ ਪਰ ਗੁਣੀ ਗਹੀਰ ਸੁਰਟ ਮਹਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵੱਥ ਕਿਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਏ ਕੀ ਅਕਥ ਗੁਰੂ ਗੋਬਿੰਦ ਸਲਾਹੀਏ ਭਾਈ ਜੇਤੇ ਜਾਪੇ ਤੱਥ

ਸਾਸ ਮਿਲ ਸੰਤ ਸਭਾ ਮਨ ਮਾਂਝੀਏ ਭਾਈ ਹਰ ਕੈ ਨਾਮ ਨਿਵਾਸ ਮਿਟੇ ਅੰਧੇਰਾ ਗਿਆਨ ਤਾਂ ਪਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੇ ਭਾਈ ਸਭ ਫਲ

ਸੁਣੇ ਹਜੂਰ, ਜਿਤ ਦਿਨ ਵਿਸਰੇ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਏ ਝੂਰ, ਕਰਨ ਕਰਾਵਣ ਸਮਰਥੋ ਭਾਈ, ਸਰਬ ਕਲਾ ਭਰਪੂਰ, ਪ੍ਰੇਮ ਪਦਾਰਥ ਨਾਮੇ ਭਾਈ, ਮਾਇਆ ਮੋਹ ਵਿਨਾਸ, ਜਿਸ ਭਾਵੇ ਤਾਂ ਮੇਲ ਲੈ ਭਾਈ, ਹਿਰਦੇ ਨਾਮ ਨਿਵਾਸ, ਗੁਰਮੁਖ ਕਮਲ ਪ੍ਰਗਾਸੀਏ ਭਾਈ, ਹਿਰਦੇ ਹੋਵੇ ਪ੍ਰਗਾਸ,

ਰਿਜਕ ਸੰਭਾਏ ਸਾਧ ਸਾਧ ਭਾਈ ਗੂੜਾ ਜਾਂ ਕਾ ਨਾਓ, ਜਿਸ ਗੁਰ ਸਾਚਾ ਭੇਟੀਏ ਭਾਈ ਪੂਰਾ ਤਿਸ ਕਰਮਾਓ। ਤਿਸ ਬਿਨ ਘੜੀ ਨਾ ਜੀਵੀਏ ਭਾਈ, ਸਰਬ ਕਲਾ ਭਰਪੂਰ ਸਾਸ ਗ੍ਰਾਸ ਨਾ ਵਿਸਰੇ ਭਾਈ, ਵੇਖੋ ਸਦਾ ਹਜੂਰ। ਸਾਧੂ ਸੰਗ ਮਿਲਾਇਆ ਭਾਈ, ਸਰਬ ਰਿਹਾ ਭਰਪੂਰ, ਜਿੰਨਾ ਪ੍ਰੀਤ ਨਾ ਲੱਗੀ ਆ ਭਾਈ, ਸੇ ਨਿਤ ਨਿਤ ਮਰਦੇ ਝੂਰ। ਅੰਚਲ ਲਾਏ ਤਰਾਇਆ ਭਾਈ, ਪਵਜਲ ਦੁੱਖ ਸੰਸਾਰ, ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀਰਤਨ ਅੰਗੇ ਪਾਰ, ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮੇ ਆਧਾਰ। ਨਾਨਕ ਤੇ ਸਰਨਾਗਤੀ ਭਾਈ, ਸਹਿਜ ਜੇ ਕਿਲ ਵਿਖ ਕੱਟਣਾ, ਜੇ ਕਿਲ ਵਿਖ ਕੱਟਣਾ।

ਜੂਣ ਦੁੱਖ ਪਾਏ, ਸਾਚਾ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੇ ਸਜਾਏ। ਜਿਨ ਭੇਟੇ ਪੂਰਾ ਸਤਿਗੁਰੂ ਪਿਆਰੇ, ਸੇ ਲਾਗੇ ਸਾਚੇ ਨਾਏ, ਤਿੰਨਾਂ ਪਿੱਛੇ ਛੁੱਟੀਏ ਪਿਆਰੇ, ਜੋ ਸਾਚੀ ਸਰਣਾਏ।

ਕਹੁ ਨਾਨਕ ਤਿਸ ਭਇਓ ਪ੍ਰਾਪਤ। ਜਿਸ ਪੁਰਬ ਲਿਖੇ ਕਾ ਲਹਿਣਾ, ਤੇਰੋ ਸਿਵਕਿਓ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ ਰਾਗ ਸੋਰਠ ਵਾਰ, ਮਹੱਲੇ ਚੌਥੇ ਕੀ ਏਕੋ ਓਂਕਾਰ। ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਸੋਰਠ ਸਦਾ ਸੁਹਾਵਣੀ, ਜੇ ਸੱਚਾ ਮਨ ਹੋਏ ਲੰਦੀ ਮੈਲ ਨ ਕੱਤ, ਮਨ ਜੀਵੈ ਸੱਚਾ ਸੋਏ। ਸਸਰੇ ਪਈਐ ਭੈ ਵਸੀ, ਸਤਿਗੁਰ ਸੇਵਨ ਸੰਗ, ਪਰ ਹਰ ਕੱਪੜ ਜੇ ਫਿਰ।

ਆਚਾਰ ਕੇਸ ਜੇ ਪਿਰ ਭਾਵੇ ਨਾਨਕਾ ਕਰਮਨੀ ਸਭ ਸੱਚ ਮਹੱਲਾ ਚੌਥਾ ਸੁਰਤਾਮ ਸੁਹਾਵਨੀ ਜਾਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭੇ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦਿਰੜਾਇਆ ਮਨ ਅਣਤ ਨਾ ਕਾਹੂ ਡੋਲੇ ਜਨ ਨਾਨਕ ਕਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸ੍ਰਿਸ਼ਟ ਕਰਤਾ ਸਿਰਜਣ ਹਾਰਿਆ ਤੁਦੇ ਆਪੇ ਖਿਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੇ ਉਹ ਪਾਵਣ ਹਾਰਿਆ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਸਲੋਕ ਮਹਲਾ ਤੀਜਾ ਹਉ ਮੈਂ ਜਲ ਤੇ ਜਲ ਮੂਏ ਬ੍ਰਹਮ ਆਵੇ ਦੂਜੇ ਪਾਏ ਪੂਰੇ ਸਤਿਗੁਰ ਰਾਖ ਲੀਏ ਆਪਣੇ ਪੰਨੇ ਪਾਏ

ਸਾਜਾ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸਹੀ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਨ।

ਮਹਾਵਾਂ ਜੇ ਗੁਰ ਸਮਝਾਈ ਹੈ। ਸਲੋਕ ਮਹਲਾ ਤੀਜਾ। ਪੂਰਬ ਲਿਖਿਆ ਕੋ ਮਾਵਣਾ ਜੇ ਕਰਤੇ ਆਪ ਲਿਖਿਆ ਸੋ ਮੋਠ ਗੌਲੀ ਪਾਈ ਅਨ ਵਿਸਰਿਆ ਗੁਣਤਾਸ ਮਤ ਜਾਣੋ ਜਗ ਜੀਵਨ ਦਾ ਦੂਜੇ ਭੈ ਮਿਆਸ।

0: ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ, ਬਿਨ ਨਾਵੇਂ ਜਗ ਕਮਲਾ ਫਿਰੇ। ਗੁਰਮੁਖ ਨਦਰੀ ਆਇਆ ਧੰਦਾ ਕਰਤਿਆ, ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾਮ ਸਾਇਆ, ਨਾਨਕ ਨਾਮ ਕਿਨਾ ਕੋ ਮਿਲਿਆ, ਜਿਨ ਕੋ ਤੁਰ ਲਿਖ ਪਾਇਆ।
1: ਹਾਲਾ ਤੀਜਾ ਕਰ ਹੀ ਮਾਏ ਅੰਮ੍ਰਿਤ ਭਰਪੂਰ ਹੈ, ਮਨਮੁਖਾ ਸਾਧਨ ਪਾਇਆ, ਜੋ ਕਿਸ ਤੂਰੀ ਮਿਰਗ ਨ ਜਾਣੇ ਪਰ ਦਾ ਭਰਮ ਪਲਾਇਆ। ਅੰਮ੍ਰਿਤ ਤਜ ਬੇਕ ਸੰਗ੍ਰਹਿ ਕਰਤਾ ਆਪ ਖਵਾਇਆ, ਗੁਰਮੁਖ ਅਗਰ ਲੈ ਸੋਜੀ ਪਈ, ਤਿੰਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਣਾ ਹਰ ਸਵਦੇ ਆਇਆ, ਸਬਦੇ ਹੀ ਨਾ ਉਪਜੈ, ਸਬਦੇ ਮੇਲ ਮਿਲਾਇਆ, ਬਿਨ ਸਬਦੇ ਸਭ ਜਗ ਬਵਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਪੌੜੀ, ਸੋ ਹਰ ਪੁਰਖ ਅਗਮ ਹੈ, ਕਹੋ ਕਿਤ ਬਿਦ ਪਾਈਐ, ਤਿਸ ਰੂਪ ਨਰੇਕ ਦ੍ਰਿਸ਼ਟ ਕਹੋ ਜਨ ਕਹੋ ਤੇ ਆਈਐ। ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਐ, ਜਿਸ ਆਪ ਬਜਾਏ ਆਪ ਸੋ ਹਰ ਮਾਰਗ ਪਾਈਐ, ਗੁਰ ਪੂਰੇ ਵੇਖਾ ਲਿਆ ਗੁਰ ਸੇਵਾ ਪਾਈਐ। ਸਲੋਕ ਮਹਲਾ ਤੀਜਾ ਜਿਉ ਤਨ ਕੋ ਲੂ ਪੀੜੀਐ ਰਤਨ ਪੂਰੀ ਡੀ, ਜਿਉ ਮੰਜੈ ਚੌਖਨੀਐ ਸੱਚੇ ਸੰਦੜੇ ਨੇ, ਨਾਨਕ ਮੇਲ ਨਾ ਚੁੱਕੀ ਰਾਤੀ ਅਤੇ ਡੇਹ। ਮਹੱਲਾ ਪੰਜਵਾਂ ਸੱਜਣ ਮੈਂਡਾ ਰੰਗਲਾ, ਰੰਗ ਲਾਏ ਮਣ ਲਏ ਜੋ ਮਜੀਠੇ ਕੱਪੜੇ, ਰੰਗ ਪੀ ਪਾਹੇ ਨਾਨਕ ਰੰਗ ਨਾ ਉਤਰੇ, ਵਿਆਹ ਨਾ ਲੱਗਿਆ ਕਿਹ ਪੌੜੀ। ਹਰ ਆਪ ਵਰਤੇ ਆਪ ਹਰ ਬਾਪ ਬੁਲਾਏ ਦਾ, ਹਰ ਆਪੇ ਸਿਰੇ ਸਵਾਰ ਸਿਰ ਧੰਦੇ ਲਾਏ ਦਾ, ਇਕਣਾ ਭਗਤੀ ਲਾਏ ਇੱਕ ਆਪ ਖਵਾਏ ਦਾ, ਇਕਣਾ ਮਾਰਗ ਪਾਏ ਇੱਕ ਉਜੜ ਪਾਏ ਦਾ, ਜਨ ਨਾਨਕ ਨਾਮ ਤੇ ਆਏ ਗੁਰਮੁਖ ਗੁਣ ਗਾਏ ਦਾ। ਸਲੋਕ ਮਹਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ, ਬੰਧਨ ਤੋੜੈ ਮੁਕਤ ਹੋਏ, ਸੱਚੇ ਰਹੇ ਸਮਾਏ, ਇਸ ਜਗ ਮੈਂ ਨਾਮ ਅਲਭ ਹੈ, ਗੁਰਮੁਖ ਵਸੇ ਮਣ ਆਏ, ਨਾਨਕ ਜੋ ਗੁਰ ਸੇਵੈ ਆਪਣਾ ਆਉ ਤਿੰਨ ਬਲਹਾਰੇ ਜਾਉ। ਮਹੱਲਾ ਤੀਜਾ ਮਨਮੁਖ ਮਨ ਅਜਿਤ ਹੈ, ਦੂਜੇ ਲੱਗੈ ਜਾਏ, ਤਿਸਨੂੰ ਸੁਖ ਸੁਪਨੇ ਨਹੀਂ ਦੁੱਖੇ ਦੁੱਖ ਵਿਹਾਏ, ਕਰ ਕਰ ਪੜ ਪੜ ਪੰਡਤ ਧੱਕੇ ਸਿਧ ਸਮਾਧ ਲਗਾਏ, ਏ ਮਨ ਵਾਸਣ ਆਵੇ ਥੱਕੇ ਕਰਮ ਕਮਾਏ, ਭੇਖ ਤਾਰੀ ਭੇਖ ਕਰ ਥੱਕੇ ਅੜਸੜ ਤੀਰਥ ਨਾਏ, ਮਣ ਕੀ ਸਾਰ ਨਾ ਜਾਣਨੀ ਹਉਮੈ ਪਰਮ ਪਲਾਏ, ਗੁਰ ਪ੍ਰਸਾਦੀ ਪਉ ਪਾਇਆ ਬੜ ਭਗ ਵਸਿਆ ਮਣ ਆਏ, ਹੈ ਪਾਈਏ ਮਨ ਵਸ ਹੂਆ ਹਉਮੈ ਸਬਦ ਜਲਾਏ, ਸਾਚਰ ਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ, ਸਤਿਗੁਰ ਮਿਲਿਆ ਨਉ ਪਾਇਆ ਨਾਨਕ ਸੁਖ ਸਮਾਏ ਪੌੜੀ। ਏ ਭੂਪ ਤਰਾਣੇ ਰੰਗ ਦਿਨ ਚਾਰ ਸੁਹਾਵਣਾ, ਏ ਮਾਇਆ ਰੰਗ ਕੁਸੰਬ ਖਿਨ ਮੈਂ ਲੈ ਜਾਮਣਾ, ਚੱਲਦੇ ਨਾਲ ਨਾ ਚੱਲੇ ਸਿਰ ਪਾਪ ਲੈ ਜਾਮਣਾ, ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ, ਉਹ ਵੇਲਾ ਹੱਥ ਨ ਆਵੇ ਫਿਰ ਪਛਤਾਵਣਾ। ਸਲੋਕ ਮਹਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਇ, ਫਿਰ ਫਿਰ ਮਿਲ ਨਾ ਪਾਏ ਨੀ ਜੰਮੇ ਤੇ ਮਰ ਜਾਏ, ਸਹਿਸਾ ਰੋਗ ਨਾ ਸੋਢੀ ਦੁੱਖੇ ਹੀ ਮੈਂ ਦੁੱਖ ਪਾਏ, ਨਾਨਕ ਨਦਰੀ ਬਖਸ਼ਲੇ ਸਭ ਦੇ ਮੇਲ ਮਿਲਾਏ। ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਓ, ਜੋ ਚੁੱਟੜ ਕਰ ਕਰ ਫਿਰੇ ਦੋ ਚਰਨ ਬਦਨਾਓ, ਨਾਨਕ ਗੁਰਮੁਖ ਬਖਸ਼ੀਐ ਜੇ ਸਤਿਗੁਰ ਮੇਲ ਮਿਲਾਓ ਪੌੜੀ। ਜੋ ਸੇਵੈ ਸਤ ਮਰਾਰ ਸੇ ਪਵਜਲ ਤਰ ਗਿਆ, ਜੋ ਬੋਲੇ ਹਰ ਹਰ ਨਾਉ ਤੈਨ ਜਮ ਡੰਡ ਤਿੰਨ ਜਮ ਡੰਡ ਛੱਡ ਗਿਆ, ਸੇ ਦਰਗਹਿ ਪੈਂਦੇ ਜਾਏ ਜਿਨ੍ਹਾਂ ਹਰ ਜਪ ਲਿਆ, ਹਰ ਸੇਵੈ ਸੇ ਪੁਰਖ ਜਿਨ੍ਹਾਂ ਹਰ ਤੁਧਮਿਆ, ਗੁਣ ਗਾਵਾ ਪਿਆਰੇ ਨਿਤ ਗੁਰਮੁਖ ਪਰਮ ਪਉ ਗਿਆ। ਸਲੋਕ ਮਹੱਲਾ ਤੀਜਾ ਥਾਲੇ ਗਚ ਤੈ ਵਸਤੂ ਪਈ ਹਰ ਭੋਜਨ ਅੰਮ੍ਰਿਤ ਸਾਰ, ਚਿਤ ਖਾਦੇ ਮਨ ਤ੍ਰਿਪਤੀ ਹੈ ਪਾਈਏ ਮੋਖ ਦੁਆਰ, ਇਹ ਭੋਜਨ

ਬਾਣੀ ਸੁਣ ਵੈਲ ਗਵਾਏ ਸਜੇ ਹਰਨਾ ਮਨ ਵਸਾਏ ਰਹਾ ਕੂੜ ਕੋ ਸਤ ਤ੍ਰਿਸ਼ਨਾਗਨ ਬੁਝਾਏ ਅੰਤਰ ਸ਼ਾਂਤ ਸਾਹਿਬ ਸੁਭਾਏ ਗੁਰ ਕੇ ਪਾਣੇ ਚੱਲੇ ਤਾਂ ਆਪ ਜਾਏ ਸੱਚ ਮਹਿਲ ਹਰ ਆਪ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੁਝੇ ਨਾ ਜਾਣੈ ਬਾਣੀ ਮਨ ਮੁਖ ਅੰਦੇ ਦੁੱਖ ਵਿਹਾਣੀ ਸਗੁਰ ਪੇਟੇ ਤਾਂ ਸੁਖ ਪਾਏ ਹਉਮੈ ਵਿੱਚੋਂ ਠੱਗ ਰਹਾਏ ਕਿਸ ਨੂੰ ਕਹੀਐ ਦਾਤਾ ਗੁਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਬਿਨ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਤਨਾਸ਼ੀ ਮਹੱਲਾ ਤੀਜਾ ਮਨ ਮਰੈ ਧਾਤ ਮਰ ਜਾਏ ਬਿਨ ਮਨ ਹੋਏ ਕੈਸੇ ਹਰ ਪਾਏ ਇਹੋ ਮਨ ਮਰੈ ਦਰ ਜਾਣੈ ਕੋਏ ਮਨ ਸਬਦ ਮਰੈ ਬੁਝੈ ਜਨ ਸੋਏ ਜਿਸਨੂੰ ਬਖਸੇ ਹਰ ਦੇਵ ਡਿਆਈ ਗੁਰਪ੍ਰਸਾਦ ਵਸਾਏ ਮਨ ਆਈ ਰਹੋ ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾ ਰਹਾ ਗੁਰਿਆਂ ਕਿਸਮਾਰ ਜਵਾਲ ਹਨਹਾਰਾ ਮਨ ਅਸਾਸ ਸਾਡਾ ਜਨ ਕੋਏ ਅਚਰਜ ਚਰੇ ਤਾਂ ਨਿਰਮਲ ਹੋਏ ਗੁਰਮੁਖ ਇਹੋ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੈ ਬੇਕਾਰ ਜੋ ਤੁਰ ਰੱਖਣ ਮੇਲ ਮਿਲਾਏ ਕਦਨ ਵਿਛੜਾ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਪਛਾਣ ਤਨਾਸਰੀ ਮਹੱਲਾ ਤੀਜਾ ਕਾਚਾ ਧਨ ਸੰਚਾ ਮੂਰਖ ਗਵਾਰ ਮਨਮੁਖ ਭੁੱਲੇ ਅੰਧ ਗਵਾਰ ਵਿਖਿਆ ਕਹਿ ਧਨ ਸਦਾ ਦੁਖ ਹੋਏ ਨਾ ਸਾਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨਿਆਵੈ ਜਾਏ ਰਹਾਉ ਮਨਮੁਖ ਭੁੱਲੇ ਸਮਰੈ ਗਵਾਰ ਪਜਲ ਡੁੱਬੇ ਨਾਰ ਵਾਰ ਨਾ ਪਾਰ ਸਤਿਗੁਰੂ ਪੇਟੇ ਪੂਰੇ ਭਾਗ ਸਾਸਰ ਤੇ ਨਸਬੈ ਰਾਗ ਚੌਂ ਜੁਗ ਮੈਂ ਅੰਮ੍ਰਿਤ ਸੱਚੀ ਬਾਣੀ ਪੂਰੇ ਭਾਗ ਹਰਨਾਮ ਸੁਬਾਣੀ ਸਿੱਧ ਸਾਧਕ ਦਰਸਨ ਸਭ ਲੋ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ

ਜਾਏ ਵਿਖਿਆ ਕਾ ਧਨ ਬਹੁਤ ਅਭਿਮਾਨ ਕਾਟ ਉਵੇ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਆਪੇ ਵਹ ਸੱਜ ਕਰਤਾ ਕਰਤਾ ਸੋਈ ਤਿਸ ਬਿਨ ਦੂਜਾ ਵਰਨ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਰਖਤ ਨਾਸਰੀ ਮਹੱਲਾ ਤੀਜਾ ਘਰ ਚੌਥਾਈ ਕਿਉਂ ਕਰ ਸਤਿਗੁਰੂ ਪ੍ਰਸਾਦ

ਬਲਿਹਾਰੇ ਜਾਓ ਸਾਚੇ ਤੇਰੇ ਨਾ ਬਿਟੋ ਕਰਨ ਕਰਨ ਸਭਨਾ ਕਾਇ ਕੋ ਅਵਰ ਨਾ ਦੂਜਾ ਕੋਈ ਰਹਾਓ ਬਹੁਤੇ ਫੇਰ ਭਾਈ ਕਿਰਪਨ ਕੋ ਆਪ ਕਿਸ ਕਿਰਪਾ ਕੀਜੇ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀ ਜੈ ਭਨਤ ਨਾਨਕ ਭਰਮ ਪਟ ਖੁੱਲੇ ਗੁਰਪ੍ਰਸਾਦੀ ਜਾਣਿਆ ਸਾਚੇ ਲਿਵ ਲਾਗਿਆ ਪਿੱਤਰ ਸਤਿਗੁਰ ਸਿਮਰ ਮਾਨਿਆ ਤਨਾਸਰੀ ਮਹੱਲਾ ਚੌਥਾ ਕਰ ਪਹਿਲਾ ਚੌਪ ਦੇ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੈ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕੇ ਨਾ ਸਕੋ ਬਨਵਾਰੀ ਹਮ ਪਾਪੀ ਪਾਤਰ ਨੇ ਡੁਬਤਾ ਕਰ ਕਿਰਪਾ ਪਾਖਣਾ ਮਤਾਰੀ ਰਹੋ ਜਨਮ ਮਰਨ ਕੇ ਲਾਗੇ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਜਨ ਵੈ ਸੰਦਰ ਦਾਇਓ ਮਲ ਕਾਟੀ ਕੁਟਤ ਉਤਾਰੀ ਹਰਿ ਹਰਿ ਜਪਨ ਜਪੋ ਦਿਨ ਰਾਤੀ ਜਪ ਹਰਿ ਹਰਿ ਹਰਿ ਉਤਾਰੀ ਹਰਿ ਹਰਿ ਹਰਿ ਔਖ ਜਗ ਪੂਰਾ ਜਪ ਹਰਿ ਹਰਿ ਹਉਮੈ ਮਾਰੀ ਹਰਿ ਹਰਿ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਨਾਨਕ ਪੈ ਜਸਵਾਰੀ ਤਨਾਸਰੀ ਮਹੱਲਾ ਚੌਥਾ ਹਰਿ ਕੈ ਸੰਤ ਜਨ ਹਰ ਜਪਿਓ ਤਿਨਕਾ ਦੁਖ ਪਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤਿ ਅੰਤਰ ਜਾਗੀ ਹਰਿ ਕੈ ਨਾਮ ਰਤਾ ਬੈਰਾਗੀ ਹਰਿ ਹਰਿ ਕਥਾ ਸੁਣੀ

ਤੀਜਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਭਉਜਰ ਪਾਰ ਉਤਾਰੀ ਮਨ ਬਚਨ ਰਿਦ ਤਿਆਏ ਹਰ ਹੋਏ ਸੰਤੁਸ਼ਟ ਇਵ ਭਣ ਹਰ ਨਾਮ ਮੁਰਾਰੀ ਮਨ ਜਪੀਏ ਹਰ ਜਗਦੀਸ਼ ਮ੍ਰਿਤ ਸੰਗਤ ਸਾਧੂ ਮੀਤ ਸਦਾ ਆਨੰਦ ਹੋਵੇ ਦਿਨ ਰਾਤੀ ਹਰ ਕੀਰਤ ਕਰ ਬਨ ਵਾਰੀ ਰਹਾਉ।

ਸੰਤਨ ਸ੍ਰੀ ਮਹੱਲਾ ਚੌਥਾ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰਿ ਹਰਿ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾਰ ਥਾਇ ਪਾਵੈ ਜਿਨ ਸਤਿਗੁਰੂ ਕੀ

ਸਾਰਿਓ ਪਿੱਤਰ ਸਤਿਗੁਰ ਤੇ ਸੋ ਜੀ ਪਾਈ ਸਭ ਕੋ ਮਿਥਮ ਆਪਨ ਕੀਨਾ ਆਪ ਸਭ ਨਾ ਕੇ ਰਾਜਨ ਦੂਰ

ਸ੍ਰੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕਹੋ ਪ੍ਰਭੂ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸੁਆਮੀ ਸਮਸਤਲ ਪਰਵਾਨ ਰਹਾਉ ਪਤ ਪਰਮੇਸ਼ਰ ਗਤ ਰੈਣ ਧਨ ਕਪਾਲ ਗੁਣ ਸਾਖੀ ਚਰਨ ਸਰਨ ਨਾਨਕ ਉਦਾਸ ਹਰ ਹਰ ਸ਼ਾਂਤੀ ਏ ਜਾਤੀ 83 ਮਹੱਲਾ ਪੰਜਵਾਂ ਸਕਲ ਮਨੋਰਥ ਪ੍ਰਭ ਤੇ ਪਾਹੇ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਾ ਦੀਨ ਹੈ ਕਿਨੇ ਨਾ ਦੂਤਰ ਭਾਖੇ

ਭਗਤਨ ਕਾ ਆਂਗਨ ਰਾਖੀ ਹੋ ਤਨਾਸੀ ਮਹੱਲਾ ਪੰਜਵਾਂ। ਜੈ ਜੈ ਵੇਖਾ ਤਾ ਹਜੂਰ ਦੂਰ ਕਤੋਂ ਨਾ ਜਾਈ, ਰੱਬ ਰਹਾ ਸਰਬਤਰਮ ਹੈ ਮਨ ਸਦਾ ਧਿਆਈ। ਏਤ ਹੂਤ ਨਹੀਂ ਵਿਛੜੈ ਸੋ ਸੰਗੀ ਗਣਿਐ,

ਨਾਨਕ ਸੱਚ ਵਡਿਆਈ ਤਨਾਸੀ ਮਹੱਲਾ ਪੰਜਵਾਂ ਘਰ ਸੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨ ਕਾਹੂ ਜੀਓ ਰਹਾ ਮਨ ਨਿਰਮਲ ਕਰਮ ਕਰ ਤਾਰਨ ਹੂੰ ਤਰਨ ਹਾਰ ਅਬਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਸਦਾ ਪਾਰ ਬ੍ਰਹਮ ਸੇਵਾ ਹੂੰ ਇਹ ਉਪਦੇਸ਼ ਮੁਕ ਗੁਰ ਦੀਨਾ ਜੀਓ ਤੈਸੋ ਨਾ ਲਾਹੀਏ ਹੀਤ ਹੂੰ ਜਾਂ ਕੋ ਕੁਛ ਨਹੀਂ ਬੀਤ ਹੂੰ ਅੰਤ ਕੀ ਵਾਰ ਹੂੰ ਉਹ ਸੰਗ ਨਾ ਚੱਲੇ ਮਨ ਤਨ ਤੂੰ ਹਰ ਹੂੰ ਹਰ ਕੇ ਪ੍ਰੀਤੂੰ ਸਾਧ ਹੂੰ ਜਾਂ ਕੇ ਸੰਗ ਤੇਰੇ ਬੰਧਨ ਛੁੱਟੇ ਉਹ ਪਾਰ ਬ੍ਰਹਮ ਸਰਨ ਹਿਰਦੇ ਕਮਲ ਚਰਨ ਹੂੰ ਅਵਰਗਾਸ ਕੁਛ ਪਟਲ ਨਾ ਕੀਜੇ ਸੋਈ ਭਗਤ ਗਿਆਨੀ ਧਿਆਨੀ ਤਪਾਉ ਸੋਈ ਨਾਨਕ ਜਾਂ ਕੋ ਕਿਰਪਾ ਕੀਜੇ ਧਨਾਸੀ ਮਹੱਲਾ ਪੰਜਵਾਂ ਮੇਰੇ ਲਾਲ ਭੱਲੋ ਰੇ ਭੱਲੋ ਹਰ ਮੰਗਣਾ ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਨ ਪ੍ਰਾਨ ਪਤ ਚਿੱਤ ਰੱਖੋ ਸਗਲ ਹੈ ਮਰਨਾ ਰਹਾਉ ਚੰਦਨ ਚੁਆ ਰਸ ਭੋ ਕਰਤ ਹਨੇਕ ਵਿਖਿਆ ਵਿਕਾਰ ਦੇਖ ਸਗਲ ਹੈ ਫਿੱਕੇ ਏਕੇ ਗੋਬਿੰਦ ਕੋ ਨਾਮ ਕੀਨੋ ਕਹਿਤ ਹੈ ਸਾਧ ਜਨਮ ਤਨ ਤਨ ਆਪਣ ਥਾਪਿਹੋ ਹਰ ਜਾਪਨਾ ਨਿਮਖ ਜਾਪਿਹੋ ਅਰਥ ਦਰਬ ਦੇਖ ਕੁਛ ਸੰਗ ਨਹੀਂ ਚੱਲਣਾ ਜਾਂ ਕੋ ਰੇ ਕਰਮ ਭਲਾ ਤੈਨ ਓਟ ਕਹੀ ਸੰਤ ਭਲਾ ਹੂੰ ਤੈਨ ਨਹੀਂ ਰੇ ਜਮ ਸਤਾਵਿਹ ਸਾਧੂ ਕੀ ਸੰਗਣਾ ਪਾਇਓ ਰੇ ਪਰਮ ਨਿਧਾਨ ਮਿਟੋ ਹੈ ਅਭਿਮਾਨ ਏਕੇ ਨਿਰੰਕਾਰ ਨਾਨਕ ਮਨ ਲੱਗਣਾ ਤਨਾਸੀ ਮਹੱਲਾ ਪੰਜਵਾਂ ਘਰ ਸੱਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਪਿਆਰ ਹੈ ਕਾਲ ਕਲੇਸੁ ਲੋਭ ਮੋਹ ਮਹਾਂ ਪੌਜ ਦਲ ਤਾਰੇ ਰਹਾਉ ਸਾਸ ਸਾਸ ਨਿਮਖ ਨਿਮਖ ਉਂਦਨ ਸਹਿਣ ਚ ਤਾਰੇ ਸਾਧ ਸੰਗ ਜਾਪਨ ਸੰਗ ਮਨ ਨਿਧਾਨ ਧਾਰੇ ਚਰਨ ਕਮ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਿਨ੍ਹਾਂ ਕੀ ਰੇਨ ਨਾਨਕ ਮੰਗਲ ਸੁਖ ਸੁਧਾਰੇ ਤਨਾਸੀ ਮਹੱਲਾ ਪੰਜਵਾਂ ਘਰ ਅੱਠਵਾਂ ਦੋ ਪੌਂਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸੁਖ ਪਾਵੋ ਸਾਧ ਸਾਧ ਸੰਭਾਲੇ ਇਹ ਲੋਕ ਪਰਲੋਕ ਸੰਗ ਸੁਹਾਹੀ ਜਦ ਤੱਕ ਮਹਿ ਰਖਵਾਲੇ ਗੁਰ ਕਹ ਬਚਨ ਬਸੇ ਜੀ ਨਾਲ ਲੈ ਜਲ ਨਹੀਂ ਡੁੱਬੇ ਤਸ ਕਰ ਨਹੀਂ ਲੈ ਵਹਿ ਭਾਇ ਨ ਸਕੇ ਜਾਲੇ ਰਹਾਉ ਨਿਰਤਨ ਕੋ ਤਨ ਉਦਲੇ ਕੋ ਟਿਕ ਮਾਤ ਬੂਤ ਜੈਸੇ ਬੋਲੇ ਸਾਗਰ ਮੈਂ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਰ ਪਾਲੇ ਤਨਾਸੀ ਮਹੱਲਾ ਪੰਜਵਾਂ ਪੈ ਕਿਰਪਾਲ ਦਿਆਲ ਗੋਬਿੰਦਾ ਹਈ ਅੰਮ੍ਰਿਤ ਦੇ ਸਚਾਹੀ ਨਾਮ ਨਿਦ ਰਿਦ ਸਿਦ ਹਰ ਲਾਗੇ ਰਹੀ ਜਨ ਪਾਹੀ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕਰ ਭਗਤਨ ਕਾਉ ਰੱਬ ਰਿਹਾ ਸਭ ਸਾਈ ਰਹਾ ਤਾਂ ਕੋ ਕੋਈ ਨਾ ਪਹੁੰਚਣ ਹਾਰਾ ਜਾਂ ਕਹੀ ਅੰਗ ਪਸਾਹੀ ਜਮਕੀ ਤਰਾਸ ਮਿਟੇ ਜਿਸ ਸਿਮਰਤ ਨਾਨਕ ਨਾਮ ਧਿਆਹੀ ਤਰਾਸੀ ਮਹੱਲਾ ਪੰਜਵਾਂ ਦਰ ਬੰਤ ਦਰਬ ਦੇਖ ਗਰ ਬਹਿ ਹੂੰ ਬੰਤ ਅਭਿਮਾਨੀ ਰਾਜਾ ਜਾਣੇ ਸਗਲ ਰਾਜ ਹਮਾਰਾ ਤੋ ਹਰ ਜਨ ਟੇਕ ਸੁਆਮੀ ਜੇ ਕਹੁ ਆਪਣੀ ਓਟ ਸੰਭਾਰ ਰਹੇ ਜੈਸਾ ਬਿਤ ਤੈਸਾ ਹੋ ਵਰਤੈ ਆਪਣਾ ਵੱਲ ਨਹੀਂ ਹਾਰੇ ਰਹਾਉ ਆਨ ਤਿਆਗ ਪੈ ਇੱਕ ਆਸਰ ਸਰਨ ਸਰਨ ਕਰਮ ਗਾਹੇ ਸੰਤ ਗੁਣ ਗ੍ਰਹਿ ਪੈ ਮਨ ਨਿਰਮਲ ਹੂੰ ਨਾਨਕ ਹਰ ਗੁਣ ਗਾਹੇ ਤਨਾਸੀ ਮਹੱਲਾ ਪੰਜਵਾਂ ਜਾਂ ਕਹੁ ਹਰ ਰੰਗ ਲਾਗ ਹੋਉ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਹੂੰ ਆਤਮ ਜਣੇ ਸਗਲ ਬਸ ਤਾਂ ਕਹੇ

ਜਨਕੇ ਚਰਨ ਬਸੇ ਮੇਰੇ ਹਿਆਰੇ ਸੰਗ ਪੁਨੀਤਾ ਦੇਹੀ ਜਨ ਕੀ ਤੁਰ ਦੇਹੋ ਕਿਰਪਾ ਨਿਦਹੂ ਨਾਨਕ ਪੈ ਸੁਖੇਹੀ ਧਨਾਸੀ ਮਹੱਲਾ ਪੰਜਵਾਂ ਯਤਨ ਕਰੈ ਮਨੁੱਖ ਹਟਕਾ ਬਹਿੰਗੋ ਅੰਤਰ ਜਾਮੀ ਜਨ ਨਹੀਂ ਪਾਪ ਕਰੇ ਕਰ ਮੁਕਰ ਪਾਵਹਿ ਭੇਖ ਕਰੇ ਨਿਰਵਨ ਜਾਂਤ ਦੂਰ ਤੁਮੇ ਪ੍ਰਭੂ ਨੇਰਾ ਉਤ ਤਾਕੇ ਉਤ ਤੇ ਉਤ ਪੇਖੇ ਆਵੇ ਲੋਭੀ ਫੇਰ ਜਬਲਾ ਟੁੱਟੇ ਨਹੀਂ ਮਨ ਭਰਮਾ ਹੂੰ ਤਬਲਗ ਮੁਕਤ ਨ ਕੋਹੀ ਕਹੋ ਨਾਨਕ ਦਿਆਲੂ ਸੁਵਾਮੀ ਸੰਤ ਭਗਤ ਜਨ ਸੋਈ ਧਨਾਸੀ ਮਹੱਲਾ ਪੰਜਵਾਂ ਨਾਮ ਗੁਰ ਦਿਓ ਹੈ ਆਪਣੇ ਹੈ ਜਾਂ ਕਿ ਮਸਤਕ ਕਰਮਾ ਨਾਮ ਦੜਾਹੇ ਨਾਮ ਜਪਾਵ ਹੈ ਤਾਂ ਕਾ ਜੁਗਮੈਂ ਧਰਮਾਂ ਜਨ ਕਹੋ ਨਾਮ ਬੜਾਈ ਸੋਭ ਨਾਮੋ ਗਤ ਨਾਮੋ ਪਤ ਜਾਂ ਕੀ ਮਨ ਜੋ ਜੋ ਹੋ ਗੁਰਾਮ ਨਾਮ ਤਨ ਜਿਸ ਤਨ ਕੇ ਪੁੱਲ ਹੈ ਸੋਹੀ ਪੂਰਾ ਸਾਹ ਨਾਮ ਵਹਾਰਾ ਨਾਨਕ ਧਾਰਾ ਹੂੰ ਨਾਮ ਪੁਰਾ ਬਤਲਾਹਾ ਧਨਾਸੀ ਮਹੱਲਾ ਪੰਜਵਾਂ ਨੇਤਰ ਪੁਨੀਤ ਪੈ ਤਰਸ ਪੇਖੇ ਮਾਥੇ ਪੁਰਵਾਲ ਰਸ ਰਸ ਗੁਣ ਗਾਵ ਹੋ ਠਾਕਰ ਕਹਿ ਮੁਰ ਹਰਦੇ ਬਸੋ ਗੋਪਾਲ ਤਮ ਤੋ ਰੱਖਣ ਹਰ ਦਿਆਲ ਸੁੰਦਰ ਸੋ ਕਰ ਦੇਹ ਅੰਤ ਪਿਤਾ ਹੋ ਪ੍ਰਭੂ ਹੋ ਹੋ ਪ੍ਰਭ ਹੋ ਹੋ ਪ੍ਰਭ ਕਿਰਪਾਲ ਰਹਾ ਮਹਾ ਆਨੰਦ ਮਗਲ ਰੂਪ ਤੁਮ ਰਹਿ ਬਚਨ ਰੂਪ ਰਸਾਲ ਹਿਰਦੇ ਚਰਨ ਸਭ ਸਤਿਗੁਰ ਕਹੋ ਨਾਨਕ ਬਾਧੋ ਪਾਲ ਧਨਾਸੀ ਮਹੱਲਾ ਪੰਜਵਾਂ ਆਪਣੀ ਉਕਤ ਖੁਲਾਵੇ ਭੋਜਨ ਆਪਣੀ ਉਕਤ ਖੁਲਾਵੇ ਸਰਬ ਸੁਖ ਭੋਗ ਰਸ ਦੇ ਬਹੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਕਪਾਲ ਦਿਆਲ ਜੋ ਰੱਖੇ ਮਹਤਾਰੀ ਵਰ ਕਹੋ ਤੈਸੇ ਹੀ ਪ੍ਰਭ ਪਾਲ ਰਹਾ ਮੀਤ ਸਜਣ ਸਰਬ ਗੁਣ ਨਾਇਕ ਹੂੰ ਸਦਾ ਸਲਾਮਤ ਦੇਵਾ ਕੀ ਤੂਤ ਜਤ ਕਤ ਤਤ ਹੂੰ ਤੁਮ ਹੀ ਮਿਲੇ ਨਾਨਕ ਸੰਤ ਸੇਵਾ ਧਨਾਸੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਹੂੰ ਕਾਮ ਕ੍ਰੋਧ ਵਿਖ ਜਾ ਰਹੇ ਰਾਜ ਮਾਲ ਜੋਗਨ ਤਨ ਜੀਆ ਰਾਮ ਇਨ ਉਪਰ ਲੈ ਵਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੂਖ ਸਹਿਜ ਆਨੰਦ ਮੁਗਲ ਸਹਿਤ ਹੂੰ ਪਵਨ ਦੁਪਾਰ ਉਤਾਰੇ ਰਹਾ ਤਨ ਸੋ ਥਾਨ ਤਨ ਓ ਭਵਨਾ ਜਾਮੇ ਸੰਤ ਵਸਾਰੇ ਜਨ ਨਾਨਕੀ ਸਰਦਾ ਪੂਰੋ ਠਾਕੁਰ ਭਗਤ ਰੇ ਨਮਸਕਾਰੇ ਧਨਾਸੀ ਮਹੱਲਾ ਪੰਜਵਾਂ ਛੁਡਾਏ ਲੀਏ ਮਹਾਂਬਲੀ ਤੈਂ ਆਪਣੇ ਚਰਨ ਪੁਰਾਤ ਹੂੰ ਏਕ ਨਾਮ ਦੀਹੁ ਮਨ ਮੰਤਾ ਹੂੰ ਬਿਨਸ ਨ ਕਥ ਹੂੰ ਜਾਤ ਸਤਿਗੁਰ ਪੂਰਹ ਕੀਨੇ ਦਾਤ ਹੂੰ ਹਰ ਹਰ ਨਾਮ ਦੀਓ ਕੀਰਤਨ ਕਹੂੰ ਪਈ ਹਮਾਰੀ ਗਾਤ ਰਹਾ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਹੂੰ ਨਾਨਕ ਚਰਨ ਗਹੇ ਪ੍ਰਭੂ ਆਪਣੇ ਸੁਖ ਪਾਇਓ ਦਿਨ ਰਾਤ ਹੂੰ ਧਨਾਸੀ ਮਹੱਲਾ ਪੰਜਵਾਂ ਪਰ ਹਰਨਾ ਲੋਭ ਝੂਠ ਦਿੰਦ ਹੀ ਵਰਤ ਗੁਦਾਰੀ ਮਿਰਗ ਤ੍ਰਿਸ਼ਨਾ ਆਸ ਮਿਥਿਆ ਝੂਠੀ ਇਹ ਟੇਕ ਮਨੈ ਸੁਧਾਰੀ ਸਾਖਤ ਕੀ ਅਬਦਾ ਜੈ ਵਰਤਾਰੀ ਜੈਸੇ ਕਾਗਤ ਪਾਰ ਮੁਸ਼ਾ ਟੂਬ ਵਾਪਸ ਕੰਮ ਨਹੀਂ ਗੋਬਾਰੀ ਕਰ ਕਿਰਪਾ ਪਰ ਬ੍ਰਹਮ ਸੁਵਾਮੀ ਇਹ ਬੰਧਨ ਛੁਟਕਾਰੀ ਬੂਰਤ ਅੰਧ ਨਾਨਕ ਪ੍ਰਭ ਕਾੜਤ ਸਾਧ ਜਨਾ ਸਿੰਘਾਰੀ ਧਨਾਸੀ ਮਹੱਲਾ ਪੰਜਵਾਂ ਸਿਮਰ ਸਿਮਰ ਸੁਵਾਮੀ ਪ੍ਰਭ ਆਪਣਾ ਸੀਤਲ ਮਨ ਤਨ ਸਾਤੀ ਰੂਪ ਰੰਗ ਸੂਖ ਤਨ ਜੀ ਆਹ ਕਾਹ ਪਾਪ ਬ੍ਰਹਮ ਮੇਰੋ ਜਾਤੀ ਰਸਨਾ ਰਾਮ ਰਸਹਿਣ ਮਾਤੀ ਰੰਗ ਰੰਗੀ ਰਾਮ ਆਪਣੇ ਕਹੇ ਚਰਨ ਕਮਲ ਨਿਤ ਸਾਥੀ ਰਹਾ ਜਿਸ ਕਾ ਸਾ ਤਿਨ ਹੀ ਰੱਖ ਲਈਆ ਪੂਰਨ ਪ੍ਰਭ ਕੀ ਪਾਤੀ ਹੀ ਮਿਲ ਲਿਓ ਆਪਣੇ ਸੁਖ ਦਾ ਤੇ ਨਾਨਕ ਹਰ ਰੱਖੀ ਪਾਤੀ ਧਨਾਸੀ ਮਹੱਲਾ ਪੰਜਵਾਂ ਦੋਤ ਦਸਮਣ ਸਭ ਤੁਜਤੇ ਨਿਭਰੇ ਪ੍ਰਭੂ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਹੇ ਉਹ ਤਤ ਕਾਲ ਤੁਮ ਮਾਰਾ ਨਿਰਖੋ ਤੁਮ ਹੀ ਔਰ ਹਰ ਮੀਤ ਮਰਾ ਸੁਹਾਹੇ ਹੋਰ ਦਾਸ ਕਹੂੰ ਕਰ ਗਏ ਉਦਰੇ ਮੀਤ ਰਹਾ ਸੁਣੇ ਬੇਨਤੀ ਠਾਕਰ ਮੇਰੇ ਖਸਮਾਨਾ ਕਰਾਪ ਹੂੰ ਨਾਨਕ ਆਨੰਦ ਪੈ ਦੁਖ ਪਾਕੇ ਸਦਾ ਸਦਾ ਹਰ ਜਾਪ ਹੂੰ ਧਨਾਸੀ ਮਹੱਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲਗ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਕਬ ਲੋਕਨ ਕੀਨੋ ਦਾਸ ਕਾ ਦੁਖ ਵਧਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਪਸੰਦ ਹੂੰ ਰਹ
ਮੰਗੈ ਠਾਕੁਰ ਆਪਣੇ ਤੈਂ ਸੋਹੀ ਸੋਹੀ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਹੁਆ ਸੱਚ ਹੋਵੇ। ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਹੀ ਆਪਣਾ ਬਿਰਧ ਸੰਭਾਲੇ ਆਥ ਦੇਹ ਰੱਖ ਆਪਣੇ ਕਹੂੰ ਸਾਸ ਸਾਸ ਕਿਰਪਾਲੇ। ਰੱਬ ਸੋ ਲਾਗ ਰਿਹਾ ਮੇਰਾ ਚੀਤ ਆਦਿ ਗੰਤ ਪ੍ਰਭ ਸਦਾ ਸੁਹਾਈ ਤਨ ਹਮਾਰਾ ਮੀਤ ਰਾਮ ਮਨ ਬਿਲਾਸ ਬੈਨ ਸਾਹਿਬ ਕਹਿ ਅਚਰਜ ਦੇਖ ਬੋਲੋਹੀ ਹਰ ਸਿਮਰਸ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਿਹਾਹੀ। ਤਰਾਸੀ ਮਹੱਲਾ ਪੰਜਵਾਂ ਜਿਸ ਕਾ ਵਿਸ਼ੇ ਪ੍ਰਾਣ ਪਸਦਾ ਤਾ ਸੋਈ ਗੁਨਾਹ ਅਭਾਗਾ ਚਰਨ ਕਮਲ ਜਾ ਕਾਮਨ ਰੰਗ ਹੂੰ ਅਮਿਓ ਸਰੋਵਰ ਬਾਗਾ ਤੇ ਰਾਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੈ ਪ੍ਰੀਤਮ ਸੋ ਮਨ ਲਾਗਾ ਰਹਾ। ਜੈ ਜੈ ਭੇਖੋ ਤੈ ਨਰੈਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਹੂੰ ਤਿਆਗੇ ਸਭਿਨ ਰਗ। ਤਨਾਸੀ ਮਹੱਲਾ ਪੰਜਵਾਂ ਜਨ ਕੈ ਪੂਰਨ ਹੋਏ ਕਾਮ ਕਲੀ ਕਾਲ ਮਹਾਂ ਵਿਖਿਆ ਮੈਂ ਲੱਜਾ ਰੱਖੀ ਰਾਮ ਰਾਮ। ਸਿਮਰਾ ਸਿਮਰਾ ਸੁਵਾਮੀ ਪ੍ਰਭੂ ਆਪਣਾ ਨਿਕਟ ਨਾ ਆਹੈ ਜਾਮੋ ਮੋਖਤ ਕੁੰਟ ਸਾਧ ਕੀ ਸੰਗਤ ਜਨ ਪਾਹਿਓ ਫਰਕ ਧਾਮ ਚਾਰਨ ਕਮਲ ਹਰ ਜਨ ਕੀ ਦਾਥੀ ਕੋਟ ਸੂਖ ਬਸ ਰਾਮ ਗੋਬਿੰਦ ਮੋਦਰ ਸਿਮਰੋ ਨਨ ਰਹਿਣ ਨਾਨਕ ਸਦ ਕਿਰਵਾਨ। ਤਨਾਸੀ ਮਹੱਲਾ ਪੰਜਵਾਂ ਵਾਂਗੂ ਰਾਮ ਤੇ ਇਕ ਦਾਨ ਸਕਲ ਮਨੋਰਥ ਪੂਰਨ ਹੋਵੇ ਸਿਮਰੋ ਸਿਮਰਾ ਨਾਮ ਰਹਾ ਚਰਨ ਤੁਮਾਰੇ ਹਰਦੇ ਬਸ ਹੈ ਸੰਤਨ ਕਾ ਸਗ ਪਾਪ ਸੋਗ ਅਗਨ ਮੈਂ ਮਨ ਨਾਮ ਵਿਆਪੈ ਆਠ ਪਹਿਰ ਗੁਣ ਗਾਵ ਸਵਸਥ ਹਵਸਥਾ ਹਰ ਕੀ ਸੇਵਾ ਮਧਿਆਨਤ ਪ੍ਰਭੂ ਜੀ ਪਾਣੋ ਨਾਨਕ ਰੰਗ ਲੱਗਾ ਪਰਮੇਸ਼ਰ ਹੋਂ ਬਹੁਤ ਜਨਮ ਨਾ ਸਪਾਣ। ਤਨਾਸੀ ਮਹੱਲਾ ਪੰਜਵਾਂ ਮਾਂਗੂ ਰਾਮ ਤੇ ਸਭ ਥੋਕ ਮਨੁੱਖ ਚਾਤ ਸਰਮ ਪਾਈਏ ਪ੍ਰਭ ਕੇ ਸਿਮਨ ਮੋਖ ਮੋਖ ਰਹਾ ਖੋਖੈ ਮਨ ਜਨ ਸਿਮਰਤ ਪ੍ਰਾਨਾ ਵੇਦ ਪੁਕਾਰੇ ਘੋਖ ਕਿਰਪਾ ਸੁਧ ਸੇਵ ਕੂਹਨ ਸਚ ਪਾਈਏ ਦੋਵੇਂ ਸੋਹਲੇ ਲੋਕ ਆਨ ਅਚਾਰ ਵਹਾਰ ਹੈ ਜੇ ਤਹਿ ਬਿਨ ਹਰਸ ਮਨ ਫੋਕ ਨਾਨਕ ਜਨਮ ਮਰਨ ਪੈ ਕੱਟੇ ਮਿਲ ਸਾਧੂ ਬਿਨ ਸੈ ਸੋਕ। ਤਨਾਸੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੁਝੇ ਹਰ ਕਿਸ ਨਾਮ ਮਹਾਂ ਸੰਤੋਖ ਹੋਵੇ ਗੁਰਬਚਨੀ ਪ੍ਰਭ ਸੁਖ ਲਾਗੇ ਪੂਰਨ ਧਿਆਨ ਰਾਮ। ਮਹਾਂ ਕਲੋਲ ਬੁਝੇ ਮਾਇਆ ਕਿਹੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾਂ ਪੂਰਨ ਹੋਏ ਦਾਸ ਕੀ ਧਾਲ। ਸਰਬ ਮਨੋਰਥ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤੇ ਹੈ ਨਾਨਕ ਜਨ ਕੈ ਪੂਰਨ ਕਾਮ। ਤਨਾਸੀ ਮਹੱਲਾ ਪੰਜਵਾਂ ਜਨ ਕੀ ਕਿੰਨੀ ਪਾਰ ਸੰਸਾਰ ਨਿੰਦਕ ਟਿਕਣ ਨਾ ਪਾਪਨ ਮੂਲੈ।

ਕਰਨ ਹਾਰਖ ਬਾਲਾ ਹੂਆ ਹ ਜਾਂ ਕਹੇ ਅੰਤ ਨ ਪਹਿਰਾ ਬਾਰੂ ਨਾਨਕ ਦਾਸ ਰੱਖੇ ਪ੍ਰਭੂ ਆਪਣਾ ਨੰਦ ਕੱਢੇ ਮਾਰੂ ਧਨਾਸੀ ਮਹੱਲਾ ਪੰਜਵਾਂ ਘਰ ਨੌਵਾਂ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁੱਖ ਭਜਨਾ ਦਾਸ ਆਪਣੇ ਕੋ ਨਾਮ ਦੇ ਹੋ ਦ੍ਰਿਸ਼ਟ ਪਵ ਧਾਰੋ ਕਿਰਪਾ ਕਰ ਤਾਰੋ ਪੂਜਾ ਬਹਿ ਪੂਪ ਤੇ ਕੱਢ ਲੇ ਹੋ ਰਹਾਉ ਕਾਮ ਕ੍ਰੋਧ ਕਰ ਅਦਮਾ ਕਹਿ ਬੰਧ ਅੰਧਕ ਦੁਖਾ ਤਮ ਸਾਧ ਪੂਰੈ ਪ੍ਰਭ ਬਿਨਾ ਆਨਾ ਰੱਖਣ ਹਾਰਾ ਨਾਮ ਸਿਮਰਾਭ ਸਰਨ ਸੂਰੈ ਤਿਤ ਧਾਰਨਾ ਜੀ ਜੰਤ ਧਾਰਨਾ ਬ੍ਰਹਿਤ ਉਚਾਰ ਨਹੀਂ ਅੰਤ ਪਾਇਓ ਗੁਣ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਬਸਨ ਨਾਨਕ ਗਾਇਓ ਧਨਾਸੀ ਮਹੱਲਾ ਪੰਜਵਾਂ ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਮੁਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਆ ਜੀਜੈ ਰਹਾਉ ਰਾਜ ਜੋਬਨ ਵਸਰੰਤ ਹਰਮ ਹਿਆਹ ਮਹਾਂ ਦੁਖ ਗੇ ਮਹਾਤ ਕਹਿ ਆਸ ਪਿਆਸ ਰਮਨ ਹਰ ਕੀਰਤਨਾ ਇਹ ਪਦਾਰਥ ਭਗਵੰਤ ਲੈ ਸਰਨ ਸਮਰੱਥ ਅਕਥ ਗੁਚ ਰਭ ਤਿਤ ਹਧਾਰਨ ਨਾਮ ਤੇਰਾ ਅੰਤਰ ਜਮ ਨਾਨਕੇ ਸਵਾਮੀ ਸਰਵਤ ਪੂਰਨ ਠਾਕੁਰ ਮੇਰਾ ਧਨਾਸੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੰਦਨਾ ਹਰ ਬੰਦ

ਤਿਸ ਜਨਮ ਵਿਆਪੈ ਸਾਗਰ ਤਰਿਆ ਸਾਧੂ ਸੰਗੈ ਨਿਰਭਉ ਨਾਮ ਜਪੂ ਹਰ ਰੰਗੇ ਪਰ ਤਮ ਦੁੱਖ ਪੁਸ਼ ਪਾਪ ਨ ਪੀੜੇ ਜਮ ਹਜਦਾਰਨ ਆਵਹਿ ਨੇੜੈ ਤ੍ਰਿਸ਼ਨਾਗਨ ਪ੍ਰਭੁ ਆਪ ਵਜਾਹੀ ਨਾਨਕ ਹੁਦਰੇ ਪ੍ਰਭ ਸੁ ਮਾਹੀ ਨਾਸੀ ਮਹੱਲਾ ਪੰਜਵਾ ਤ੍ਰੈਵਤ ਪਈ ਸਜ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਕਰ ਜੀਵਨਾ ਜੀਵਨ ਕਰ ਜਾਪ ਸਤ ਸੰਗ ਰਹਾਉ ਅਨਕਬਰ ਕਾਹੀ ਉਡਾਹੇ ਆਂਦਨ ਕੀਰਤਨ ਹਰ ਗੁਣ ਗਾਹੇ ਹਾਸੀ ਰਥ ਅਸ ਅਸਵਾਰੀ ਹਰ ਕਾ ਮਾਰਗ ਦੇ ਅਨਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖਨ ਦਾਨ ਨਾਨਕ ਉਦਾਸ ਪਾਇਆ ਤਨਾਸੀ ਮਹੱਲਾ ਪੰਜਵਾ ਗੁਰ ਕੈ ਚਰਨ ਜੀ ਕਰਨ ਸਤਾਰਾ ਸਮੁੰਦ ਸਾਗਰ ਜਨ ਕਨ ਮੈਂ ਤਾਰਾ ਰਹਾ ਕੋਈ ਹੁਆ ਕਰਮ ਰਥ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਠ ਹਰ ਸੁਆਮੀ ਜਨ ਨਾਨਕ ਸਿਮਰਹਿ ਅੰਤਰ ਜਾਮੀ ਤਨਾਸੀ ਮਹੱਲਾ ਪੰਜਵਾ ਕਿਤੇ ਪ੍ਰਕਾਰ ਨਾ ਤੁੱਟੈ ਪ੍ਰੀਤ ਦਾਸ ਤੇਰੇ ਕੀ ਨਰਮੀ ਰੀਤ ਰਹਾ ਜੀ ਪ੍ਰਾਨ ਮਨ ਤਨ ਤੇ ਪਿਆਰਾ ਹੋਮੇ ਵੱਧ ਹਰ ਦੇ ਗੁਣ ਹਾਰਾ ਚਰਨ ਕਮਲ ਸੋ ਲਾਗੋ ਨੇ ਹੋ ਨਾਨਕ ਕੀ ਬੇਨਤੀ ਹੋਂ ਇੱਕ ਓਮਕਾਰ ਸਤਿਗੁਰ ਪ੍ਰਸਾਦ ਤਨਾਸੀ ਮਹੱਲਾ ਨੌਵਾ ਕਾਹੇ ਹਰੇ ਮਨ ਕੋ ਜਨ ਜਾਹੀ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਰਾਮ ਓਹ ਮਤ ਜੋ ਵਾਸ ਵਰਤ ਹੈ ਮੁਕਰ ਮੈਂ ਜੈਸੇ ਸਾਹੀ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਹੋ ਜੋ ਭਾਈ ਬਾਹਰ ਭੀਤਰ ਏਕੋ ਜਾੜੋ ਇਹ ਗੁਰ ਗਿਆਨ ਬਤਾਹੀ ਦਨ ਨਾਨਕ ਦਨ ਆਪਾ ਚੀਨ ਹੈ ਮਿਟੇ ਨਾ ਪਰਮ ਕੀ ਗਾਈ ਤਨਾਸੀ ਮਹੱਲਾ ਨਾਮ ਸਾਧੋ ਇਹ ਜਗ ਪਰਮ ਭੁਲਾਨਾ

ਕਾਂਚਨ ਲਉ ਸਮਾਨੋ ਹਰਕ ਸੋਗ ਤੈ ਰਹਿ ਅਤੀਤਾ ਜੋਗੀ ਤਾਹੈ ਬਖਾਨੋ ਸਾਚਲ ਮਨ ਹੈ ਦਿਸ ਕੋ ਧਾਵਤ ਆਂਚਲ ਜਹੈ ਠਹਿਰਾਨੋ ਕਉ ਨਾਨਕ ਹੈ ਵੈਦ ਕੋ ਜੋ ਨਰ ਮੋਹ ਤਹਿ ਤੁਮ ਮਨੋ।

ਕਰਨ ਪਾਹੈ ਕਸ ਪਰਹ ਨ ਕੀਨਾ ਹਾਂ ਤਾਂ ਤਹੀ ਅਦ ਪਿੜ ਰਹ ਮਨ ਵਚ ਕਰਮ ਹਰ ਗੁਣ ਨਹੀਂ ਗਾਹੈ ਜੈ ਜੀ ਸੋਚ ਧਰਾ ਗੁਰਮਤ ਸੁਨ ਕੁਛ ਗਿਆਨ ਨ ਉਪਜੋ ਪਸ਼ੁ ਸਫਲ ਪਰ ਕੋ ਨਾਨਕ ਪ੍ਰਭ ਬਿਰਧ ਪਛੰਦ ਤਬ ਹੋ ਪਿਰਤ ਤਾਸੀ ਮਹੱਲਾ ਪਹਿਲਾ ਕਰ ਦੂਜਾ ਅਸ਼ਟਪਤੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰ ਹੈਗੀ ਅੰਮ੍ਰਿਤ ਸਾਖ ਚੁਗੇ ਨਹੀਂ ਦੂਰ ਹੈਗੀ ਹਰ ਰਸ ਚੋਗ ਚੁਗੇ ਪ੍ਰਭ ਭਾਵ ਹੈ ਸਰਵਰ ਮੈਂ ਹੰਸ ਨਾਨ ਪਦ ਭਾਵ ਹੈ ਕਿਆ ਬਗੜ ਬਪੜਾ ਸੁਪੜੀ ਨਾ ਹੈ ਚਿੱਕੜ ਡੁੱਬ ਹੈ ਮੈਲ ਨ ਜਾਏ ਰਹਾ ਰਾਖ ਰਾਖ ਚਰਨ ਧਰੇ ਵਿਚਾਰ ਹੀ ਦਵਿਧਾ ਛੋੜ ਪੈ ਨਿਰਾਂਕਾਰ ਹੀ ਮੁਕਤ ਪਦਾਰਥ ਹਰ ਰਾ ਚੱਖ ਹੈ ਆਪਣ ਜਨ ਰਹੇ ਗੁਰੂ ਰਾਖੈ ਸਰਬਰ ਹੰਸਾ ਛੋੜ ਨ ਜਾਹੈ ਪ੍ਰੇਮ ਭਗਤ ਹਰ ਸਹਿਜ ਸਮਾਏ ਸਰਬਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇਕ ਜੋਗੀ ਵੈਸੈ ਨਾਰਨਾ ਪੁਰਖ ਕਹੋ ਕੁਮ ਕੈਸੈ ਤ੍ਰੈਬਨ ਜੋਤ ਰਹੇ ਲਵ ਲਾਹੀ ਸੁਰ ਨਰ ਨਾਥ ਸਚੇ ਸੁਰ ਨਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਬਸਲ ਪੈ ਕੱਟਣ ਹਾਰੈ ਹੋਮੈ ਮਾਰ ਮਿਲੇ ਭਗਤਾਰੈ ਅਨ ਯਤਨ ਕਰ ਕਾਲ ਸਤਾਹੇ ਮਰ

ਜਤ ਸਤ ਸੰਜਮ ਹਿਰਦੇ ਸਮਾਹੈ ਚੌਥੇ ਪਦ ਕੋ ਜੇ ਮਨ ਪਤਿ ਆਏ ਸਚੈ ਨਿਰਮਲ ਮੈਨ ਨ ਲਾਗੈ ਹੈ ਗੁਰ ਕੇ ਸ਼ਬਦ ਪਰਮ ਭਉ ਭਾਗੈ ਸੂਰਤ ਮੂਰਤ ਵਿਆਦ ਅਨੂਪ ਨਾਨਕ ਜਾਚੇ ਸਚ ਸਰੂਪ ਧਨਾਸੀ ਮਹੱਲਾ ਪਹਿਲਾ ਸਹਿਜ ਮਿਲੇ ਮਲਾਹਾ ਪਰਵਾਨ ਨਾਥ ਸਮਰਨ ਨਾਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋ ਹੈ ਜਦ ਦੇਖੇ ਤੈ ਅਵਰ ਨ ਕੋ ਹੈ ਗੁਰਮੁਖ ਭਗਤ ਹੂੰ ਸਹਿ

ਤਖਾਬ ਹੈਂਗ ਆਪੇ ਦੇਖੈਂ ਹਟ ਨਾ ਭਤੀਜੇ ਨਾ ਬਹੁ ਪੇਖੈਂ ਘੜ ਭਾਂਡੇ ਜਨੀ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨਪਤੀ ਆਇਆ ਪੜ ਪੜ ਭੁੱਲੇ ਚੋਟਾਂ ਖਾਹੈ ਬਹੁਤ ਸਿਆਣ ਪੁਆਵੇ ਜਾਹੀ ਨਾਮ ਜਪੇ ਬਹੁ ਭੋਜਨ ਖਾਹੈ ਵਰਮ ਕੋ ਸੇਵ ਰਹੇ

ਪਲ ਪਗਜ ਮੈਂ ਕੋਟ ਉਧਾਰੈ ਕਰ ਕਿਰਪਾ ਗੁਰਮੇਲ ਪਿਆਰੈ ਕੇਸੀ ਅੱਗੇ ਪ੍ਰਭ ਤੁਧ ਸਲਾਹੀ ਹਾਂ ਤੁਧ ਬਿਨ ਦੂਜਾ ਮੈਂ ਕੋ ਨਾਹੀ ਜੋ ਤੁਧ ਪਾਵੈ ਤੋ ਰਾਖ ਰਜਾਈ ਨਾਨਕ ਸਹਿਜ ਪਾਏ ਗੁਣ ਗਾਏ ਧਨਾਸੀ ਮੁਹੱਲਾ ਪੰਜਵਾਂ ਘਰ ਸੇਵਾ ਅਸ਼ਟਪਤੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਜੋ ਜੁਨੀ ਆਇਓ ਤਹਿ ਤਹਿ ਰਜਾਇਓ ਮਾਨਸ ਜਨਮ ਸੰਯੋਗ ਪਾਇਆ ਤਾਂ ਕਿ ਹੈ ਓਟ ਸਾਧ ਰੱਖੋ ਦੇ ਕਰ ਹਾਥ ਕਰ ਕਿਰਪਾ ਲਿਹੋ ਹਰ ਰਾਇਆ ਅਨਕ ਜਨਮ ਭਰਮ ਤੈਥ ਨਹੀਂ ਪਾਹੀ ਕਹ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਓ ਜੀ ਬਤਾਈ ਰਹਾ ਅਨਕ ਪਾਪ ਕਰੋ ਮਾਇ ਹਾਕੋ ਵਿਚਿਤ ਧਰੋ ਮੇਰੀ ਮੇਰੀ ਕਾਰਤ ਸਾਧ ਹੀ ਬਹਾਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਹੁਣ ਠਾਕਰ ਸੋ ਮੇਰਾ ਰੰਗ ਲਾਵੇ ਪੜੇ ਰਹਿ ਸਗਲ ਭੇਦ ਨਹੀਂ ਚੁੱਕੇ ਮਨ ਭੇਦ ਇੱਕ ਫਿਰਨ ਨਾ ਧੀਰੇ ਮੇਰੇ ਪੰਜ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸੰਚਾ ਜੇ ਤੇਰੇ ਤੀਰਥ ਨਾਹੇ ਅਹਿਬਦ ਮਹਿ ਲਾਹੇ ਘਰ ਕੋ ਠਾਕਰ ਇੱਕ ਤਿਲ ਨਾ ਮੰਨੇ ਕਦ ਪਾਵੂੰ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਅਸ਼ਨਾਨ ਨੈ ਸਗਲ ਆਸ਼ਰਮ ਕੀਨੈ ਮਨੁਆ ਨਹੀਂ ਪਤੀਨੈ ਵਿਵੇਕਹੀਨ ਦੇਹੀ ਧੋਏ ਕੋਈ ਪਾਈਏ ਰੇ ਪੁਰਖ ਵਧਾਤਾ ਪਾਰ ਬ੍ਰਹਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮੈਲ ਖੋਵੈ ਕਰਮ ਧਰਮ ਯੋਗਤਾ ਨਿਮਖ ਨਾ ਕੀਰਤ ਕਰਤਾ ਗਰਭ ਗਰਭ ਪੜੇ ਕਹੀ ਨਾ ਲੇਖੈ ਜਸ ਭੇਟੀਏ ਸਫਲ ਮੂਰਤ ਕਰੇ ਸਾਧ ਕੀਰਤ ਗੁਰ ਪ੍ਰਸਾਦ ਕਹੂ ਨੇਤਰ ਪੇਖੈ ਮਨ ਹਟ ਜੋ ਕੁਮਾਵੈ ਤਲ ਨਾ ਲੇਖੇ ਪਾਵੈ ਬਗਲ ਜੋ ਧਿਆਨ ਲਾਵੇ ਮਾਇਆ ਕੇ ਧਾਰੀ ਕੋਈ ਐਸੋ ਰੇ ਸੁਖ ਉਦਾਹੀ ਪ੍ਰਭ ਕੀ ਕਥਾ ਸੁਨਾਹੀ ਤਸ ਭੇਠੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕੱਟੇ ਰੇ ਬੰਧਨ ਮਾਹੇ ਗੁਰ ਕੇ ਸ਼ਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਭੇ ਹਰ ਚਰਨ ਪੁਰਾਤਾ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਨ ਰਹੇ ਮੇਲੇ ਸਾਦਾ ਰਹੋ ਦੂਜਾ ਧਨਾਸੀ ਮੁਹੱਲਾ ਪਹਿਲਾ ਸ਼ਾਂਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੀਰਥ ਨਾਭਣ ਜਾਹ ਤੀਰਥ ਨਾਭ ਹੈ ਤੀਰਥ ਸ਼ਬਦ ਵਿਚਾਰ ਯੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਾਸ ਪੂਰਵ ਸਦਾ ਦੁਸਹਰਾ ਓ ਨਾਮ ਹਰ ਕਾ ਸਦਾ ਸਦਾ ਜਤ ਦੇਹੇ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗੇ ਸੱਚ ਬਿਨਾ ਗੁਰਬਾਕ ਨਿਰਮਲ ਸਦਾ ਚਰਨ ਨਿਤ ਸੱਚ ਤੀਰਥ ਮੰਜਨਾ ਸੱਚ ਨਾ ਲਾਗੇ ਮਹਿਲ ਕਿਆ ਮਲ ਧੋਈਐ ਗੁਣੇ ਹਾਰ ਭਰੋਹੈ ਕਿਸ ਕੋ ਰੋਈਐ ਵਿਚਾਰ ਮਾਰੇ ਤਰੇ ਤਾਰੈ ਉਲਟ ਜੂਣ ਨਾ ਆਵੈ ਆਪ ਪਰਸ ਪਰਮ ਧਿਆਨੀ ਸੱਚ ਸੱਚੇ ਭਾਵੈ ਆਨੰਦ ਆਨੰਦਨ ਹਰ ਕੋ ਸੱਚਾ ਦੁਖ ਕਲਬਕ ਪਰ ਹਰੈ ਸੱਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਹੀਂ ਸੱਚ ਮੰਨੈ ਸੰਗਤ ਮੀਤ ਮੁਲਾਪ ਪੂਰਾ ਨਾਵਨੋ ਗਾਵੇ ਗਾਵਨ ਹਾਰ ਸ਼ਬਦ ਸੁਹਾਵਣ ਸਲਾਹੇ ਸੱਚੇ ਮਨ ਸਤਿਗੁਰ ਪੁੰਨ ਦਾਨ ਦਿਆ ਮਤੇ ਵੈਰ ਸੰਗ ਭਾਵੇ ਸਹਿਜ ਨਾਵੇ ਬੇਨੀ ਤਾਂ ਸੰਗਮ ਸਤ ਸਤੇ ਰਾਧ ਏਕੰਕਾਰ ਸੱਚਾ ਨਿਤ ਦੇਹ ਚੜਿਨ ਸੁਭਾਇਆ ਗਤ ਸੰਗ ਮੀਤਾ ਸਾਧ ਸੰਗ ਕਹੂੰ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋ ਹੈ ਕੇ ਬੜ ਆਖੀ ਗਏ ਓ ਮੂਰਖ ਨੀਚ ਅਜਾਣ ਸਮਝਾ ਸਾਖੀ ਹੈ ਸੱਚ ਗੁਰ ਕੀ ਸਾਖੀ

ਆਖਣ ਤੋਟਨ ਭਗਤ ਭੰਡਾਰੀ ਭਰਪੁਰ ਰਿਹਾ ਸੋਹੀ ਨਾਨਕ ਸੱਚ ਕਹਿ ਬਨੰਤਹੀ ਮਨ ਮਾਂਜੇ ਸੱਚ ਸੋਈ ਧਨਾਸੀ ਮਹੱਲਾ ਪਹਿਲਾ ਜੀਵਾਂ ਤੇਰੇ ਨਾ ਹੈ ਮਨ ਆਨੰਦ ਹੈ ਜੀਓ ਸੱਚੋ ਸੱਚਾ ਨਾ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਰਜਨ ਹਾਰਾ ਜਨ ਸਰਜੀ ਤਨ ਗੋਈ ਪਰਵਾਣਾ ਆਹਾਇਆ ਹੁਕਮ ਵਢਾਇਆ ਫਿਰ ਨਾ ਸਕੈ ਕੋਈ ਆਪੇ ਕਰ ਕਰ ਵੇਖੇ ਸਰਸਰ ਲੇਖੈ ਆਪੇ ਸੁਰਤ ਬਜਾਹੀ ਨਾਨਕ ਸਾਹਿਬ ਅਗਮ ਗੋਚਰ ਜੀਵਾਂ ਸੱਚੇ ਨਾਈ ਤੁਮ ਸਰ ਅਬਨਾ ਕੋਹੇ ਆਇਆ ਜੈਸੀ ਜੀ ਯੋ ਹੁਕਮੀ ਹੋਏ ਨਮੇੜ ਪਰਮ ਚੁਕਾਸੀ ਜੀ ਯੋ ਗੁਰ ਪਰਮ ਚੁਕਾਹੈ ਕਥ ਕਹਾਹੈ ਸੱਚ ਮੈਂ ਸੱਚ ਸਮਾਣਾ ਆਪ ਪਾਹੀ ਆਪ ਸਮਾਹੈ ਹੁਕਮੀ ਹੁਕਮ ਪਛਾਣਾ ਸੱਚੀ ਬੜਿਆਹੀ ਗੁਰ ਤੇ ਪਾਹੀ ਤੂੰ ਮਨ ਅੰਤ ਸਗਾਹੀ ਨਾਨਕ ਸਾਹਿਬ ਅਬਨਾ ਦੂਜਾ ਨਾਮ ਤਰੇ ਬੜਿਆਈ ਤੂੰ ਸੱਚਾ ਸਜਨ ਹਾਰ ਅਲਖ ਸਰਹਨ ਲਿਆ ਜੀਓ ਏਕ ਸਾਹਿਬ ਦੁਇ ਰਾਹ ਬਾਦ ਬੰਦਿਆ ਜੀਓ ਦੁਇ ਰਾਹ ਚਲਾਹੇ ਹੁਕਮ ਸੁਭਾਹੇ ਜਨਮ ਹੁਆ ਸੰਸਾਰਾ ਨਾ ਬਿਨਾਹ ਨਹੀਂ ਕੋ ਵਿਲੀ ਬਿਖਲਤ ਦੀਨ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝੇ ਹੁਕਮ ਸੁਵਾਰਨ ਹਾਰਾ ਨਾਨਕ ਸਾਹਿਬ ਸਬਦ ਸੰਜਾਪੇ ਸੱਚਾ ਸਰਜਨ ਹਾਰਾ ਭਗਤ ਸੋਹੇ ਦਰਬਾਰ ਸਭ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਮ ਰਸਾਇਆ ਜੀਓ ਰਸਮ ਰਸਾਹੇ ਨਾਮ ਸਾਹੇ ਗੁਰ ਕੇ ਸ਼ਬਦ ਬਕਾਣੇ ਪਾਰਸ ਪਾਰਸੀਏ ਪਾਰਸ ਹੋਏ ਹੇ ਤਾਂ ਤੇਰੇ ਮਨ ਭਾਣੇ ਅਮਰਾ ਪੰਧ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸੱਚੇ ਸੱਚ ਹੈ ਕਹਿ ਵਪਾਰੀ ਭੂਖ ਪਿਆਸੋ ਆਸ ਕੋ ਦਰ ਜੈਸਾ ਜੀਓ ਸਤਿਗੁਰ ਪੁੱਛੋ ਜਾਹਿ ਨਾਮ ਧਿਆਸਾ ਜੀਓ ਸੱਚ ਨਾਮ ਧਿਆਹੀ ਸੱਚ ਸਿਵਾਹੀ ਗੁਰਮੁਖ ਸੱਚ ਵਿਛਾਉਣਾ ਦੀਨਾ ਨਾਥ ਦਿਆਲ ਨਿਰੰਜਣ ਆਂਦਨ ਨਾਮ ਵਿਖਾਣਾ ਕਰਨੀ ਕਾਰ ਧਰੋ ਫਰਮਾਹੀ ਆਪ ਨੂੰ ਆਪ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਵਾਰੀ ਧਨਾਸੀ ਸੰਤ ਮਹੱਲਾ ਪਹਿਲਾ ਫਿਰ ਸੰਗ ਮਠੁੜੀਏ ਹੈ ਖਬਰ ਨਾ ਪਾਈਆ ਜੀਓ ਮਸਤਕ ਲਖਿਆੜਾ ਲੇਖ ਪੂਰ ਘੁਮਾਇਆ ਜੀਓ ਲੇਖ ਨਾ ਮਿਠੀ ਪੂਰ ਘੁਮਾਇਆ ਕਿਆ ਜਾਣਿਆ ਕਾਹੋ ਸੀ ਗੁਣੀ ਅਚਾਰ ਨਹੀਂ ਰੰਗ ਮਾਤ ਰਾਤੀ ਹੀ ਅਵਗੁਣ ਵੈ ਵੈਰੋ ਸੀ ਧਨ ਜੋਗਨ ਆਖ ਪੀ ਛਾਇਆ ਬਿਰਧ ਪਹਿ ਤਨ ਪੁੰਨਿਆ ਨਾਨਕ ਨਾਮ ਬਿਨਾ ਅਗਨ ਛੁੱਟੀ ਛੂਟਕ ਸੁਣਿਆ ਬੁੱਢੀ ਕਰ ਘਲ ਗੁਰ ਕੇ ਪੈ ਚੱਲੋ ਸੱਚਾ ਨਾਮ ਧਿਆਹੇ ਪਾਵੇ ਸੁਖ ਮਹੱਲਮ ਹਰ ਨਾਮ ਧਿਆਹੇ ਤਾਂ ਸੁਖ ਪੁਹ ਪਾਹੇ ਪਹਿਆੜੇ ਦਨ ਚਾਰ ਹੈ ਨਿਜ ਕਰ ਜਾਹੇ ਵਹਿ ਸਚ ਪਾਹੇ ਆਂਦਨ ਨਾਲ ਪਿਆਰੇ ਬਿਨ ਭਗਤੀ ਹੀ ਕਰ ਵਾਸ ਨਾ ਹੋਹੀ ਸੁਣਾ ਲੋਕ ਸੁਭਾ

ਪਰ ਸ਼ਬਦ ਵਿਚਾਰੀ ਨਹਿ ਪਿਆਰੀ ਨਾਮ ਨਾਹੂ ਭਗਤ ਕਰੇ ਹੀ ਮਾਇਆ ਮੋਹ ਜਲਾਹੇ ਪ੍ਰੀਤਮ ਦਾਸ ਰੰਗ ਰੰਗੇਰੀ ਪ੍ਰਭ ਸੱਚੇ ਛੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸੱਚੀ ਵਸੀ ਸੁਹਾਗਣਾ ਪਰ ਸੋ ਪ੍ਰੀਤ ਪਿਆਰੀ ਪੈਰ ਕਰ ਸੋਹੇ ਨਾਰ ਜੇ ਬਿਰ ਭਾਵੇ ਜੀਓ ਝੂਠੇ ਬੈਣ ਚਲੇ ਕੰਮ ਨਾ ਆਵੇ ਜੀਓ ਝੂਠ ਲਾਭੇ ਕੰਮ ਨਾ ਆਵੇ ਨਾ ਪਰ ਦੇਖੇ ਲੈਣੀ ਅਗੁਣ ਹਾਰੀ ਕੰਤ ਵਸਾਰੀ ਝੂਠੀ ਵੇਦਨ ਰਹਿਣੀ ਗੁਰ ਸਬਦ ਨ ਮਾਨੈ ਪਾਹੀ ਪਾਤੀ ਸਾ ਤਨ ਮਹਿਲ ਨ ਪਾਹੇ ਨਾਨਕ ਆਪੇ ਆਪ ਵਿਛਾਣੈ ਗੁਰਮੁਖ ਸਹਿਬ ਸਮਾਏ ਧਨ ਸੁਹਾਗਣ ਨਾਹਰ ਜਨ ਪਰ ਜਾਣਾ ਜੀਓ ਨਾਮ ਬਿਨਾ ਕੁਟਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਭਾਵੀ ਸੱਚੇ ਭਾਵੀ ਪਾਹੇ ਭਗਤ ਪ੍ਰਭੁ ਰਾਤੀ ਪਰ ਅੱਲਾ ਜੋ ਗੁਣ ਵਾਲਾ ਤਸਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸੋਹਰ ਵਾਸੀ ਫਲ ਪਾਹਿਆ ਗੁਣਕਾਰੀ ਨਾਨਕ ਸੱਚ ਮਿਲੇ ਵਡਿਆਹੀ ਪਰ ਕਰ ਸੋਹੈ ਨਾਰੀ ਤਨਾ ਸ੍ਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੇ ਸਵਾਇ ਸਹਿਜ ਗੁਣ ਗਾਈਐ ਜੀਓ ਗੁਣ ਗਾਹੈ ਬਖਸੈ ਸਦਾ ਅੰਦਰ ਜਾਂ ਆਪੇ ਸੱਚੇ ਭਾਵੇ ਅਹੰਕਾਰ ਹੋਮੇ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਹੀ ਆਪ ਹੋਏ ਤਾਂ ਪਾਈਏ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਅੰਦਰ ਸੱਚਾ ਨੇਹਾ ਪੂਰੇ ਸਤਿਗੁਰੈ ਜੀਓ ਹਾਂ ਤਸੇ ਵੀ ਦਿਨ ਰਾਹਤ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅੰਦਨ ਸਮਾਰੀ ਤਾਂ ਨਾਮ ਲਈ ਤਾਂ ਜੀਵਾਂ ਸਰਹਣੇ ਸੁਣੀ ਤਾਂ ਇਹ ਮਨ ਤ੍ਰਿਪਤ ਹੈ ਗੁਰਮੁਖ ਅਮਰ ਜੀਵਾਂ ਨਦਰ ਕਰੇ ਤਾਂ ਸਤਿਗੁਰ ਮਿਲ ਲੈ ਆਂਦਨ ਵੇਖ ਬੁੱਧ ਵਿਚਾਰੇ ਅੰਦਰ ਸੱਚਾ ਨੇਹਾ ਪੂਰੇ ਸਤਿਗੁਰੈ ਸਤ ਸੰਗਤ ਮਿਲੇ ਪੜਪਾਹ ਤਾਂ ਹਰ ਰਸ ਗਾਵੇ ਜੀਓ ਆਂਦਨ ਰਹੇ ਲਿਵ ਲਾਹੇ ਤਾਂ ਸਹਿਜ ਸਮਾਵੇ ਜੀਓ ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਵਿਰਾਗੀ ਹਲਤ ਪਲਤ ਸੋਭਾ ਜਗ ਯੰਤਰ ਹੂੰ ਰਾਮ ਨਾਮ ਲਿਵ ਲਾਗੀ ਹਰ ਸੋਹਗ ਦੋਹਾਂ ਤੇ ਮੁਖਦਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਬਡਭਾਗ ਤਾਂ ਹਰ ਰਸ ਗਾਵੇ ਜੀਓ ਦੂਜੇ ਪਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਆਹੈ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਮਾਇਆ ਦੁੱਖ ਮੋਹਿਆ ਹੋਮੈ ਰੋਹਿਆ ਮੇਰੀ ਮੇਰੀ ਕਰਤ ਬਹਾਵੇ ਜੋ ਪ੍ਰਭ ਦੇਹ ਤਸ ਚੇਤੈ ਨਾਹੀ ਅੰਤ ਗਿਆ ਬਦਾਵੈ ਬੈਨਾ ਮੈਂ ਕੋ ਸਾਥ ਨਾ ਚੱਲੈ ਪੁੱਤਰ ਕੁਲੱਤਰ ਮਾਇਆ ਧੋਇਆ ਦੂਜੇ ਪੈ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਹੋ ਮੁਲਾਹ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭੂ ਮਨ ਪਾਇਆ ਜੀਓ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਪੈ ਹੁਕਮ ਮਨ ਸੁਖ ਪਾਇਆ ਆਂਦਨ ਜਪਤ ਰਹੇ ਦਿਨ ਰਾਤੀ ਸਹਿਜਿਹ ਨਾਮ ਧਿਆਇਆ ਨਾਮੋ ਨਾਮ ਲੀ ਬੜਿਆਹੀ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਹੋ ਮੁਲਾਹ ਮਹਿਲ ਹਰ ਪਾਵੈ ਜੀਓ ਤਨਾਸੀ ਮਹੱਲਾ ਪੰਜਵਾਂ ਸੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀ ਹੈ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀ ਹੈ ਜੀਓ ਪੰਜ ਸੰਗ ਸਾਧੂ ਇੱਕ ਹਰਾਧੁ ਜਨਮ ਮਰਨ ਦੁਖ ਨਾਸੈ ਤੁਰ ਕਰਮ ਲਿਖਿਆ ਸੱਚ ਸਿੱਖਿਆ ਹੈ ਕਟੀ ਜਮ ਕੀ ਵਾਸੈ ਪੈ ਪਰਮ ਨਾਠੈ ਸੁੱਟੀ ਗਾਠੈ ਜਮ ਪਥ ਮੂਦਨਾ ਆਈ ਐ ਬਿਨਵੰਤ ਨਾਨਕ ਧਰ ਕਿਰਪਾ ਸਦਾ ਹਰਿ ਗੁਣ ਗਾਵੀਐ ਨਿਦਰ ਹਿਆ ਤਰਕੀ ਹੇ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਤਾਰ ਸਰਬ ਦੁਖ ਭੰਜਨੋ ਜੀਓ ਦੁਖ ਹਾਰਤ ਕਰਤਾ ਸੁਖੋ ਸੁਆਮੀ ਸਾਧੂ ਤੂੰ ਸਰਨ ਸਾਧੂ ਆਇਆ ਸੰਸਾਰ ਸਕ ਮਹਾਂ ਬਿਖੜਾ ਪਲ ਏਕ ਮੈਂ ਤਰਾਇਆ ਪੂਰ ਰਹਾ ਸਰਬ ਥਾਹੀ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰਹੀ ਸਰਬ ਦੁਖ ਪੈ ਪੰਜਨੋ ਆਪ ਲਿਖੇ ਲੜ ਲਾਹੈ ਕਿਰਪਾ ਧਾਰੀਆ ਜੀਓ ਮੈਂ ਨਿਰਗੁਣ ਨੀਚ ਨਾਥ ਪ੍ਰਭ ਕੰਮ ਅਪਾਰੀਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚੋ ਤਪਣ ਹਾਰਿਆ ਜੀ ਜੰਤ ਸਭ ਵਸ ਤੇ ਰਹਿ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੋਤਾ
ਨਾਨਕ ਗੁਣ ਗਾਹੇ ਜੀਵਾਂ ਹਰ ਜਾਪ ਜਪੋ ਬਨਵਾਰੀਆ ਨੀ ਤੇਰਾ ਦਰਸ ਪਾਹ ਨਾਮ ਅਮੋਲੀ ਜੀਉ ਨਿਤ ਜਪੇ ਤੇਰੇ ਦਾਹ ਪੁਰਖ ਅਤੁਲੀ ਜੀਉ ਸੰਤ ਰਸਨ ਉਠਾ ਹਰ ਰਸੇ ਸਹੀ ਮਤਿਆ ਗੁਰ ਚਰਨ ਲਾਗੇ ਮਹਾਂ ਭਾਗੇ ਸਦਾ ਆਂਦਨ ਜਾਗਿਆ ਸਦਾ ਸਦਾ ਸਮਰਤਿਆ ਸੁਆਮੀ ਸਾਸ ਸਾਸ ਗੁਣ ਬੋਲੀ ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭ ਅਮੋਲੀ ਰਾਗ ਤਨਾਸੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੰਤ ਸਨਾਤਨ ਹੇ ਸੁਮਾਨਾ ਸੇਖ ਨਾਗਰ ਮਰਮ ਨਜਾਨਾ ਸੰਤ ਸੰਗ ਰਾਮਕ ਦੇਵ ਸਾਹੀ ਰਹਾਮ ਹਨੂਮਾਨ ਸਰ ਗੁਰ ਸੁਮਾਨਾ ਸਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਰ ਅਰਹ ਸਿਮਰ ਪੁਰਾਨਾ ਕਮਲਾ ਪਤ ਕਮਲਾ ਨਹੀਂ ਜਾਂਦਾ ਕਹਿ ਕਬੀਰ ਸੋ ਪਰਮੈ ਨਾਹੀ ਪਗਲਗ ਰਾਮ ਰਹੇ ਸਰਨਾਹੀ ਦਿਨ ਤੇ ਪਹਿਰ ਪਹਿਰ ਤੇ ਕਰੀਆ ਹੂੰ ਅਬ ਕਰ ਡਨ ਸੀਜੇ ਕਾਲ ਅਹੇਰੇ ਤੇ ਪੰਦ ਜੋ ਹੋਂ ਪਹੁ ਕਵਨ ਬੈਸ ਕੀਜੇ ਸੋ ਦਿਨ ਹਾਵਨ ਲੱਗਾ ਮਾਤ ਪਿਤਾ ਭਾਈ ਸੁੱਤ ਬਨੰਤਾ ਕਹੁ ਕਉ ਹੈ ਕਾ ਕਾ ਜਬ ਲਗ ਹੋ ਚੁਕਾ ਹ ਮਤ ਵਰਤੈ ਆਪ ਆਪ ਨ ਸੂਜੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕੁਝ ਨ ਸੂਜੇ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਸੋ ਡੋਹ ਮਨ ਕੇ ਭਰਮਾਂ ਕੇਵਲ ਨਾਮ

ਨਾਨਕ ਸਿੰਘ ਤੋ ਟੂਰ ਮਿਲਾਉਣ ਹਰ ਕੇ ਲੋਕਾ ਮੈਂ ਤੋ ਮਤ ਕਾ ਪੂਰਾ ਜੋ ਤਨ ਕਾਸੀ ਜੋ ਤਨ ਕਾਸੀ ਤਜੇ ਕਬੀਰ ਮਈਆ ਕਹਾਨ ਹੋ ਰਾਮ ਕਹਿਤ ਕਬੀਰ ਸੁਣੋ ਰੇ ਲੋਹੀ ਭਰਮ ਨ ਭੁੱਲੋ ਕੋਈ ਕਿਆ ਕਾਂਸੀ ਕਿਆ ਓ ਖੁਰ ਮਗ ਹਰ ਰਾਮ ਦੇ ਜੋ ਹੋਈ ਇੰਦਰ ਲੋਕ ਸਭ ਲੋਕ ਜੋ ਬਹੁ

ਬਾਰਾਜ ਓਏ ਵੜਿਆਹੀ ਅੰਤ ਨ ਕਾਹੂੰ ਸੰਗ ਸੁਹਾਈ ਪੁੱਤਰਕ ਲੱਤਰ ਲਸਮੀ ਮਾਇਆ ਹੂੰ ਅਨਤੇ ਕਹੋਂ ਕਮਨੇ ਸੁਖ ਪਾਇਆ ਕਹਿ ਤਕਬੀਰ ਅਵਮ ਨਹੀਂ ਕਾ ਮਾਂ ਹਮਰੇ ਮਨ ਤਨ ਰਾਮ ਕੋ ਨਮਾਮ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਹੀ ਹਰ ਨਾਮ ਸਿਮਰ ਬਿਨ ਊਰਤੇ ਅਧਿਕਾਰੀ ਰਾਮ ਮਨਾਤਾ ਸਦ ਦਰੇ ਗ੍ਰਹਿ ਸੰਮਤ ਸੁਖਦਾਹੀ ਐਨ ਮੈਂ ਕੁਛ ਨਹੀਂ ਤੇਰੋ ਕਾਲ ਅਦਾਈ ਆਜ ਅਜਾ ਮਦ ਗਜ ਗਣ ਕਾ ਪਤ ਕਰਮ ਕੀਨੈ ਤੋ ਉਤਾਰ ਪਾਰ ਪਰੇ ਰਾਮ ਨਾਮ ਲੀਨੈ ਸੂਕਰ ਕੂਕਰ ਜੂਨ ਭਰਮੈ ਤੋ ਲਾਜ ਨਾ ਆਈ ਰਾਮ ਨਾਮ ਛੋੜ ਅਮੁਤ ਕਾਹੇ ਵਿਖ ਖਾਈ ਤਜ ਪਰਮ ਕਰਮ ਵਿਦ ਨਖੇ ਰਾਮ ਲਹੋਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਨਾਸੀ ਬਾਣੀ ਭਗਤ ਨਾਮ ਦੇਵ ਜੀ ਕੀ ਏਕ ਓਂਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨਿਯਮ ਕਲਾਹੀ ਪਰਮੰਡ ਪਛਾਹੇ ਮਾਰ ਕੰਡੇਤੇ ਕੋ ਅਧਿਕਾਹੀ ਜੰਤਰਹਿਣ ਤੁਰ ਮੂੜ ਬੁਲਾਏ ਹਮਰੋ ਕਰਤਾ ਰਾਮ ਸੁਨੇਹੀ ਕਹਿ ਨਰ ਗਰਭ ਕਰ ਤੋ ਹੋ ਬਿਨਸ ਜਾਇ ਝੂਠੀ ਦੇਹੀ ਰਾਮ ਮੇਰੀ ਮੇਰੀ ਕੈਰੋਂ ਕਰਤ ਹੈ ਦਰ ਜੋਜਨ ਸੇ ਪਾਹੀ ਬਾਰਾਂ ਜੋਜਨ ਸਤਰ ਚੱਲੇ ਥਾਹਾਂ ਦੇਹੀ ਗਰਜਨ ਖਾਈ ਸਭ ਸੋਣ ਕਿਸ ਲਾਕਾਂ ਹੋਤੀ ਰਾਵਣ ਸਹੀ ਅਧਕਾਹੀ ਕਹਾਂ ਪਿਓ ਦਰ ਬਾਂਹਦੇ ਹਾਂ ਥੀ ਕਨ ਮੈਂ ਵਹੀ ਬਰਾਈ ਦਰਵਾਸਾ ਸੋ ਕਰਤ ਠਗੋਰੀ ਜਾਦ ਵਹੀ ਫਲ ਪਾਈ ਕਿਰਪਾ ਕਰੀ ਜਨ ਆਪਣਾਈ ਉੱਪਰ ਨਾਮ ਦਿਓ ਹਰ ਗੁਣ ਗਾਈ ਦਾਸ ਬਰਾਗਣ ਮੋਹੇ ਬਸ ਕੀਨੀ ਪੰਚ ਕਾਹ ਮਿਟ ਨਾਵ ਸਤਰ ਦੇਹ ਪਰੇ ਅੰਮ੍ਰਿਤਸਰ ਬਹਿਕੋ ਮਾਰ ਕਢਾਵ ਪਾਸਹਿ ਬਹਰ ਨਾਵਣ ਪਾਪ ਹੋ ਅੰਮ੍ਰਿਤ ਬਾਹਨੀ ਘਟ ਮਿਤਰੋ ਆਤਮ ਕੋ ਜਾਵ ਰਹਾ ਵਜਰ ਕਠਾਰ ਮੋਹੇ ਖਾਸੀਨਾ ਕਰ ਮਨਤ ਲਗ ਪਾਪ ਹੋ ਸੰਤਨ ਕੇ ਹਮ ਉਲਟੇ ਸੇਵਕ ਹੂੰ ਭਗਤਨ ਕੇ ਡਰ ਪਾਵ ਇਹ ਸੰਸਾਰ ਪਹਿ ਤਬ ਹੀ ਛੁਟੋ ਜੋ ਮਾਇਆ ਨ ਲਪਟਾਪ ਹੋ ਮਾਇਆ ਨਾਮ ਗਰਭ ਜੂਨ ਕਾਹੂੰ ਕਹੇ ਤਜ ਦਰਸ਼ਨ ਪਾਵ ਐਤਕਰ ਪਾਤ ਹੈ ਕਰੇ ਜੋ ਜਨ ਤਨ ਪਹੋ ਸਗਲ ਚੁਕਾਈਏ ਕਹਿਤ ਨਾਮ ਬਾਹਰ ਕਿਆ ਪਰਮੇ ਇਹ ਸੰਜ ਮਰ ਪਾਈਏ ਮਾਰਵੜ ਜੈਸੇ ਨੀਰ ਵਾਲ ਹਾ ਬੈਲ ਵਾਲ ਹਾ ਕਲ ਹਰਾ ਜੋ ਕ੍ਰੰਕ ਨਿਜ ਨਾਥ ਵਾਲ ਹਾ ਤੋ ਮੇਰੇ ਮਨ ਰਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅੰਤ ਰੰਗ ਰੂੜੋ ਮੇਰੋ ਰਮਈਆ ਰਹਾ ਜੋ ਧਰਨੀ ਕੋ ਨਿਰਵਾਲ ਹਾ ਕੁਸੁਮ ਵਾਸ ਕੈਸੇ ਪਾਵਰ ਲਾਮ ਜੋ ਕੋਲ ਕੋ ਅੰਬਵਾਲ ਹਾ ਤੋ ਮੇਰੇ ਮਨ ਰਮਈਆ ਚਾਕਰੀ ਕੋ ਜੈਸੇ ਸੂਰਵਾਲ ਹਾ ਮਨ ਸਰੋਵਰ ਹੌਸਲਾ ਜੋ ਤਰਨੀ ਕੋ ਕੰਤ ਵਾਲ ਹਾ ਤੋ ਮੇਰੇ ਮਨ ਰਵਈਆ ਵਾਰ ਕੋ ਜੈਸੇ ਖੀਰਵਾਲ ਹਾ ਚਿਤਰਕਮੁਖ ਜੈਸੇ ਜਲ ਧਰਾ ਮਸਲੀ ਕੋ ਜੈਸੇ ਨੀਰਵਾਲ ਹਾ ਤੋ ਮੇਰੇ ਮਨ ਰਵਈਆ ਸਾਧਕ ਸਦ ਸਗਲ ਮਨ ਚਾਹੇ ਬਿਰਲੇ ਕਾਹੂੰ ਬੀਟਲਾ ਸਗਲ ਭਵਨੋ ਤੇਰੋ ਨਾਮ ਵਾਲ ਹਾ ਤੋ ਓ ਨਾਮੇ ਮਨ ਬੀਟਲਾ ਪੈਰ ਪੂਰ ਕੇ ਪੰਡ ਰਕ ਬੰਦਾ ਤਾਂ ਸੇ ਸੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚਾਂ ਤੀ ਨਾਚਦਾ ਪਹਿਰ ਪੁਰਸ਼ਵਾ ਅਨੋਥ ਪੁਰਸ਼ ਦਰਵਾਹ ਆਸਗਾ ਆਸ ਉਸਗਾ ਹਰ ਕਾ ਬਾਗਰਾ ਨਾਚੀ ਪਿੰਦੀ ਮੈਂ ਸਾਗਰਾ ਰਹਾ ਨਾਚਨ ਤੀ ਗੋਪੀ ਜਨਾ ਨਾਚਿਆ ਅਤੇ ਵਰੇ ਕੰਨਾ ਤੁਰਕ ਨਾਚਾ ਪਰਮੀਚਾ ਕੇਸਵਾ ਵਚੋਨੀ ਆਈਏ ਮਈਏ ਏਕ ਆਨ ਗਉ ਪ੍ਰਿਥਵੀ ਉਬੇਕੇ ਸੰਸਾਰਾ ਪਰਮ ਪਰਮਾ ਹੇ ਤੁਮ ਤੇ ਦੁਬਾਰਾ ਤੂੰ ਕੌਣ ਰਹਿ ਮੈਂ ਜੀ ਨਾਮਾ ਹੋ ਜੀ ਅੱਲਾ ਤੇ ਨਵਾਰਨਾ ਜਮ ਕਾਰਨਾ ਪ੍ਰਿਥ ਪਾਵਨ ਮਾਧੋ ਫਿਰ ਤੇਰਾ ਧਨ ਤੇ ਵੇਹੇ ਮਨ ਜਨ ਜਨ ਧਿਆਹੋ ਪ੍ਰਭ ਹਰ ਪ੍ਰਭ ਮੇਰਾ ਮੇਰੇ ਮਾਥੇ ਲੱਗੀ ਲੈ ਧੂਰ ਗੋਬਿੰਦ ਚਰਨ ਕੀ ਸੁਰ ਨਰ ਮਨ ਜਨ ਤਨ ਲੈ ਦੂਰ ਰਹੋ ਦੀਨ ਕਾ ਦਿਆਲ ਮਾਧੋ ਸਰ ਪਰ ਹਰੀ ਚਰਨ ਸਰ ਨਾਮਾ ਹਰੀ ਤਨਾਸੀ ਭਗਤ ਰਵਿਦਾਸ ਜੀ ਕੀ ਏਕ ਓਂਕਾਰ ਸੁਪ੍ਰਸਾਦ ਹਮ ਸਰ ਦੀਨ ਦਿਆਲ ਨ ਤੁਮ ਸਰ ਹੰਗਪ ਤਿਆਰ ਕਾ ਕੀ ਜੈ ਬਚਨੀ ਤੋਰ ਮੋਰ ਮਨ ਮਨ ਲੈ ਜਨ ਕੋ ਪੂਰਨ ਦੀ ਜੈ ਹੋਮ ਬਲ ਰਹੋ ਬਹੁਤ ਜਨ ਵਿਛੜੇ ਥੇ ਮਾਧੋ ਕੇ ਜਨਮ ਤੁਮਾਰ ਲਿਖੇ ਕਹਿ ਰਵਦਾ

0: ਤੇਰਾ ਕੈਸੋ ਲੈ ਛਟਕਾਰੇ ਨਾਮ
1: ਅੰਬਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਦਿਲ ਲੈ ਮਾਹੇ ਪਸਾਰੇ ਨਾਮ ਤੇਰੇ ਕੀ ਜੋਤ ਲਗਾਏ ਪਿਓ ਜਿਆਰੋ ਪਵ ਸਰਦਾਰੇ ਨਾਮ ਤੇਰੋ ਤਾਕਾ ਨਾਮ ਫੁੱਲ ਮਾਲਾ ਪਾਰ ਅਠਾਰਾਂ ਸਗਲ ਜੁਠਾਰੇ ਤੇਰੋ ਕਿਆ ਤੁਝੇ ਕਿਆਰ ਤੂੰ ਨਾਮ ਤੇਰਾ ਤੂੰ ਹੈ ਚੌੜ ਟੁਲਾਰੇ ਦਸ ਅਠਾਠ ਸੱਠੇ ਚਾਰੇ ਖਾਣੀ ਇਹ ਵਰਤਣ ਹੈ ਸਗਲ ਸੰਸਾਰੇ ਕਹੇ ਰਵਿਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤਰਲੋਚਨ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਕ ਕਾਏ ਭੁੱਲੀ ਗਵਾਰੀ ਦੁਰਕਤ ਸੁਰਕਤ ਥਾਰੋ ਕਰਮਰੀ ਰਾਓ ਸਾਂਕਰਾ ਮਸਤਕ ਬਸਤਾ ਸਭ ਸ੍ਰੀ ਇਸਨਾਨ ਰੇ ਕਾਲ ਜਨ ਮਦੇ ਮਿਲੋ ਸਾਰੰਗ ਪਾਨ ਰੇ ਕਰਮ ਕਰੋ ਕੁਲੰਕ ਮਫਟ ਸਰੀ ਵਿਸ਼ਵ ਕੈ ਦੀਪਕ ਸਵਾਮੀ ਤਾਂ ਚੇਰੇ ਸੁਆਰਤੀ ਪਾਂਖੀ ਰਾਏ ਗਰੜ ਤਾਂ ਚੇ ਬਾਦਵਾ ਕਰਮ ਕਰ ਕਰਣਾ ਪਿੰਗਲਾਰੀ ਅਨਕ ਪਾਤਕ ਹਰਤਾ ਤ੍ਰੈ ਪਵਨ ਨਾਥਰੀ ਤੀਰ ਤੀਰ ਭਰਮਤਾ ਲਹੇ ਨਾ ਪਾਰਰੀ ਕਰਮ ਕਰ ਕਪਾਲ ਮਾਤਰੀ ਰਾਓ ਅੰਮ੍ਰਿਤ ਸਸੀਅਰ ਧੇ ਲਕਸ਼ਮੀ ਕਲਪਿਤਰ ਸਿਖਰ ਸੁਨਾਗਰ ਨਦੀ ਚੇਨਾਥ ਕਰਮ ਕਰ ਖਾਰ ਮਫਟ ਸ੍ਰੀ ਦਾਦੀਅਲੇ ਲੈਂਕਾ ਗੜ ਉਪਾੜੀਅਲੇ ਰਾਵਣ ਬਣ ਸਲ ਬਿਸਨ ਆਣ ਤੋਖੀਅਲੇ ਹਰੀ ਕਰਮ ਕਰ ਕੁਸ਼ਟੀ ਮਫਸਤਰੀ ਪੂਰਵ ਲੋ ਕਿਰਪ ਕਰਮ ਨਾ ਮਿਟੇਰੀ ਕਰ ਗਹਿਣ ਜਾਂਚੇ ਮੋਹੇ ਜਾ ਪੀਅਲੇ ਰਾਮ ਨਾਮ ਬਦਤ ਲੋਚਨ ਰਾਮ ਜੀ ਸ੍ਰੀ ਸੈਨ ਧੂਪ ਦੀਪ ਕਿਰਤੇ ਸਾਜ ਆਰਤੀ ਵਾਰਨੇ ਜਾਉਂ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਾਓ ਉੱਤਮ ਜੀਵਰਾ ਨਿਰਮਲ ਬਾਤੀ ਤੂੰ ਹੀ ਨਿਰੰਜਣ ਕਮਲਾ ਪਾਤੀ ਰਾਮਾ ਭਗਤ ਰਾਮਾ ਨਤ ਜਾਣੇ ਰਾਮਾ ਭਗਤ ਰਾਮਾ ਆਨੰਦ ਜਾਣੇ ਪੂਰਨ ਪਰਮਾਨੰਦ ਵਖਾਨੇ ਮਦਨ ਮੂਰਤ ਪੈ ਤਾਰਕ ਬਿੰਦੇ ਸੈਣ ਭਣੇ ਭਜ ਪਰਮਾਨੰਦੇ ਪੀਪਾ ਕਾਇਓ ਦੇਵਾ ਕਾਇਲ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨੇ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਇ ਤੇ ਨਵ ਨਿਤ ਪਾਈ ਨਾ ਕਛ ਆਇਬੋ ਨਾ ਕੁਛ ਜਾਇਬੋ ਰਾਮ ਕੀ ਦੁਹਾਈ ਰਾਵ ਜੋ ਬ੍ਰਹਿਮੰਡੇ ਸੋਈ ਪਿੰਡੇ ਸੋ ਖੋ ਜੇ ਸੋ ਪਾਵੈ ਪੀਪਾ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੈ ਧਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸੁਆਰਤਾ ਰਹੋ ਦਾਲ ਸੀਤਾ ਮਾਂਗੂ ਕਿਹੋ ਹਮਰਾ ਖੁਸ਼ੀ ਕਰੇ ਨਿਤ ਜੀਓ ਪੰਨਿਆ ਸ਼ਾਦਨ ਨੀਕਾ ਅਨਾਜ ਮਾਂਗੂ
2: ਹਰ ਹਰ ਸਿਮਰੋ ਅਗਮ ਪਾਰਾ ਜਿਸ ਸਿਮਰਤ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਔਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ ਰਾਮ ਮਾਧਸੂਦਨ ਹਰ ਮਾਧੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮਿਲੋ ਗੁਰ ਨਾਨਕ ਨਾਮ ਸੁਖ ਹੋਈ

ਰਾਮ ਜੇਤਸਰੀ ਮੁਹੱਲਾ ਚੌਥਾ। ਹਰ ਹਰ ਹਰ ਹਰ ਨਾਮ ਜਪਾਹਾ, ਗੁਰਮੁਖ ਨਾਮ ਸਦਾ ਲੈ ਲਾਹਾ। ਹਰ ਹਰ ਹਰ ਹਰ ਭਗਤ ਰੜਾਵੋ, ਹਰ ਹਰ ਨਾਮ ਉਮਾਹਾ ਰਾਮ। ਹਰ ਹਰ ਨਾਮ ਦਿਆਲ ਧਿਆਹਾ, ਹਰ ਕੇ ਰੰਗ ਸਦਾ ਗੁਣ ਗਾਹਾ। ਹਰ ਹਰ ਹਰ ਜਸ ਕੁਮਰ ਪਾਵੋ, ਮਿਲ ਸਤਸੰਗ ਉਮਾਹਾ ਰਾਮ। ਆਓ ਸਖੀ ਹਰ ਮੇਲ ਮਿਲਾਹਾ, ਸੁਣ ਹਰ ਕਥਾ ਨਾਮ ਲੈ ਲਾਹਾ। ਹਰ ਹਰ ਕਿਰਪਾ ਧਾਰ ਗੁਰ ਮੇਲੋ, ਗੁਰ ਮਿਲੇ ਹਰ ਉਮਾਹਾ ਰਾਮ। ਕਰ ਕੀਰਤ ਜਗ ਅਗਮਾਥਾਹਾ, ਖਿਨ ਖਨ ਰਾਮ ਨਾਮ ਗਾਵਾਹਾ। ਮੋਕੋ ਧਾਰ ਕਿਰਪਾ ਮਿਲੀਏ ਗੁਰਦਾਤੇ, ਹਰ ਨਾਨਕ ਭਗਤ ਉਮਾਹਾ ਰਾਮ। ਜੈਤ ਸ੍ਰੀ ਮੁਹੱਲਾ ਚੌਥਾ। ਰਸ ਰਸ ਰਾਮ ਸਰਸਾਲ ਸਲਾਹਾ, ਮਨ ਰਾਮ ਨਾ ਭੀਨਾ ਲੈ ਲਾਹਾ। ਖਿਨ ਖਿਨ ਭਗਤ ਕਰੈ ਦਿਨ ਰਾਤੀ, ਗੁਰਮਤ ਭਗਤ ਉਮਾਹਾ ਰਾਮ। ਹਰ ਹਰ ਗੁਣ ਗੋਬਿੰਦ ਜਪਾਹਾ, ਮਨ ਤਨ ਜੀਤ ਸ਼ਬਦ ਲੈ ਲਾਹਾ। ਗੁਰਮਤ ਪੰਜ ਦੂਤ ਵਸ ਆਵੇ, ਮਨ ਤਨ ਹਰ ਉਮਾਹਾ ਰਾਮ। ਨਾਮ ਰਤਨ ਹਰ ਨਾਮ ਜਪਾਹਾ, ਹਰ ਗੁਣ ਗਾਏ ਸਦਾ ਲੈ ਲਾਹਾ। ਦੀਨ ਦਿਆਲ ਕਿਰਪਾ ਕਰ ਮਾਧੋ, ਹਰ ਹਰ ਨਾਮ ਉਮਾਹਾ ਰਾਮ। ਜਪ ਜਗਦੀਸ਼ ਜਪੋ ਮਨ ਮਾਹਾ, ਹਰ ਹਰ ਜਗਨਨਾਥ ਜਗ ਲਾਹਾ। ਧਨ ਧਨ ਵੱਡੇ ਠਾਕਰ ਪ੍ਰਭ ਮੇਰੇ, ਜਪ ਨਾਨਕ ਭਗਤ ਉਮਾਹਾ ਰਾਮ। ਜੈ ਸ੍ਰੀ ਮੁਹੱਲਾ ਚੌਥਾ।

ਆਪੇ ਦੀਪ ਲੋ ਦੀਪਾਹਾ ਆਪੇ ਸਤਿਗੁਰ ਸਮੁੰਦ ਮਥਾਹਾ ਆਪੇ ਮਥ ਮਤ ਤਤ ਕਢਾਏ ਜਪ ਨਾਮ ਰਤਨ ਓ ਮਾਹਾ ਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਭਾਈ ਹਰ ਹਰ ਨਾਮ ਓ ਮਾਹਾ ਰਾਮ ਆਪੇ ਵਡਦਾਨਾ।

0: ਮੁਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵ ਜਲ ਫੇਰਾ ਰਹਾਓ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੇ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮੁਹੱਲਾ ਪੰਜਵਾਂ ਘਰ ਪਹਿਲਾ ਦੋਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਣੇ ਬੇਪਰਵਾ ਸਦਾ ਰੰਗ ਹਰ ਕਹਿ ਜਾ ਕੋ ਪਾਕ ਸਵਾਮੀ ਰਹਾਉ ਉੱਚ ਸਮਾਨਾ ਠਾਕਰ ਤੇਰੋ ਅਵਰ ਨ ਕਾਹੂ ਤਾਨੇ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਵ ਏਕੈ ਨਾਨਕ ਹਰ ਮਨ ਮਾਨੀ ਟੋਡੀ ਮੁਹੱਲਾ ਪੰਜਵਾ ਹਰ ਬਿਸਰ ਸਦਾ ਖੁਆਰੀ ਤਾਕੋ ਧੋਖਾ ਕਹਾ ਬਿਆਪੈ ਜਾਕੋ ਓਟ ਤੁਹਾਰੀ ਰਹਾਓ ਬਿਨ ਸਿਵਨ ਜੋ ਜੀਵਨ ਬਲਨਾ ਸਰਪ ਜੈਸੇ ਹਰ ਜਾਰੀ ਭਾਵ ਖੰਡਨ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾਕੋ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ
1: ਟੋਡੀ ਮੁਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਾਇਓ ਰੇ ਮੰਦੈ ਦਿਸ ਧਾਇਓ ਮਾਇਆ ਮਗਨ ਸੁਆਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਦ ਸੰਗਤ ਸਿਉ ਇੱਕ ਮੋਹਤ ਨਾ ਏ ਮਨ ਲਾਇਓ ਬਿਕਸਿਓ ਪੇਖ ਰੰਗ ਕੁਸੰਭ ਕੋ ਪਰ ਗ੍ਰਹਿ ਜੋ ਬਨ ਜਾਇਓ ਜੋ ਹਨ ਜਾਇਓ ਚਰਨ ਕਮਲ ਸਿਉਂ ਪਾਉ ਨ ਕੀਨੋ ਨੈ ਸਤ ਪੁਰਖ ਮਨਾਇਓ ਧਾਵਦ ਕੋ ਧਾਵ ਹੈ ਵੋ ਪਾਤੀ ਜੋ ਤੇਲੀ ਬਲਦ ਭਰਮਾਇਓ ਨਾਮਦਾਨ ਇਸ਼ਨਾਨ ਨਾ ਕੀਓ ਇੱਕ ਨਿਮਕ ਨ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਾ ਮੂਝਿਓ ਅਪਣਾਇਓ ਪਰ ਉਪਕਾਰ ਨਾ ਕਬੂ ਕੀਏ ਨਹੀਂ ਸਤਿਗੁਰ ਸੇਵ ਤੇ ਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਸ਼ਲ ਸੁਣ ਆਇਓ ਨਾਨਕ ਭਾਗ ਪਰਿਓ ਹਰ ਪਾਸ਼ੈ ਰਾਖ ਲਾਜ ਅਪਣਾਇਓ ਟੋਡੀ ਮੁਹੱਲਾ ਪੰਜਵਾ ਮਾਨਕ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿੰਗਾਰ ਬਹੁ ਕਰਤਾ ਜੋ ਮ੍ਰਿਤਕ ਉਡਾਇਆ ਰਹਾਓ

ਤੂੰ ਧਾਵੋ ਸਾਦੀ ਨਿਕਟ ਜਾਨੋ ਪ੍ਰਭ ਸਵਾਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਐ।

ਪੰਜਵਾ ਘਰ ਦੂਜਾ ਧੁੱਪ ਦੁੱਪ ਦੇ ਓਂਕਾਰ ਸਤਿਗੁਰ ਪ੍ਰਸਾਦ

ਜੀ ਜੰਤ ਹੋਏ ਮਿਹਰਬਾਨ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਵਡ ਪ੍ਰਤਾਪ ਟੋਡੀ ਮਹੱਲਾ ਪੰਜਵਾਂ।

ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂਹਰੇ ਕਛੂ ਨ ਥੋਰੀ ਤੇਰੋ ਨਹੀਂ ਸੁਜਾਨੀ ਮੋਰੀ ਰਹਾਓ ਆਪਨ ਰਾਮ ਨ ਚੀਨੋ ਖਿਨਵਾ ਜੋ ਪਰਾਏ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾਮ ਵਸਾਇਓ।

ਗੁਰਮਿਲ ਭਰਮ ਗੁਆਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋ, ਲੇਖ ਲਿਖਿਓ ਤੁਰ ਮਾਥੇ। ਇਹ ਬਿਧ ਨਾਨਕ ਹਰ ਨੈਣ ਲੋਏ, ਟੋਡੀ ਮਹੱਲਾ ਪੰਜਵਾਂ।

ਬੈਠੇ ਪਾਇਓ ਰੇ ਮਹਾਰਾਜ ਰੋਗਾ ਸਵਾਉ ਸਿਉ ਲੁਬੜਿਓ ਨੇ ਭਾਗੜੋ ਪਾਏ ਸੰਜੋਇਓ ਰੇ ਸੁਣ ਮਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ।

ਜਨ ਸੋ ਖਾਵਨ ਬਿਸਮਨ ਬਿਸਮ ਭੈ ਬਿਸਮਾਦਾ ਆਨ ਨਬੀਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾਂ ਨਾਨਕ ਦਾਸ ਦਾ ਬਲ ਜਾਵਨ ਟੋਡੀ ਮਹੱਲਾ ਪੰਜਵਮ ਮਾਈ ਮਾਇਆ ਛਲ ਤ੍ਰਿਣਕੀ ਅਗਨ ਮੇਕੀ ਛਾਇਆ ਗੋਵਿੰਦ ਭਜਨ ਬਿਨ ਹੜਕਾ ਜਲ ਰਾਓ ਛੋੜ ਸਿਆਣਪ ਬਹੁ ਚਤਰਾਈ ਦੋਇ ਕਰ ਜੋੜ ਸਾਧ ਮਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨਕ ਦੇ ਕਾਏ ਉੱਤਮ ਪਲ

ਆਪਣੀ ਅਧਮਾਈ ਉਰਜਿਓ ਕਨਕ ਕਾਮਨੀ ਕੇ ਰਸ ਨਾ ਕੀਰਤ ਪ੍ਰਭ ਗਾਈ ਆਓ ਜਗ ਝੂਠੇ ਕੋ ਸਾਚ ਜਾਣ ਕੈ ਤਾਸ ਰੁਚ ਉਪਜਾਈ।

ਹਰ ਜਨ ਰਾਮ ਨਾਮ ਗੁਣ ਗਾਵੇ ਜੋ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ।

0: ਚੌਥਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਛੇ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਰਹੋ ਸੋ ਜਪ ਸੋ ਤਪ ਸਾ ਬਰਤ ਪੂਜਾ ਜਿਤ ਹਰ ਸੋ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਸ ਕੀਮਤ ਕਹੀ ਨਾ ਜਾਏ ਨਾਨਕ ਸਨ ਤੁਮਾਰੀ ਹਰ ਜੀਓ ਪਾਵੇ ਤਿਵੇ ਛਡਾਏ ਰਾਗ ਬੈਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਨਾ ਮਿਲੇ ਹਰ ਜਸ ਗਾਇਓ ਕੋਟ ਜਨਮ ਕੇ ਦੂਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰਪ੍ਰਸਾਦ ਨਾਨਕ ਮਤ ਪਾਈ
1: ਸਤਿਗੁਰ ਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰਪ੍ਰਸਾਦ ਜਗਰ ਅਰਜ ਕੁਸਤੰ ਪੇਸ਼ ਦਰਗੋਸ਼ ਕੁਨ ਕਰਤਾਰ ਹੱਕਾ ਕਵੀ ਕਵੀ ਡੋਂਬੈ ਪਰ ਵਰਗਾ ਦੁਨੀਆ ਮੁਕਾਮੇ ਤੁਮੀ ਖਾਨੇ ਤਹਿਕੀਕ ਦਲਦਾਨੀ ਮਮ ਸਰੂਏ ਅਚਾਰ ਗ੍ਰਿਫਤੇ ਜਲਦ ਹੀ ਜਨਦਾਨੀ ਰਾਹ ਜਨ ਪਿਸਰ ਬਦਰ ਬਰਾਦਰਾਂ ਕਾਸ ਦੇਸ਼ ਦਾ ਦਸ ਤੰਗੀਰ ਆਖਰ ਵਿਆਸਮ ਕਾਸ ਨਾ ਦਾਸ ਤੂੰ ਸਵ ਚਦਰੀ ਸਵ ਰੋਜ਼ ਦਰਗਮ ਦਰਗਵਾ ਦਰ ਹਵਾ ਕਰਦੇ ਵਧੀ ਖਿਆਲ ਗਾਹੇ ਨਾਨੇ ਕੀ ਕਾਰ ਕਰਦਮ ਹਮ ਈ ਚਿੜੀ ਆਵਾਜ ਭਗਵਖਤ ਹਮ ਚੁਬ ਖੀਲ ਗਾਵਲ ਬੇ ਨਜ਼ਰ ਬਾ ਪਾ ਬੇਕਾਖ ਨਾਨਕ ਭਗਾ ਜਨ ਜੰਤਰਾਂ ਤੇਰੇ ਚਾਕਰਾ ਪਾ ਖਗਤ ਲੰਘ ਮਹੱਲਾ ਪਹਿਲਾ ਕਰ ਦੂਜਾ ਏਕ ਓਂਕਾਰ ਸਤਿਗੁਰੂ ਸਾਹਿਬ ਪ੍ਰਸਾਦ ਪਾਉ ਤੇਰਾ ਪੰਖੜੀ ਮੈਂ ਚੇਤ ਮੈਂ ਫਿਰ ਮੈਂ ਦੀਵਾਨਾ ਪਾਇਆ ਤੇਰੇ ਕਰ ਕਾਸਾ ਦਰਸ਼ਨ ਕੀ ਭੋਗ ਮੈਂ ਧਰਮਾਂ ਗੋਲੀ ਤਾਣੀ ਤੋਂ ਦਰਸ਼ਨ ਕੀ ਕਰੋ ਸੁਮਾਏ ਮੈਂ ਧਰਮਾਂ ਵੀ ਕਿਹਾ ਭਾਏ ਰਹੋ ਕਿਸਮ ਕੁਸਮ ਸਮਿਰਗ ਮੈਂ ਹਰਣਾ ਸਰਬ ਸ੍ਰੀ ਚਰਨਾ ਭਗਤ ਚਰਨਾ ਚੰਦਨ ਭਗਤਾ ਜੋਤ ਨਹੀਂ ਸਰਵੇ ਭਰਮਣ ਕਰਨਾ ਕਿਆ ਭਰਨ ਭਾਂਡਾ ਕਹੇ ਨਾ ਕੋਈ ਐਸਾ ਭਾਗਤ ਭਰਨ ਮੈਂ ਹੋਏ ਤੇਰੇ ਨਾਮ ਅਨਵੇ ਰਹੇ ਲਿਵਲਾਏ ਨਾਨਕ ਤੋ ਨਾਨਕ ਤਿੰਨ ਦਰ ਪੀਖਿਆ ਭਾਏ ਤੁਲੰਗ ਮਹੱਲਾ ਪਹਿਲਾ ਕਰ ਕੀ ਜਾਏ।

ਸਤਿਗੁਰ ਪ੍ਰਸਾਦ। ਉੱਜਲ ਕਾਹਾਂ ਚਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ ਜੇ ਸੋ ਤੋਮਾ ਤਿਸ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ ਰਹੁ। ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ ਹਾਂ, ਟੱਠੀਆਂ ਕੰਮ ਨ ਆਵਣੀ ਵਿੱਚੋਂ ਸੱਖਣੀਆਂ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਈ ਹਨ। ਸਿੰਬਲ ਰੁੱਖ ਸਰੀਰ ਮਹਿ ਮਹਿ ਜਨ ਦੇਖ ਫੁਲਨ, ਜੇ ਫਲ ਕੰਮ ਨਾ ਆਵਣੇ ਤੇ ਗੁਣ ਮੈਂ ਤਨ ਰਹਨ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ ਹੋਂ ਚੜ ਲੰਘਾਂ ਕਿੱਤ। ਚਾਕਰੀਆਂ ਚੰਗਿਆਈਆਂ ਵਰਸਿਆਣ ਬਕਿੱਤ, ਨਾਨਕ ਨਾਮ ਸੰਭਾਲ ਤੂੰ ਬੰਦਾ ਛੁੱਟੇ ਜਿੱਤ। ਸੂਈ ਮੱਲਾ ਪਹਿਲਾ ਜਪਤਾ ਪਕਾ ਬੰਦ ਵੇਲੜਾ, ਜਿੱਤ ਲੰਘੇ ਵੇਲਾ ਨਾ ਸਰਵਰ ਨਾ ਉਛਲੇ ਐਸਾ ਪੰਥ ਸੁਹੇਲਾ। ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ, ਸਾਧ ਰੰਗ ਢੋਲਾ ਰਾਓ ਸਾਜਣ ਮਿਲੇ ਪਿਆਰਿਆ ਕੋ ਮੇਲਾ ਹੋਈ, ਜੇ ਗੁਣ ਹੋਵੇ ਗੱਠੜੀ ਹੈ ਮੇਲੇਗਾ ਸੋਈ। ਮਿਲਿਆ ਹੋਏ ਸੋ ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ ਆਵਾ ਗੋਬਿੰਦ ਸਵਾਰਿਆ ਹੈ ਸੱਚਾ ਸੋਈ। ਓਮੇ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ। ਨਾਨਕ ਕਹਿ ਸਹੇਲੀਓ ਸੋ ਖਰਾ ਪਿਆਰਾ, ਹਮ ਸਹਿ ਕੇਰੀ ਦਾਸੀਆਂ ਸਾਚਾ ਖਸਮ ਹਮਾਰਾ। ਸੂਹੀ ਮਹੱਲਾ ਪਹਿਲਾ ਜਿਨ ਕੋ ਭਾਂਡੇ ਬਹੁਤ ਨਾ ਸਵਾਰ ਸੀ, ਸੁਖੀ ਕਰੇ ਪਸਾਓ ਦੁੱਖ ਵਿਸਾਰ ਸੀ। ਸਹਿਸਾ ਮੂਲ ਨਾਹੇ ਸਰ ਪੜਤਾਰ ਸੀ, ਤਿਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ, ਅੰਮ੍ਰਿਤ ਹਰ ਕਾ ਨਾਮ ਦੇਹੇ ਦਿਖਿਆ। ਚੱਲੇ ਸਤਿਗੁਰ ਭਾਏ ਭਏ ਨਾ ਭੀਖਿਆ, ਜਾ ਕੋ ਮਹਿਲ ਜੂਰ ਦੂਜੈ ਨਵੇਂ ਕਿਸ, ਦਰ ਦਰਬਾਣੀ ਨਾਹੇ ਮੂਲ ਪੁੱਛ ਤਿਸ। ਛੁੱਟੈ ਤਾਂ ਕਹਿ ਬੋਲ ਸਾਹਿਬ ਨਵਰ, ਛੁੱਟੈ ਤਾਂ ਕਹਿ ਬੋਲ ਸਾਹਿਬ ਨਦਰ ਤਿਸ। ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੇ ਕੋਈ, ਕਾਟ ਸਵਾਰੇ ਸਾਜ ਜਾਣੇ ਸਭ ਸੋਏ, ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ। ਸੂਹੀ ਮਹੱਲਾ ਪਹਿਲਾ ਭਾਂਡਾ ਅੱਛਾ ਸੋਏ, ਜੋ ਤਿਸ ਭਾਵ ਸੀ ਭਾਂਡਾ ਅਤ

ਕੀਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇ ਕਰਮ ਕਮਾਏ ਤਿਹਾ ਹੋਏ ਸੀ ਅੰਮ੍ਰਿਤ ਹਰ ਕਾ ਨਾਮ ਆਪੇ ਵਰਤਾਏ ਸੀ ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਮਾਣ ਕਿਆ ਮਾਣ ਸਕਿਆ ਵਿਚਾਰਾ ਇਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਸੂਹੀ ਮਹਲਾ ਪਹਿਲਾ ਜੋਗੀ ਹੋਵੇ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਵੇ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹਿ ਹਲਾਏ ਰਹੋ ਜੈਸਾ ਵੀ ਜੈ ਸੋਲਣੇ ਜੋ ਖੱਟ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵੇ ਸਨ ਸਾਨੇ ਜਾਏ ਜੈਸਾ ਤੈ

ਜਦ ਤਨ ਨਾਹੀ ਸਾਚਾ ਨਾਵ ਸੂਈ ਮਹਲਾ ਪਹਿਲਾ ਕਰ ਸਤਮਾ ਏਕ ਓਂਕਾਰ ਸਤਿਗੁਰ ਪ੍ਰਸਾਦ ਜੋਗ ਨਾ ਖਿੱਤਾ ਜੋਗ ਨਾ ਡੰਡੇ ਜੋਗ ਨਾ ਭਸਮ ਚੜਾਈਐ ਜੋਗ ਨਾ ਮੂੰਡੀ ਮੂੰਡ ਮੁੰਡਾਈਐ ਜੋਗ ਨਾ ਸਿੰਘੀ ਵਾਈਐ ਅੰਜਨ ਮੈਂ ਨਿਰੰਜਨ ਰਹੀਐ ਜੋਗ ਜੋਗ ਤੇ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿੜ ਕਰ ਸਮ ਸਭ ਜਾਣੇ ਜੋਗੀ ਕਹੀਐ ਸੋਈ ਰਹੋ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇ ਦਸੰਬਰ ਭਵੀਐ ਜੋਗ ਨਾ ਤੀਰਥ ਨਾਈਐ ਅੰਜਨ ਮੈਂ ਨਿਰੰਜਨ ਰਹੀਐ ਜੋਗ ਜੋਗ ਤੇ ਵਿਪਾਈਐ ਸਤਿਗੁਰ ਪੇਟੇ ਸਹਿਸਾ ਟੂਟੇ ਧਾਵਤ ਵਰਜ ਰਹੀਐ ਨਿਜਰ ਝਰੇ ਸਹਿ ਗੁਣ ਲਾਗੈ ਕਰ ਹੀ ਪਰਚਾ ਪਾਈਐ ਅੰਜਨ ਮੈਂ ਨਿਰੰਜਨ ਰਹੀਐ ਜੋਗ ਜੋਗ ਤੇ ਵਿਪਾਈਐ ਨਾਨਕ ਜੀਵਤਿਆਂ ਮਰਈਐ ਸਾਜੋ ਕਮਾਈਐ ਵਾਜੇ ਵਾਜੋ ਸਿੰਘੀ ਵਾਜੈ ਤੋ ਅਨੁਭਵ ਪਦ ਪਾਈਐ ਅੰਜਨ ਮੈਂ ਨਿਰੰਜਨ ਰਹੀਐ ਜੋਗ ਜੁਗਤ ਇਹ ਪਾਈਐ ਸੂਹੀ ਮਹਲਾ ਪਹਿਲਾ ਕਵਣ ਤਰਾ ਜੀ ਕਵਣ ਤੁਰਾ ਤੇਰਾ ਕਵਣ ਸਰਾਬ ਬਲਾਵਾ ਕਵਣ ਗੁਰੂ ਪੈ ਕਵਣ ਗੁਰੂ ਪੈ ਦੀਖਿਆ ਹਲੇ ਮਾਂ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ ਤੂੰ ਜਲ ਤਲ ਮਹੀਰ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਰਹੋ ਮੰਤਰਾ ਜੀ ਚੇਤੁਲਾ ਤੇਰਾ ਸੇਵ ਸਰਾਬ ਕਮਾਵਾ ਕਟੀ ਭੀਤਰ ਸੋ ਸੋ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲ ਤਰਾ ਜੀ ਆਪੇ ਤੋਲਣ ਹਾਰਾ ਆਪੇ ਵੇਖੇ ਆਪੇ ਬੂਝੇ ਆਪੇ ਹੈ ਬਣਜਾਰਾ ਅੰਦਰਾਨੀ ਜਾਤ ਪਰਦੇਸੀ ਖਿਨਾਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ ਰਾਗ ਸੂਈ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਕੈ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜਮ ਕੈ ਮੇਰੇ ਮਨ ਗੁਣ ਗਾਵੈ ਰਾਮ ਨਾਮ ਹਰ ਕੈ ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪਿਆ ਰਸ ਗਟ ਕਹਿ ਰਹਾਉ ਸਤਸੰਗਤ ਉੱਤਮ ਸਤਿਗੁਰ ਘੇਰੀ ਗੁਣ ਗਾਵੈ ਹਰ ਪ੍ਰਭ ਕਹਿ ਕਰ ਕਿਰਪਾ ਧਾਰ ਮੇਲੋ ਸਤਸੰਗਤ ਹਮ ਧੋਵੋ ਪਗ ਜਨ ਕਹਿ ਰਾਮ ਨਾਮ ਸਭ ਰਾਮ ਨਾਮਾ ਰਸ ਗੁਰਮਤ ਰਸ ਰਸ ਕਹਿ ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤੇ ਤਿਸ ਕਹਿ ਅੰਮ੍ਰਿਤ ਜਾਤ ਪਾਤ ਗੁਰ ਸਤਿਗੁਰ ਹਨ ਵੇਚਿਓ ਸਿਰ ਗੁਰ ਕਹਿ ਜਨ ਨਾਨਕ ਨਾਮ ਭਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕਹਿ ਸੂਹੀ ਮਹਲਾ ਚੌਥਾ ਹਰਾ ਨਾਮ ਭਜਿਓ ਪ੍ਰਖੋਤਮ ਸਭ ਬਿਨਸੈ ਦਾਤ ਦਲੰਗਾ ਭਉ ਜਨਮ ਮਰਨ ਮੇਟਿਓ ਗੁਰ ਸ਼ਬਦੀ ਆਸਤਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੇ ਸਿਰ ਵੇਚਿਓ ਲਿਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੈ ਰੰਗ ਰਸ ਮਾਣੇ ਬਿਨ ਨਾਮ ਪਕੜ ਖੜੇ ਸਭ ਕਲੰਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਹਿਤਾਨੇ ਹੱਥ ਫਲਗਾ ਹਰ ਰਾਖੋ ਰਾਖੋ ਜਨ ਕਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਬਲਗਾ ਦਰਸ਼ਨ ਸੰਤ ਦੇਹ ਸੁਖ ਪਾਵੈ ਪ੍ਰਭ ਲੋਚੈ ਪੂਰ ਜਨ ਤੁਮਗਾ ਤੁਮ ਸਮਰੱਥ ਪੁਰਖ ਵੱਡੈ ਪ੍ਰਭ ਸਵਾਮੀ ਮੋਖੋ ਦੀਜੇ ਦਾਨ ਹਰ ਮਹਿੰਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਬੇਟੋ ਸਦ ਘੁੰਮਗਾ ਸੂਹੀ ਮਹਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਟੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁ ਨ ਹੋਈ ਭੰਗ ਮੇਰੇ ਮਨ ਰਾਮ ਨਾਮ ਹਰ ਰੰਗ ਗੁਰ ਤੁੱਠੇ ਕਰ ਉਪਦੇਸਿਆ ਹਰ ਭੇਟਿਆ ਰਾਓ ਨਸੰਗ ਰਾਓ ਮੋਂਦੇ ਆਣੀ ਮਨ ਮੁਖੀ ਫਿਰ ਆਵਣ ਜਾਣਾ ਰੰਗ ਗੁਰ ਹਰ ਪ੍ਰਭ ਚਿਤ ਨਾ ਆਇਓ ਨਾ ਮਨ ਦੂਜਾ ਭਉ ਸਲੰਗ ਅਮੈਲ ਪਰੇ ਦੁਰਚਾਰੀ ਆਹਾ ਰਾਖੋ ਅੰਗੀ ਰੰਗ ਗੁਰ ਅੰਮ੍ਰਿਤ ਸਰ ਨਿਵਾਲਿਆ ਸਭ ਲਾਤੇ ਕਿਲ ਵਿਕ ਪੰਗ ਹਰ ਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮੇਲੋ ਸੰਗ ਮੈਂ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਈ ਮਹਲਾ ਚੌਥਾ ਹਰ ਹਰ ਕਰੋ ਨਿਤ ਕਪਟ ਕਮਾਵੋ ਹਿਰਦਾ ਸੁਧ ਨਾ ਹੋਈ ਅੰਦਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਗਿਆਨ ਗੁਰੂ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੇ ਜੇ ਲੋਚੇ ਸਭ ਕੋਈ ਰਹੋ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਬਿਮਾਨਾ ਦੂਜੇ ਭੈ ਖੁਆਈ ਬਾਹਰ ਭੇਖ ਬਹੁ ਚਿਤਰਾਈ ਮਨੁਆ ਦੇ ਦਿੱਤਾ ਵੈ ਹੋਮੇ ਵਿਆਪਾ ਸ਼ਬਦ ਨਾ ਚੀਨੇ ਫਿਰ ਜੋਨੀ ਆਵੈ
ਨਾਨਕ ਨਰ ਕਰੇ ਜੋ ਬੂਜੈ ਸੋ ਜਨ ਨਾਮ ਧਿਆਵੈ ਗੁਰ ਪ੍ਰਸਾਦੀ ਏਕੋ ਬੂਜੈ ਏਕਸ ਮੈਂ ਸਮਾਏ ਸੂਹੀ ਮਹਲਾ ਚੌਥਾ ਕਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਂਤ ਵਸਾਈ ਤ੍ਰਿਸਨਾਗਨ ਬੁਝੀ ਖੇਨੇ ਅੰਤਰ ਗੁਰ ਮਿਲੀਐ ਸਭ ਭੁੱਖ ਗਵਾਈ ਰਹੋ ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦਰੜਾਈ ਓ ਹਰ ਪਿਆ ਓ ਹਰ ਪ੍ਰਭ ਪਿਆਰਾ ਢੂੰ ਟੰਡਾਈ ਸਤਸੰਗਤ ਮਿਲ ਹਰ ਰਸ ਪਾਈ ਤੁਰਮਤਿਕ ਲੇਖ ਲਿਖੇ ਹਰ ਭਾਈ ਗੁਰ ਨਾਨਕ ਤੁੱਠਾ ਮੇਰੇ ਹਰ ਭਾਈ ਸੂਈ ਮਹਲਾ ਚੌਥਾ ਹਰ ਕਿਰਪਾ ਕਰ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸਮਾਣੇ ਰਹੋ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੂ ਲਿਆ ਹੋਈ ਮਨਮੁਖ ਮੁਗਧ ਨਰ ਕੋਰਾ ਹੋਏ ਜੇ ਸੋ ਲੋਚੇ ਰੰਗ ਨਾ ਹੋਵੇ ਕੋਈ ਨਰ ਕਰੇ ਤਾਂ ਸਤਿਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੂਈ ਮਹਲਾ ਚੌਥਾ ਜੇ ਬਾਹਰਸ ਨਹੀਂ ਅਗਾਏ ਗੁਰਮੁਖ ਪੀਵੇ ਸਹਿ ਸਮਾਏ ਹਰ ਰਸ ਜਨ ਚਾਖੇ ਜੇ ਪਹਾਈ ਤੋ ਕਤ ਅਨਹਦ ਸਾਧ ਲੁਭਾਈ ਰਹੋ ਗੁਰਮਤ ਹਰਸ ਰਖੋ ਹਰ ਹਰਸ ਰਾਤੇ ਰੰਗ ਮਰਾਰ ਮਨਮੁਖ ਹਰਸ ਚਾਖਿਆ ਨਾ ਜਾਏ ਹੋਮੇ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰਸ ਪਾਵੇ ਨਾਨਕ ਹਰਸ ਹਰ ਗੁਣ ਗਾਵੇ ਸੂਈ ਮਹਲਾ ਚੌਥਾ ਘਰ ਛੇਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਨੀਤ ਨੀਚ ਜਾਤ ਹਰ ਜਪਦਿਆਂ ਉੱਤਮ ਪਦਵੀ ਪਾਏ ਪੁੱਛੋ ਬਿਰਧ ਦਾਸੀ ਸੁਤੈ ਕ੍ਰਿਸ਼ਨ ਉਤਰਿਆ ਘਰ ਜਸ ਜਾਏ ਹਰ ਕੀ ਕਥ ਕਥਾ ਸੁਣੋ ਜਨ ਭਾਈ ਜਿਤ ਸਹਿਸਾ ਦੁੱਖ ਭੋਗ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ ਪਤਤ ਜਾਤ ਉੱਤਮ ਭੈਆ ਚਾਰ ਵਰਨ ਪੈ ਪਗਾਏ ਨਾਮ ਦੇ ਉਪਰੀਤ ਲਾਈ ਹਰ ਸੇਤੀ ਲੋਕਾ ਲੋਕ ਛੀਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋੜ ਹਰ ਨਾਮ ਦਿਓ ਲਿਆ ਮੁਕਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅੜਸੜ ਤੀਰਥ ਤਿੰਨ ਤਿਲ ਕਢਾਏ ਜਨ ਨਾਨਕ ਤਿਨ ਕੋ ਅੰਦਨ ਪਸਦ ਪਰਸੈ ਜੇ ਕਿਰਪਾ ਕਰੇ ਹਰ ਰਾਏ ਸੂਹੀ ਮਹਲਾ ਚੌਥਾ ਤਿਨਿਆਂਤਰ ਹਰ ਅਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ ਤਿਨ ਕੀ ਵਕੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਹਰ ਧਿਆਏ ਜਨਮ ਜਨਮ ਕੇ ਸਭ ਦੁੱਖ ਵਿਸਾਰਨ ਹਾਰਾ ਰਹਾਉ ਤੁਰ ਭਗਤ ਜਿਨ੍ਹਾਂ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਏ ਸੋਨ ਕੀ ਰੀਸ ਕਰੇ ਤੇ ਸਾਲਤ ਪਾਲਤ ਮੋਹੇ ਕਰਾਰਾ ਸੇ ਭਗਤ ਸੇ ਸੇਵਕਾਂ ਜਿਨ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਰ ਨਿੰਦਕ ਕੇ ਪੈ ਇਸ਼ਾਰਾ ਜਿਸ ਘਰ ਵਰਤੀ ਸੋਈ ਜਾਣੇ ਜਾਗਤ ਗੁਰੂ ਨਾਨਕ ਪੂਜ ਕਰੇ ਵਿਚਾਰਾ ਚੋ ਪੀੜੀ ਆਜ ਉਗਾਦ ਵਕੀਲੀ ਕਿਨੇ ਨਾ ਪਾਇਓ ਹਰ ਸੇਵਕ ਪੈ ਨਤਾਰਾ ਸੂਈ ਮਹਲਾ ਚੌਥਾ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਬਿਦ ਲਿਆ ਨਾ ਜਾਈ ਹਰ ਤਹਨ ਸਾਂਚੀਏ ਭਾਈ ਜੇ ਹਲਤ ਪਲਤ ਹੋਵੇ ਸਿਖਾਈ ਰਹਾਉ ਸਤਸੰਗਤੀ ਸੰਗ ਹਰ ਤਨ ਖੱਟੀਐ ਹੋਰ ਤੈ ਹੋਰ ਉਪਾਏ ਹਰ ਤਨ ਕਿਤੇ ਨਾ ਪਾਇਆ ਜਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਧਨ ਵਿਹਾਂਜੈ ਕੱਚੇ ਕਹਿ ਵਪਾਰੀਆ ਵਾਕ ਹਰ ਧਨ ਲਿਆ ਨਾ ਜਾਈ ਹਰ ਤਨ ਰਤਨ ਜਵੇ ਹਰ ਮਾਣਕ ਹਰ ਤਨੇ ਨਾਲ ਅੰਮ੍ਰਿਤ ਵੇਲੇ ਬੱਤੇ ਕਾ ਬੱਤੇ ਹਰ ਭਗਤੀ ਹਰ ਲਿਵਲਾਈ ਹਰ ਤਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀ ਹਲਤ ਪਲਤ ਹਰ ਧਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਤਰ ਹੈ ਸਾਚਾ ਇਹ ਹਰ ਧਨ ਅਗਨੀ ਤਸ ਕਰੇ ਪਾਣੀ ਹੈ ਜਮਦੂ ਤੈ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋਚ ਕਾ ਨੇ ਨਾ ਆਵਈ ਜਮ ਜਗਾ ਤਰੀ ਡੰਡ ਨਾ ਲਗਾਈ ਸਖਤੀ ਪਾਪ ਕਰਕੇ ਵਿਖਿਆ ਧਨ ਸਾਚਿਆ ਤਨ ਇੱਕ ਵਿਖ ਨਾਲ ਨਾ ਜਾਈ ਹਾਲਤੇ ਵਿੱਚ ਸਾਖਤ ਦੁਹੇਲੇ ਪਏ ਹੱਥੋਂ ਛੁਟਕ ਗਿਆ ਅੱਗੇ ਪਾਲਤ ਸਾਖਤ ਹਰ ਦਰਗਹਿ ਢੋਹੀ ਨਾ ਪਾਈ ਇਸ ਹਰ ਧਨ ਕਾ ਸੋਹੋ ਹਰ ਆਪ ਹੈ ਸੰਤੋ ਜਿਸ ਨੂੰ ਦੇਹ ਸੋ ਹਰ ਧਨ ਲੱਦ ਚਲਾਈ
ਇਸ ਹਰ ਧੰਨੇ ਕਾ ਤੋਟਾ ਕਦੇ ਨਾ ਆਵੇ ਜਨ ਨਾਨਕ ਹਰ ਸੋ ਜੀ ਪਾਈ ਸੁਹੀ ਮਹਲਾ ਚੌਥਾ ਜਿਸ ਨੂੰ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣ ਰਾਵੈ ਹਰ ਭਗਤ ਸੋ ਪ੍ਰਵਾਨ ਤਿਸ ਕੀ ਮਹਿਮਾ ਕਿਆ ਵਰਨੀ ਹੈ ਜਿਸ ਕਾ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਏ ਜੀਓ ਲਾਏ ਸਤਿਗੁਰ ਨਾਲ ਧਿਆਨ ਰਹੋ ਸੋ ਸਤਿਗੁਰ ਕੀ ਸੇਵਾ ਸਤਿਗੁਰ ਕੀ ਸਫਲ ਹੈ ਜਿੱਤੇ ਪਾਈਏ ਪਰਖ ਨਿਧਾਨ ਜੋ ਦੂਜਾ ਪਹਿ ਸਾਖਤ ਕਾਮਨਾ ਅਰਥ ਗੰਧਰਵ ਸੇਮ ਦੇ ਸੋ ਨਿਸ਼ਚ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਤਾਹੇ ਪਾਵੈ ਸੋ ਪਾਵੈ ਦਰ ਗੈ ਮਾਨ ਜੋ ਬਿਨ ਪ੍ਰਤੀ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਸ ਕਾ ਉਤਰ ਜਾਏਗਾ ਝੂਠ ਗੁਮਾਨ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਦਾ ਸੰਤ

ਆਸਨ ਡੀਠਾ ਕਬਹੂ ਨ ਸਮਝੇ ਅਗਿਆਨ ਗਵਾਰਾ ਬਾਹੁਰ ਬਾਹੁਰ ਲਪਟਿਓ ਜੰਜਾਰਾ ਰਹਾਉ ਵਿਖੇ ਨਾਦ ਕਰਨ ਸੁਨ ਭੀਨਾ ਹਰ ਜਸ ਸੁਨਤ ਆਲਸ ਮਨ ਕੀਨਾ

ਨਹੀਂ ਗਹਿਰਾ ਕੋਟ ਦਾਸ ਜਾਂਕੈ ਕੋਟ ਦਾਸ ਜਾਂਕੈ ਦਰਬਾਰੈ ਨਿਮਖ ਨਿਮਖ ਵਸੈ ਤਿਨ ਨਾਲੈ ਹਉ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੁਹੀ ਮਹੱਲਾ ਪੰਜਵਾਂ ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਡੀਠੀ ਰਹਾਉ ਤੈ ਗੀਤ ਨਾਦ ਆਖਾਰੇ ਸੰਗਾ ਊਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਨ ਜੀਵਨ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਇਹ ਗੁਰ ਤੇ ਜਾਨੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਪੀਟਤ ਸੰਗ ਇਹੋ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ ਜਾਂ ਕੀ ਟਹਿਲ ਜਮ ਦੂਤ ਬਿਦਾਰੇ ਜਾਂ ਕੇ ਧੀਰਕ ਇਸ ਮਨੇ ਸੁਧਾਰੇ ਜਾਂ ਕੇ ਸਿਮਰਨ ਮੁਖ ਜੁਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਾਰਣ ਨਾਨਕ ਤਿੰਨ ਸਾਧ ਬਲਿਹਾਰੇ ਸੂਈ ਮਹੱਲਾ ਪੰਜਵਾਂ ਰਹਿਣ ਨ ਪਾਵੈ ਸੁਰ ਨਰ ਦੇਵਾ ਊਠ ਸਿਧਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸ਼ਾਹ ਵਾਪਾਰੀ ਮਰਨਾ ਜੋ ਦਿਸੇ ਸੋ ਕਾਲਹਿ ਖਰਨਾ ਕੂੜੇ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੂਹੀ ਮਹੱਲਾ ਪੰਜਵਾਂ ਘਟ ਘਟ ਅੰਤਰ ਤੁਮੇ ਬਸਾਰੇ ਸਗਲ ਸਮੱਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮ ਹੀ ਪੀਖ ਪੀਖ ਮਨ ਬਿਗਸਾਰੇ ਰਹਾਉ ਅਨਕ ਜੋਨ ਪ੍ਰਮ ਭ੍ਰਮ ਭ੍ਰਮ ਹਾਰੇ ਓਟ ਗਈ ਅਬ ਸਾਧ ਸੰਗਾਰੇ ਅਗੰਮ ਅਗੋਚਰ ਅਲੱਖ ਅਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੂਹੀ ਮਹੱਲਾ ਪੰਜਵਾਂ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਬਾਰ ਨ ਕਾਈ ਇਹ ਸੁਪਨਾ

ਸਿਧਾਰਾ ਊਚ ਤੇ ਊਚ ਤਾਂ ਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੂਹੀ ਮਹੱਲਾ ਪੰਜਵਾਂ।

ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਓ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕਹੁ ਨਾਨਕ ਇਹੋ ਤੱਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੁਹੀ ਮਹੱਲਾ ਪੰਜਵਾਂ ਲੋਭ ਮੋਹੇ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਓ ਮਹੇ ਨਿਰਗੁਣ ਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰਜਾਮੀ ਕਾਚੀ ਦੇ ਮਾਨੁਖ ਅਭਿਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੂਈ ਮਹੱਲਾ ਪੰਜਵਾਂ ਪੇਖਤ ਚਾਕਥ ਕਹੀਅਤ ਅੰਧਾ ਸੁਨੀਅਤ ਸੁਣੀਐ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੂਟੈ ਪ੍ਰਾਣੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨ ਜਾਤਾ ਰੱਖੈ ਪੋਚਾਰ ਮਾਟੀ ਕਾ ਭਾਂਡਾ ਹੱਥ ਕੁਚੀਲ ਮਿਲੇ ਜਮ ਡਾਂ

ਤੇਰੇ ਲੀਜੈ ਸੋਹੀ ਮਹੱਲਾ ਪੰਜਵਾਂ ਜੀਵਿਤ ਮਰੈ ਬੁੱਝੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਇਉ ਦੁੱਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕੁਛ ਕਰੈ ਸੋਈ ਪਲ ਮਾਨੈ ਆਦਿ ਅੰਤ ਕੀ ਕੀਮਤ ਜਾਣੈ ਕਹੁ ਨਾਨਕ ਤਿਸ ਜਨ ਬਲਿਹਾਰੀ ਜਾਂ ਕੈ ਹਿਰਦੈ ਵਸੈ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁੱਖ ਦਰਦ ਇਸ ਤਨ ਤੇ ਜਾਇ ਰਹਾਉ ਭਵ ਜਲ ਡੂਬਦ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਿਜ ਮਨ ਆਵੈ ਸ਼ਾਂਤ ਸਤਿਗੁਰ ਕੀ ਰੇਣ ਬੜਭਾਗੀ ਪਾਵੈ ਨਾਨਕ ਗੁਰ ਪਉ ਸਦ ਬਲ ਜਾਵੈ ਸੂਹੀ ਮਹੱਲਾ ਪੰਜਵਾਂ ਗੁਰ ਆਪਣੇ ਉਪਰ ਬਲ ਜਾਈਏ ਆਠ ਪੈਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸਵਾਮੀ ਸਗਲ ਘਟਾਕਾ ਅੰਤਰ ਜਾਮੀ ਰਹਾਉ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ

ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਧਪ ਭਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੁਖ ਸਹਿਜ ਆਨੰਦ ਬਿਸਰਾਮ ਰਹਾਓ ਪਾਰ ਬ੍ਰਹਮ ਜਪ ਪਹਿਰ ਸੁਨਾਹਾ ਕੋਟ ਆਬਦ ਤਿਸ ਬੇਦਤ ਨਾਹਿ ਹਰ ਚਰਨ ਸਰਨ ਗੜ ਕੂਟ ਹਮਾਰੇ ਕਾਲ ਕੰਟਕ ਜਮ ਤਿਸ ਨਾ ਬਿਦਾਰੇ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਵਿਨੋਦ ਮੰਗਲ ਸੁਖਤਾਹਾ ਚਲ ਸਖੀਏ ਪ੍ਰਭ ਰਾਵਣ ਜਾਹਾ ਸਾਜਨਾ ਕੀ ਚਰਨੀ ਪਾਹਾ ਰਾਹਾ ਕਰ ਬੇਨਤੀ ਜਨ ਤੂਰ ਬਾਸ਼ਾਹ ਜਨਮ ਜਨਮ ਕੇ ਕਿਲ ਬਿਕ ਲਾਹਾ ਮਨ ਤਨ ਪ੍ਰਾਣ ਜੀਉ ਅਰਪਾਹਾ ਹਰ ਸਿਮਰ ਸਿਮਰ ਮਾਨ ਮੋਹ ਕਟਾਹਾ ਦੀਨ ਦਿਆਲ ਕਰੋ ਉਤਸਾਹਾ ਨਾਨਕ ਦਾਸ ਹਰ ਸਰਨ ਸਮਾਹਾ ਸੂਹੀ ਮਹੱਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦਮਾਹੇ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖ ਲਾਵੋ ਹਰ ਅਣਕ ਬਿੰਜਨ ਤੁਝ ਭੋਗ ਪਹੁੰਚਾਵੋ ਕਹਾਉ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਧ ਤਾਂ ਕੈ ਵਰਨੈ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਬੁਝ ਥਾਕੀ ਪਾਰ ਬ੍ਰਹਮ ਕੀ ਸਰਨ ਜਨ ਤਾਕੀ ਜਨਮ ਜਨਮ ਕੈ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੁਹੀ ਮਹੱਲਾ ਪੰਜਵਾਂ ਅਣਕ ਬੀਂਗ ਦਾਸ ਕੇ ਪਰਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮੇ ਛਡਾਇ ਲਿਓ ਜਨ ਆਪਣਾ ਉਰਜ ਪ੍ਰਯੋ ਜਾਲ ਜਗ ਸੁਪਨਾ ਰਹਾਉ ਪਰਬਤ ਦੁਖ ਮਹਾਂ ਬਿਕਰਾਲਾ ਖਿਨ ਮੈਂ ਦੂਰ ਕੀਏ ਦਹਿ ਆਲਾ ਸੋਗ ਰੋਗ ਬਿਵਤ ਆਤ ਭਾਰੀ ਦੂਰ ਪਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜਲਾਇ ਹਰ ਚਰਨ ਗਹੇ ਨਾਨਕ ਸਰਣਾਏ ਸੁਹੀ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾਮੀ ਕਹਾਏ ਜੋ ਤਿਸ ਭਾਵੈ ਸੋ ਪ੍ਰਵਾਣ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੁਸੈ ਦੁਨੀ ਨ ਜਾਏ ਸਰਵ ਨਿਰੰਤਰ ਇੱਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੋਲਾਇਆ ਤੇਰਾ ਸੁਹੀ ਮਹੱਲਾ ਪੰਜਵਾਂ ਪ੍ਰਾਤਹਿ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਊਟ ਸਵਾਰੀ ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੈ ਮਨ ਕੇ ਕਾਮ ਰਹਾਓ ਪ੍ਰਭ ਉਨਾਸੀ ਰਹਿਣ ਦਿਨ ਗਾਓ ਜੀਵਤ ਮਰਤ ਨਿਸ਼ਚਿਲ ਪਾਵੈ ਥਾਓ ਸੋ ਸਾਹੋ ਸੇਵ ਜਿਤ ਤੋਟਨ ਆਵੈ ਖਾਤ ਖਰਚਤ ਸੁਖ ਅਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਸੂਹੀ ਮਹੱਲਾ ਪੰਜਵਾਂ ਗੁਰਪੂਰੇ ਜਪ ਭਏ ਦਿਆਲ ਦੁਖ ਭਿੰਸੇ ਪੂਰਨ ਪਈ ਘਾਲ ਪੇਖ ਪੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਈ ਬਲਿਹਾਰਾ ਤੁਝ ਬਿਨ ਠਾਕੁਰ ਕਵਣ ਹਮਾਰਾ ਰਹਾਉ ਸਾਧ ਸੰਗਤ ਸਿਉ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਲ ਨ ਸਾਕੈ ਤੀਨੇ ਤਾਪ ਨਿਮਖ ਨ ਬਿਸਰੇ ਹਰ ਚਰਨ ਤੁਮਾਰੇ ਨਾਨਕ ਮਾਂਗੇ ਦਾਨ ਪਿਆਰੇ ਸੁਹੀ ਮਹੱਲਾ ਪੰਜਵਾਂ ਸੇ ਸੰਜੋਗ ਕਰਹੋ ਮੇਰੇ ਪਿਆਰੇ ਜਿਤ ਰਚਨਾ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨੰਤੀ ਪ੍ਰਭ ਦੀਨ ਦਿਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਵਸੈ ਤਿਸ ਨੇਰਾ ਜਨ ਕੀ ਭੂਖ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖਮਾਨਾ ਨਾਨਕ ਦੇਵਨ ਹਾਰ ਸੋ ਜਾਨਾ ਸੂਹੀ ਮਹੱਲਾ ਪੰਜਵਾਂ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧਹਿ ਨਿਤ ਪਾਰਚ ਮਾਧਵੈ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸਰਣੀ ਰਹਾਉ ਕਰਨ ਬੇਕਾਰ ਕਰਤ ਬੇਕਾਰ ਦੋ ਕਰ ਝਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਭਰਨ ਪੋਖਣ ਸੰਗ ਔਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸਰਨ ਸਮਰੱਥ ਗੋਚਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਮੀ ਸੂਹੀ ਮਹੱਲਾ ਪੰਜਵਾਂ ਸਾਧ ਸੰਗ ਤਰੇ ਪੈ ਸਾਗਰ ਹਰ ਹਰ ਨਾਮ ਸਿਮਰਤ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ
सोग सब बिनसे गुर पूरे मिल पाप तजायण रहाओ जीवन पदवी हर का नाओ मन तन निर्मल साचा सुआओ आठ पैर पर ब्रह्म त्याई है पूर्व लिखित हुए ता पाई है शरण पए जप दीन दयाला नानक जग चय संतरवाला सुही महला पंजमा कर का काज न जानी रूड़ा झुंडे झूठे धंधे रचियो मूड़ा जित तू लावे तित तित लगना जा तू देह तेरा नाव जपना रहाओ हर के दास हर सेती राते राम रसायण आन दिन माते बहां पकड़ प्रभ आपे काढ जन्म जन्म के टूटे गंढ उधर स्वामी प्रभ कृपा धारे नानक दास हर सरन द्वारे सुही महला पंजवा संत प्रसाद निश्चिल कर पाया सर्व सुख फिर नहीं डो लाया गुरु ध्यान हर चरण मन चीने तांते करते अस्थिर कीने रहा गुण गावत अचुत अविनाशी तांते काटी जम की फांसी कर कृपा लीने लड़लाए सदा आनंद नानक गुण गाए सुही महला पंजवा अमृत वचन साध की बाणी जो जो जपै तिसकी गत हो वै हर हर नाम तितर तिन रसन बखाणी रहाओ कली काल के मिटे कलेसा एको नाम मन मह परवेसा साधु तूर मुख मस्तक लाई नानक उदरे हर गुर शरण आई सुही महला पंजवा कर तीजा गोबिंदा गुण गाओ दयाला दर्शन देहो पूरन कृपाला रहाओ।

ਜਪ ਨਾਲਾ ਨਾਨਕ ਜਾਚੈ ਸਾਂਤਰ ਵਾਲਾ ਸੁਹੀ ਮਹੱਲਾ ਪੰਜਵਾਂ ਤਿਸ ਬਿਨ ਦੂਜਾ ਅਵਰ ਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ

0: ਜੰਤ ਤਿਸ ਦਇਆ ਨਾ ਪਾਈ, ਅਣਖ ਜਨਮ ਬੀਤਿਅਨ ਭਰਮਾਈ, ਕਰ ਵਾਸ ਨਾ ਦੇਵੇ ਦੁੱਤਰ ਮਾਈ, ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ਼ ਨਾ ਦੀਜੇ ਕਿਰਤ ਭਵਾਈ, ਸੁਣ ਸਾਜਨ ਸੰਤ ਜਨ ਭਾਈ, ਚਰਨ ਸਰਣ ਨਾਨਕ ਗਤ ਪਾਈ, ਰਾਗ ਸੂਹੀ ਮਹੱਲਾ ਪੰਜਵਾਂ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਹਿਤ ਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ ਰਹਾਓ, ਅਨਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਬਟਪਨਾ ਮਾਇਆ ਲਪਟਾਏ, ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋ ਖਾਏ, ਐਸੋ ਰਾਜ ਨ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ, ਨਗਨ ਫਿਰੇ ਰੰਗ ਏਕ ਕੈ ਉਹ ਸੋਭਾ ਪਾਏ, ਪਾਠ ਪਟੰਬਰ ਬਿਰਥਿਆ ਜਹਿ ਰਚ ਲੋਭਾਏ, ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ, ਸਾਸ ਸਾਸ ਸਿਮਰਤਾ ਸਾਸ ਸਾਸ ਸਿਮਰਤ ਰਹਾ, ਨਾਨਕ ਦਾਨ ਪਾਏ ਸੂਈ ਮਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਣ ਤਨ ਤਿਸਕਾ ਪਨਿਹਾਰਾ, ਪਾਈ ਮੀਤ ਸੁਧ ਸਗਲ ਤੇ ਜੀ ਹੂੰ ਤੇ ਪਿਆਰਾ, ਰਹਾਓ ਕੇਸਾ ਕਾ ਕਰ ਬੀਜਣਾ, ਸੰਤ ਚੌਰ ਢਲਾਵੋ ਸੀਸ ਨਿਹਾਰੋ, ਚਰਨ ਤਲ ਧੂਰ ਮੁਖ ਲਾਵੋ, ਮਿਸ਼ਟ ਬਚਨ ਬੇਨਤੀ ਕਰੋ, ਦੀਨ ਕੀ ਨਿਆਈ ਤਜ ਅਭਿਮਾਨ ਸਰਨੀ ਪਰੋ, ਹਰ ਗੁਣ ਨਿਧ ਪਾਈ ਅਵਲੋਕਨ ਪੁਨਹ ਪੁਨਹ ਕਰੋ, ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮਹਿ ਸਿੰਚੋ, ਬੰਦੋ ਬਾਰ ਬਾਰ ਚਿਤਵ ਮਨ ਆਸਾ ਕਰੋ, ਜਨ ਕਾ ਸੰਗ ਮੰਗੋ, ਨਾਨਕ ਹੋ ਪ੍ਰਭ ਦਇਆ ਕਰ ਦਾਸ ਚਰਨੀ ਲਾਗੋ, ਸੂਹੀ ਮਹੱਲਾ ਪੰਜਵਾਂ, ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮੈਂ ਪਾਓ, ਰਾਖ ਲਿਓ ਇਹ ਬਖਈ ਜਿਉ ਦੇਹੋ ਆਪਣਾ ਨਾਓ, ਰਹਾਓ ਜਾਂ ਤੇ ਨਾਹੀ ਕੋ ਸੁਖੀ ਤਾਂ ਕਹਿ ਪਾਛੇ ਜਾਓ, ਛੋੜ ਜਾਏ ਸੋ ਸਗਲ ਕਹੋ ਫਿਰ ਫਿਰ ਲਪਟਾਓ, ਕਰੋ ਕਿਰਪਾ ਕਰੁਣਾ ਪਤੇ ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ, ਰਾਗ ਸੂਹੀ ਮਹੱਲਾ ਪੰਜਵਾਂ, ਕਰ ਪੰਜਵਾਂ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੇ ਅਵਰ ਨਹੀਂ ਕੋ ਲੇਖੈ, ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ, ਰਹਾਓ ਨਿਰਗੁਣ ਹਰੀਆ ਸਰਗੁਣ ਧਰੀਆ, ਅਨਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ, ਵਿੱਚ ਮਨ ਕੋਟਵਰੀਆ ਨਿਜ ਮੰਦਰ ਪਿਰੀਆ, ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ, ਕੀਰਤਨ ਜੁਰੀਆ ਬਹੁਵਿਧ ਫਿਰੀਆ, ਪਰ ਕੋ ਹਿਰੀਆ ਬਿਖਨਾ ਘਿਰੀਆ, ਅਬ ਸਾਧੂ ਸੰਗ ਪਰੀਆ ਹਰ ਦੁਆਰੇ ਖਰੀਆ, ਦਰਸ਼ਨ ਕਰੀਆ ਨਾਨਕ ਗੁਰ ਮਿਰੀਆ, ਬਹੁਰ ਨਾ ਫਿਰੀਆ ਸੂਹੀ ਮਹੱਲਾ ਪੰਜਵਾਂ, ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾ ਸਾਰਾ ਰਹਾਓ, ਬਹੁਵਿਧ ਰੂਪ ਰੰਗ ਅਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ, ਸਭ ਰਸ ਲੈਤ ਬਸਤ ਨੇਰਾਰਾ, ਵਰਨ ਚੇਨ ਨਾਹੀਂ ਮੁੱਖ ਨਾਮ ਸਾਰਾ, ਕਹਿ ਨਾ ਜਾਈ ਖੇਲ ਤੁਹਾਰਾ, ਨਾਨਕ ਰੇਣ ਸੰਤ ਚਰਨਾਰਾ, ਸੂਹੀ ਮਹੱਲਾ ਪੰਜਵਾਂ, ਤੋ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ, ਜੋ ਭਾਵੈ ਤੋ ਰਾਖੋ ਸਵਾਮੀ ਮਾਰਗ ਗੁਰੈ ਪਠਾਇਆ, ਰਹਾਓ ਮਹਾਂ ਦੁੱਤਰ ਮਾਇਆ ਜੈਸੇ ਪਵਨ ਝੁਲਾਇਆ, ਸੁਣ ਸੁਣ ਹੀ ਡਰਾਇਆ ਕਰੋ ਧਰਮ ਰਾਇਆ, ਗ੍ਰਹਿ ਅੰਧ ਕੋ ਪਾਇਆ ਪਾਵਕ ਸਗਰਾਇਆ, ਗਹੀ ਊਟ ਸਾਧ ਆਇਆ ਨਾਨਕ ਹਰ ਧਿਆਇਆ, ਅਬ ਮੈਂ ਪੂਰਾ ਪਾਇਆ ਰਾਗ ਸੂਈ ਮਹੱਲਾ ਪੰਜਵਾਂ, ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪਾਸ ਬੇਨੰਤੀਆ ਮਿਲੇ ਨਾਮ ਆਧਾਰਾ, ਤੁੱਠਾ ਸੱਚਾ ਪਾਤ ਸਾਹੋ ਤਾਪ ਗਿਆ ਸੰਸਾਰਾ, ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ, ਰਹਾਓ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ, ਸੱਚ ਤੇਰੀ ਖਾਜੀਨੀਆ ਸੱਚ ਤੇਰਾ ਪਾ ਸਾਰਾ, ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ, ਹਉ ਕੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ, ਸਭੈ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆਂ ਚਰਨਾਂ ਕਉ ਬਲਿਹਾਰਾ ਰਾਗ ਸੂਹੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਹੈ ਜਿਸ ਨੂੰ ਹੋਹੈ ਦਿਆਲਾ ਸਾਈ ਭਗ ਜੋ ਤੁਧ ਭਾਵੈ ਤੂੰ ਸਰਬ ਜੀਆਂ ਪ੍ਰਤਿਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪ੍ਰਵਾਨ ਮਨ ਤਨ ਤੂੰ ਹੈ ਅਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਧ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪਰਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾਹੋ ਅਪਾਰ ਅਤ ਉੱਚਾ ਕੋਈ ਅਵਰਨ ਤੇਰੀ ਭਾਤ ਹੈ ਇਹ ਅਰਦਾਸ ਹਮਾਰੀ ਸੁਆਮੀ ਬਿਸਰ ਨਾਹੀਂ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਸੂਹੀ ਮਹੱਲਾ ਪੰਜਵਾਂ ਬਿਸਰ ਨਾਹੀਂ ਜਿਤ ਤੂੰ ਕਬਹੂ ਸੋ ਥਾਨ ਤੇਰਾ ਕਿਹਾ ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੇ ਦੇਹਾ ਮੇਰੇ ਰਾਮ ਹੋ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤਿੰਨ ਸਰਣਾਈ ਪਾਇਆ ਰਹਾਉ ਵੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਸਾਧਕ ਸਿੱਧ ਫਿਰੇ ਬਿਲਲਾਤੇ ਤੇ ਪੀ ਮੋਹ ਮਾਈ ਦਸ ਅਵਤਾਰ ਰਾਜੇ ਹੋਏ ਵਰਤੈ ਮਹਾਂਦੇਵ ਅਵਧੂਤਾ ਤਿੰਨ ਵੀ ਅੰਤ ਨ ਪਾਇਓ ਤੇਰਾ ਲਾਏ ਥੱਕੇ ਬੇ ਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਾਂ ਮਨ ਤਨ ਹਰ ਹਰ ਧਿਆਇਆ ਸੂਹੀ ਮਹੱਲਾ ਪੰਜਵਾਂ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਵਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਓ ਕੋਟ ਤੀਰਥ ਮੱਜਨ ਇਸ ਨਾਨਾ ਇਸ ਕਲ ਮੈਂ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਵੇਦਕ ਤੇਵ ਸਿਮਰਤ ਸਭ ਸਾਸਤ੍ਰ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਦਰੇ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਸੋਹੀ ਮਹੱਲਾ ਪੰਜਵਾਂ ਜੋ ਕਿਛ ਕਰੇ ਸੋਈ ਪ੍ਰਭ ਮਾਨੇ ਹੋਏ ਰਾਮ ਨਾਮ ਰੰਗ ਰਾਤੇ ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੀਵੜ ਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉਂ ਜਲ ਥਲ ਮਹੀਅਲ ਸੋਈ ਰਹਾਉ ਕੋਟ ਅਪਰਾਧੀ ਸੰਤ ਸੰਗ ਉਦਰੇ ਜਮ ਤਾਂ ਕੇ ਨੇੜ ਨਾ ਆਵੈ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉਂ ਆਣ ਮਿਲਾਵੈ ਮਾਇਆ ਮੋਹ ਭਰਮ ਪਉ ਕਾਟੇ ਸੰਤ ਸਰਣ ਜੋ ਆਵੈ ਜਿਹਾ ਮਨੋਤ ਕਰ ਆਰਾਧੈ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੀਤਕ ਵਰਨੋ ਜੋ ਪ੍ਰਭ ਆਪਣੇ ਭਾਣੈ ਕਹੁ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੈ ਸੂਹੀ ਮਹੱਲਾ ਪੰਜਵਾਂ ਮਹਾਂ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣਾਈ ਤੇਰਾ ਮਾਣ ਤਾਣ ਰਿਧ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿਤ ਆਇਆ ਉਭਰੇ ਤੇਰੀ ਟੇਕ ਪ੍ਰਭਾਸਾ ਤੁਮਰਾ ਜਪ ਨਾਮ ਤੁਮਾਰਾ ਉਦਰੇ ਰਹਾਉ ਅੰਧਕੂਪ ਦੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸਮਾਲ ਸਰਬ ਸੁਖ ਦੀਏ ਆਪ ਕਰੈ ਪ੍ਰਤਿਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖਦਾਤੇ ਭੇਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੇ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟੈ ਕਤ ਹੂੰ ਕਾਚੀ ਦੇਹ ਇਆਣੀ ਕਿਰਪਾ ਕਰੋ ਪ੍ਰਭ ਕਰਨੇ ਹਰ ਤੇਰੀ ਬਖਸ਼ ਨਿਰਾਲੀ ਜੀਵ ਜਾਣਤ ਸਭ ਤੇਰੇ ਕੀਤੇ ਘੱਟ ਘੱਟ ਤੂੰ ਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣੈ ਕੁਦਰਤ ਕੀਮ ਨਾ ਪਾਈਐ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੇ ਤੇਰਾ ਭਾਣਾ
1: ਅਗਰ ਰੇ ਹਰ ਸੰਤ ਮਾਰੇ ਜਿਨ ਕਰਤਾ ਨਰ ਨਾਮਾ ਪ੍ਰਵਾਨ ਗਣੀ ਸਹੀ ਆਏ ਸਫਲ ਦਿਨਾਂ ਕੇ ਕਾਮਾ ਮੇਰੇ ਰਾਮ ਹਰਜਨ ਕਿਹਾ ਵਲ ਜਾਈ ਕੇਸਾਂ ਕਾ ਕਰ ਚਵਟ ਰਾਵਾ ਚਰਨ ਧੂੜ ਮੁੱਕ ਲਾਈ ਰਾਵ ਜਨਮ ਮਨ ਦੋ ਮੈਂ ਨਾਹੀ ਜਨ ਭਾਰੀ ਉਪਕਾਰੀ ਆਏ ਜੀ ਦਾਨ ਦੇ ਭਾਤੀ ਲਾਇਨ ਹਰਸੋ ਲੈਨ ਮਲਾਏ ਸੱਚਾ ਰਾਮ ਸੱਚੀ ਪਾਤਸ਼ਾਹੀ ਸੱਚੇ ਸੇ ਤੀਰਾ ਤੇ ਸੱਚਾ ਸੁਖ ਸੱਚੀ ਉਡਿਆਈ ਜਿਸ ਕੇਸੇ ਤਿਨ ਜਾਤੇ ਪੱਕਾ ਵੇਰੀ ਪਾਣੀ ਟੋਵਾ ਹਰ ਜਨ ਕੇ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਾਪਾਸ ਬੇਨਤ ਬੇਨਤੀ ਤੇਰੇ ਜਨ ਦੇਖਣ ਬਾਬਾ ਸੂਈ ਮਹੱਲਾ ਪੰਜਵਾਂ ਪਾਰਵਰਾ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਾ ਮਾਂਗੇ ਤੇਰੇ ਦਰਸ਼ਨ ਕੋਵਲ ਹਾਰਾ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾ ਮੋਕਤ ਭੋਗਤ ਜੋਗਤ ਤੇਰੀ ਸੇਵਾ ਜੇ ਤੂੰ ਆਪ ਕਰਾਵੇ ਤਾਂ ਵਿਖੁੰਡ ਜਾ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਆਲਾ ਚਰਨ ਕਮਲ ਤੇਰੇ ਧੋਏ ਤੇ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਕਰਵਾਣ ਜਾਈ ਉਸ ਵੇਲਾ ਸੁਹਾਵੀ ਜੇ ਤੁਮਰੇ ਦੁਆਰੇ ਆਇਆ ਨਾਨਕ ਉਪਰਾ ਭਾਈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾਂ ਤੁਚ ਧਿਆਏ ਮਹਾਂ ਆਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਦੁਸਰਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣੇ ਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹੋ ਚਰਨ ਤੁਰਦੇ ਸੇ ਚਰਨ ਤੁਰਦੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਵਰ ਜਾਈ ਅੰਮ੍ਰਿਤ ਭਜਨ ਦੇ ਔਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਾ ਤੁਝ ਪੈ ਸਾਰੀ ਤੋ ਜੇਵ ਡਾਵ ਨਾ ਕੋਈ ਜਿਸ ਨੂੰ ਲਾਏ ਲਏ ਸੋ ਲਾਗੇ ਭਗਤ ਦੁਆਰਾ ਸੋਈ ਦੁਇ ਕਾ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਰਟੇ ਪਾਵਾ ਸਾਸ ਸਾਸ ਨਾਨਕ ਰਾਧੇ ਆਠ ਪਹਿਰ ਗੁਣ ਗਾਵਾ ਸੁਹੀ ਮਹੱਲਾ ਪੰਜਵਾਂ ਜਿਸ ਕੇ ਸਿਰ

0: ਭੇਟ ਕੋਈ ਸਤਿਗੁਰ ਕਾ ਦਿਲਾਸਾ ਨਾਮ ਤਿਆ ਸੁਖ ਫਲ ਪੈਨ ਅਠ ਪੈਰ ਰਾਧੇ ਤੇਰੀ ਸਰਨ ਤੇਰੇ ਪਰਵਾਸੇ ਪੰਜ ਲੋਟ ਲੈ ਸਾਧੇ ਗਿਆਨ ਧਿਆਨ ਕਚ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੁਹੀ ਮਹਲਾ ਪੰਜਵਾਂ ਸਗਲ ਤਿਆ ਗੋਸਰਣੀ ਆਇਆ ਰਾਖੋ ਰਖਨਾਰੇ ਜੇ ਤੂੰ ਲਾਵੇ ਤੇ ਤੇ ਲਾਇ ਕਿਆ ਜੰਤ ਵਿਚਾਰੀ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾ ਨਿਤ ਸੁਆਮੀ ਰਹਾਓ ਆਠ ਪੈਰ ਪਰ ਆਪਣਾ ਧਿਆਈਏ ਗੁਰ ਪ੍ਰਸਾਦ ਪੋਤਰੀਏ ਆਪ ਤਿਆਗ ਹੋਏ ਸਵਰੇ ਨਾ ਜੀਵ ਤਿਆਏ ਮਰੀਏ ਸਫਲ ਜਨਮ ਤਿਸਕਾ ਜਗ ਪਿਤਰ ਸਾਹ ਸਮ ਨਾ ਜਾਪੇ ਸਗਲ ਮਨੋਰ ਤਿਸਕੇ ਪੂਰਨ ਤੇ ਦਇਆ ਕਰੇ ਪ੍ਰਭ ਆਪੇ ਨੀਨ ਦਿਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀ ਜੇ ਨਾਨਕ ਸਾਧ ਰਵਾਲਾ ਰਾਗ ਸੁਹੀ ਅਸ਼ਪਤੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸੰਗ ਸਭ ਆਪ ਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਏ ਨਾ ਮੈਂ ਰੂਪ ਨਵਾਂਕੇ ਨੈਣਾ ਨਾ ਕੁੱਲ ਟੰਗ ਨਾ ਮਿੱਠੇ ਵੈਣਾ ਰਹਾਂ ਸਹਿ ਸ਼ਿਗਾਰ ਕਾਮਨ ਕਰ ਆਵੇ ਤਾਂ ਸੁਹਾਗਣ ਜਾਂ ਕੰਤੇ ਭਾਵੈ ਨਾ ਤਿਸ ਰੂਪ ਨ ਰੇਖਿਆ ਕਾਈ ਅੰਤ ਨ ਸਾ ਅੰਤ ਨ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਹੀਂ ਚਿਤਰਾਈ ਕਰ ਕਿਰਪਾ ਪ੍ਰਹਲਾ ਗੋ ਪਾਈ ਖਰੀ ਸਿਆਣੀ ਕੰਤ ਨ ਪਾਣੀ ਮਾਇਆ ਲਾਗੇ ਪਰਮ ਪੁਲਾਣੀ ਹੋ ਮੈਂ ਜਾਈ ਤਾਂ ਕੰਤ ਸਮਾਈ ਤੋ ਕਾਮਣ ਪਿਆਰੇ ਨਵਨਿਤ ਪਾਈ ਅਨਕ ਜਨਮ ਵਿਛੜ ਦੁੱਖ ਪਾਇਆ ਕਹੋ ਨਾਨ ਕਰ ਗਏ ਲਿਓ ਪ੍ਰੀਤਮ ਪ੍ਰਹੁਰਾਇਆ ਪੰਤ ਨਾਨਕ ਸੋ ਹੈ ਵੇ ਹੋ ਸੀ ਜੈ ਪਾਵੇ ਪਿਆਰਾ ਤਾਰੇ ਵੇ ਸਿਰ ਸੁਈ ਮਹਲਾ ਪਹਿਲਾ ਕਰਨੋਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕੱਚਾ ਰੰਭ ਕਸੂੰਗਾ ਥੋਦੜਿਆ ਦਿਨ ਚਾਰ ਜੋ ਬਿਨ ਨਾਮੇ ਪ੍ਰਭੁ ਲਿਆ ਠਗ ਮੋਟੀ ਕਰਿਆ ਜਿਉ ਸੱਚੇ ਛੇਤੀ ਰਤਿਆ ਜਨਮ ਨਾ ਦੂਜੀ ਵਾਰ ਜਿਉ ਰੰਗੇ ਕਾ ਕਹਿ ਰੰਗੀਏ ਜੋ ਰਤ ਰੰਗੇ ਰਤ ਜੋ ਰਤੇ ਰੰਗ ਲਾਏ ਜੋ ਰੰਗਣ ਵਾਲਾ ਸੇਵੀਏ ਸੱਚੇ ਸਿਉ ਜਿਤ ਲਾਏ ਜਿਉ ਰੰਗ ਚਾਰੇ ਕੂੰਟਾਂ ਜੇ ਭਵੇ ਬਿਨ ਪਾਗਾ ਤਨ ਆਏ ਜਿਉ ਅਵਗਣ ਮੋਟੀ ਜੇ ਫਰੇ ਬਲ ਕਥਾਏ ਰਪਾਏ ਜਿਉ ਗੁਰ ਰਾਖੇ ਸਿਵਰੇ ਸਬਦ ਤੇ ਮਨ ਮਾਏ ਜੋ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜਿਉ ਸਿਨਮੁਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜਿਉ ਮੂਲ ਨਾ ਬੁੱਝੇ ਆਪਣਾ ਸੇ ਪਸ਼ੂ ਹਾਸੇ ਟੋਰ ਜਿਉ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁੱਖ ਜਿਉ ਕਰਤਾ ਚਿਤਨ ਆਵੇ ਫਿਰ ਫਿਰ ਲੱਗੇ ਦੁੱਖ ਜਿਉ ਸੁੱਖ ਦੁੱਖ ਦਾਤਾ ਮਨ ਉਸੇ ਤੇ ਤਨ ਕੈਸੀ ਭੁੱਖ ਜਿਉ ਵਾਕੀ ਵਾਲਾ ਤਲਵੀਏ ਸਿਰ ਮਾਰੇ ਜੰਦਾਰ ਜਿਉ ਲੇਖਾ ਮੰਗੇ ਦੇਵ ਨਾ ਪੁੱਛੇ ਕਰ ਵਿਚਾਰ ਜਿਉ ਸੱਚੇ ਕੀ ਲੇਵੇ ਬਰੇ ਬਖਸ਼ੇ ਬਖਣ ਹਾਰ ਜਿਉ ਅਨਕੋ ਕੀਜੇ ਮਿੱਤੜਾ ਖਾ ਕਰਲੇ ਮਰ ਜਾਏ ਜਿਉ ਬਹੁ ਰੰਗ ਦੇਖ ਭੁਲਾਇਆ ਭੁੱਲ ਭੁਲਿਆ ਆਵੇ ਜਾਏ ਜਿਉ ਨਰ ਪ੍ਰਭੂ ਤੇ ਛੁੱਟੀਏ ਨਰੇ ਮੇਲ ਮਿਲਾਏ ਜਿਉ ਗਿਆ ਫਲ ਗਿਆਨ ਵਿਹੋਣਿਆ ਗੁਰਬਿਨ ਗਿਆ ਨਾ ਫਾਲ ਜਿਉ ਖਿੰਚੋ ਤਾਨ ਬਿਗੁੱਚੀਏ ਬੁਰਾ ਭਲਾ ਦੋ ਨਾਲ ਜਿਉ ਬਿਨ ਸਭ ਦੇ ਪੈਰ ਤਿਆ ਸਭ ਜੋਈ ਜਮਕਾਲ ਜਿਉ ਜਿਨ ਕਰ ਕਾਰਨ ਧਾਰਿਆ ਸਭ ਸੇ ਦੇ ਆਧਾਰ ਜਿਉ ਕਿਉਂ ਕਿਉਂ ਮਨੋ ਵਿਸਾਰੀਏ ਸਦਾ ਸਦਾ ਦਾਦਾਰ ਜਿਉ ਨਾਨਕ ਨਾਮ ਨ ਵਿਸਰੇ ਨਿਧਾਰਾਂ ਆਧਾਰ ਜੋ ਸੁਹੀ ਮਹਲ ਸੁਹੀ ਮਹਲਾ ਪਹਿਲਾ ਕਾਫੀ ਕਰ ਦਸਮਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾ ਮਨ ਤਨ ਸਲਾਹ ਸਾਚੇ ਮਨ ਪਾਇਆ ਲਾਲ ਤਾਂ ਮਨ ਮਾਨਿਆ ਗੁਰਪੂਰਾ ਪਾਇਆ ਹੋ ਜੀਵਾ ਗੁਣ ਸਾਰੇ ਅੰਤਰ ਤੂੰ ਵਸੇ ਤੂੰ ਵਸੇ ਮਨ ਮਾਏ ਸਹਿਜੇ ਰਸ ਰਸੇਰ ਮੂਰਖ ਮਨ ਸਮਝਾਏ ਆਖੋ ਕੇ ਤੜਾ ਗੁਰਮੁਖ ਹਰ ਗੁਣ ਰਾਏ ਰੰਗ ਰਹੇ ਤੜਾ ਨਿਤ ਨਿਤ ਸੰਭਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਮਨਾਹੀ ਦੁੱਖ ਸੰਤਾਪਣਾ ਮਨ ਪਰਮ ਭਲਾ ਨਾ ਤਿਨ ਰੰਗ ਹੈ ਮਰਸੀ ਹੋਏ ਵਜਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹ ਕਰਿਆਣਿਆ ਗੁਰਬਾਣੀ ਨਿਰਵਾਰ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜੇ ਨਾਮ ਨਿਵਾ ਹਰ ਗੁਣ ਗਾਵ ਸੀ ਸੋਈ ਮਹੱਲਾ ਪਹਿਲਾ ਜੋ ਐਰਨ ਲੋਹਾ ਪਾਏ ਪੰਨ ਕਢਾਈਏ ਤੂੰ ਸਾਗਰ ਜੋਨੀ ਭਵੇ ਭਵੇ ਪਵਾਈਏ ਬਿਨ ਬੂਝੇ ਸੋ ਦੁੱਖ ਦੁੱਖ ਮਾਵਣਾ ਹੋਵੇਂ ਆਵੇ ਜਾਏ ਪਰਮ ਪੁਲਾਵਣਾ ਰੰਗ ਤੂੰ ਗੁਰਮੁਖ ਰੱਖ ਰੱਖਣ ਹਰ ਨਾਮ ਧਿਆਈਏ ਮੇਰੇ ਦੂਜੇ ਰਜਾਏ ਸ਼ਬਦ ਕਮਾਈਏ ਤੂੰ ਕਰ ਕਰ ਦੇ ਵੇਖੇ ਆਪ ਦੇ ਸੋ ਪਾਈਏ ਤੂੰ ਦੇਖੇ ਤਾਪ ਥਾਪ ਦਰ ਵੇ ਨਾਈ ਦੇਈ ਹੋ ਖਾਕ ਪਵਨ ਉਡਾਈਐ ਇਹ ਕਿੱਥੇ ਕਰਿਓ ਤਾਕ ਮਹਿਲ ਨ ਪਾਈਐ ਦੇ ਦੇਵੀ ਅੰਦ ਘੋਰ ਕਬ ਮੁਹਾਈਐ ਗਰਮ ਉਸੇ ਕਰ ਚੋਰ ਕਿਸ ਰੁਆਈਐ ਗੁਰਮੁਖ ਚੋਰ ਨਾ ਲਾਗ ਨਾਮ ਜਗਾਈਐ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦਿਪਾਈਐ ਲਾਲ ਰਤਨ ਹਰ ਨਾਮ ਗੁਰ ਸੁਰਤ ਸੁਝਾਈਐ ਸਦਾ ਰਹੇ ਨਿਹ ਕਾਮ ਜੇ ਗੁਰਮਤ ਪਾਈਏ ਰਾਧੇ ਹਰ ਨਾਉ ਮਨ ਵਸਾਈਏ, ਨਾਨਕ ਮੇਲ ਮਿਲਾਏ ਜੇ ਤੁਧ ਪਾਈਏ। ਸੋਈ ਮਹੱਲਾ ਪਹਿਲਾ, ਮਨੋ ਨਾਮ ਵਿਸਾਰੇ ਨ ਸਤਿਆਈਏ, ਜਿਉਂ ਰੱਖੇ ਕਿਰਪਾ ਧਾਰ ਤਵੇ ਸੁਖ ਪਾਈਐ। ਮੈਂ ਅਦਲੇ ਹਰ ਨਾਮ ਲੱਗਦੀ ਟੋਹਣੀ, ਰਹੋ ਸਾਹਿਬ ਕੀ ਟੇਕ ਨ ਮੋਹੇ ਮੋਹਣੀ। ਰਹੋ ਜੈ ਦੇਖਾ ਤੈ ਨਾਲ ਗੁਰ ਦੇਖ ਲਿਆ, ਅੰਤਰ ਬਾਹਰ ਪਾਲ ਸਭ ਨਿਹਾਲਿਆ। ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ, ਤੁਧ ਪਾਵੇ ਤਿਵਰ ਜਾਏ ਪਰਮ ਪਵਨ ਜਨਮ। ਜਨਮ ਦੀ ਦੁੱਖ ਲਾਗੇ ਮਰਨਾ ਆਏ ਕਹਿ, ਜਨਮ ਮਨ ਪ੍ਰਵਾਨ ਹਰ ਗੁਣ ਗਾਏ ਕੇ। ਹੋ ਨਾਹੀ ਤੂੰ ਹੋਵੇ ਤੁਧ ਹੀਰਾ ਸਾਜਿਆ, ਆਪੇ ਥਾਪ ਥਾਪ ਸਬਦ ਨਿਵਾਜਿਆ। ਦੇਹੀ ਪਸਮੁਰ ਰਾਏ ਨ ਜਾਪੀ ਕਹਿ ਗਿਆ, ਆਪੇ ਰਿਆ ਸਮਾਏ ਸੋ ਬਿਸਮਾਦ ਪਿਆ। ਤੂੰ ਨਾਹੀ ਭਰਾ ਦੂਰ ਜਾਣੇ ਸਭ ਤੂੰ ਹੈ, ਗੁਰਮੁਖ ਨਾ ਵੇਖ ਅਦੂਰ ਅੰਤਰ ਵੀ ਤੂੰ ਹੈ। ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ, ਗੁਣ ਗਾਵੇ ਦਿਨ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਸ। ਹੋਈ ਮਹੱਲਾ ਤੀਜਾ ਕਰ ਪਹਿਲਾ, ਅਸ਼ਵਰੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਾਮੇ ਹੀ ਤੇ ਸਭ ਕੁਛ ਹੋਇਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸਬਦ ਮਹਾਰਸ ਬੀਠਾ ਵਿੱਚ ਆਖੇ ਸਾਧਨ ਜਾਪੈ। ਕੌਡੀ ਬੱਲੇ ਜਨ ਗੁਆਇਆ ਚੀਨਸ ਨਹੀਂ ਆਪੈ, ਗੁਰਮੁਖ ਹੋਵੇ ਸੋਏ ਕੋ ਜਾਣੇ ਹੋ ਮੈਂ ਦੁੱਖ ਨਾ ਸੰਤਾਪੈ। ਬਲਿਆਰੀ ਗੁਰ ਸਤਿਆ ਗੁਰ ਆਪਣੇ ਜਿਨ ਸਾਚੇ ਸੁਣ ਲਿ ਬੁਲਾਏ, ਸਭ ਚੀਨ ਆਤਮ ਪ੍ਰਗਟ ਸਹਿ ਜਿਹੜੇ ਸਮਾਈ। ਗੁਰਮੁਖ ਗਾਵੇ ਗੁਰਮੁਖ ਬੂਝੇ ਗੁਰਮੁਖ ਸ਼ਬਦ ਵਿਚਾਰੇ, ਜੋ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾ ਸਭਾਏ। ਮਨਮੁਖੀ ਅੰਧਾ ਅੰਧ ਕਮਾਏ ਵੇਖਟੇ ਸੰਸਾਰ, ਮਾਇਆ ਮੋਹ ਸਦਾ ਦੁੱਖ ਪਾਵੇ ਗੁਰ ਬਿਨ ਕੱਤ ਪਿਆਰ। ਸੋਈ ਸਿਵ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਏ, ਸਾਚਾ ਸਬਦ ਸਿਵਦੈ ਸਾਚੀ ਸਾਚਾ ਮਨ ਵਸਾਈ। ਸੱਚੀ ਬਾਣੀ ਗੁਰਮੁਖ ਆਖੇ ਹੋਮੇ ਵਿੱਚੋਂ ਜਾਏ, ਆਪੇ ਦਾਤਾ ਕਰਮੈ ਸਾਚਾ ਸਾਚਾ ਸਬਦ ਸੁਣਾਏ। ਗੁਰਮੁਖ ਕਾਲੇ ਗੁਰਮੁਖ ਕੱਟੇ ਗੁਰਮੁਖ ਨਾ ਜਪਾਏ, ਸਦਾ ਅਲਪਤ ਸਾਚੇ ਰੰਗ ਰਾਤਾ ਗੁਰ ਕੇ ਸਹਿ ਸੁਭਾਏ। ਮਨ ਮੁਖ ਸਾਡੀ ਕੂੜੋ ਬੋਲੇ ਵੇਖੇ ਵੀ ਜੇ ਵੇਖਾਏ, ਜਮਕਾਲ ਵਾਧਾ ਤਿਸਨਾ ਦਾਦਾ ਗੁਰਬਿਨ ਕੌਣ ਛਡਾਏ। ਸੱਚਾ ਤੀਰਥ ਜਿੱਤ ਸਤ ਸਰ ਨਾਵਣ ਗੁਰਮੁਖਿਆ ਬੋ ਜਾਏ, ਅਰਸ ਅਰਥੀਤ ਗੁਰ ਸ਼ਬਦ ਦਿਖਾਏ ਤਿਤ ਨਾਤੇ ਮਲ ਜਾਏ। ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮ ਲਗੇ ਨ ਜਾਏ, ਸੱਚੀ ਸੇ ਸੱਚੀ ਸਲਾਹ ਪੂਰੇ ਗੁਰ ਤੇ ਪਾਏ। ਤਨ ਮਨ ਸਭ ਕੁਛ ਹਰ ਤਿਸ ਕਿਹੜਾ ਦੁਰਮਤ ਕਹਿਣ ਨਾ ਜਾਏ, ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੇ ਵਿੱਚੋਂ ਜਾਏ। ਗੁਰ ਕੀ ਸਾਖੀ ਸਹਿਜੇ ਜਗ ਤ੍ਰਿਸ਼ਨਾਗ ਨ ਬੁਝਾਏ, ਗੁਰ ਤੇ ਸਾਵਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ।
1: ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਿਆਰੇ, ਏਕੋ ਸੱਚਾ ਸਭ ਮੈਂ ਵਰਤੇ, ਵਿਰਲਾ ਕੋ ਵਿਚਾਰੇ, ਆਪੇ ਮਿਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ।

ਪਛਾਣ ਨਾਮ ਤੇ ਆਏ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛੁ ਹੋਵੇ ਜਾਂ ਵਿੱਚੋਂ ਆਪ ਗਵਾਏ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸੁਲਾਇਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ